ਸਟੂਡੀਓ ਦੀ ਘੜੀ ਦੇ ਸਮਾਂ 8:47 ਤੇ 27 ਸਕਿੰਟ। ਤੁਸੀਂ ਸੁਣ ਰਹੇ ਹੋ ਸਿਲਸਿਲਾ ਸੂਫੀਆਨਾ ਸੰਗੀਤ। ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਸੁਣਦੇ ਹਾਂ ਅਗਲਾ ਸੂਫੀਆਨਾ ਸੰਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੂਫੀਆਨਾ ਸੰਗੀਤ, ਤੇ ਹੁਣ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:59 ਤੇ 41 ਸਕਿੰਟ। 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਸਮਾਂ 10:33 ਤੇ ਹੁਣ ਪੇਸ਼ ਹੈ ਸਦਾ ਬਹਾਰ ਹਿੰਦੀ ਫਿਲਮੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੁਰਾਣੇ ਅਤੇ ਮੱਧਮ ਵਰਗ ਦੇ ਗੀਤਾਂ ਨੂੰ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾਡੇਕਰ ਦੀਆਂ ਆਵਾਜ਼ਾਂ ਦੇ ਵਿੱਚ ਇੱਕ ਗੀਤ ਜੋ ਕਿ ਲਿਆ ਗਿਆ ਹੈ ਫਿਲਮ ਸੌਦਾਗਰ ਵਿੱਚੋਂ। ਗੀਤਕਾਰ ਅਤੇ ਸੰਗੀਤਕਾਰ ਰਵਿੰਦਰ ਜੈਨ।

ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਆਂਚਲ ਦੇ ਵਿੱਚੋਂ, ਆਵਾਜ਼ ਲਤਾ ਮੰਗੇਸ਼ਕਰ ਦੀ, ਗੀਤਕਾਰ ਮਜਰੂ ਸੁਲਤਾਨਪੁਰੀ ਅਤੇ ਸੰਗੀਤਕਾਰ ਰਾਹੁਲ ਦੇਵ ਬਰਮਨ।

ਆਯੁਰਵੈਦਿਕ ਵਿਧੀਆਂ ਰਾਹੀਂ ਹੱਲ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਡਾਕਟਰ ਅਨੁਰਾਗ ਗਿਰਧਰ, ਸਿਵਲ ਹਸਪਤਾਲ ਬਠਿੰਡਾ। ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।

ਸਰੋਤਿਆਂ ਨੂੰ ਦੱਸ ਦਈਏ ਅੱਜ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਹੋਵੇਗਾ ਚਮੜੀ ਦੇ ਰੋਗਾਂ ਦੀ

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਤੀਸਰੀ ਕਸਮ ਵਿੱਚੋਂ। ਆਵਾਜ਼ ਦਿੱਤੀ ਸੀ ਮੁਕੇਸ਼ ਨੇ, ਗੀਤਕਾਰ ਸੀ ਸ਼ੈਲਿੰਦਰ ਤੇ ਸੰਗੀਤਕਾਰ ਸੀ ਸ਼ੰਕਰ ਜੈਕਿਸ਼ਨ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ, ਫਿਲਮ ਸੌਤਨ ਦੇ ਵਿੱਚੋਂ, ਗੀਤਕਾਰ ਸਾਵਨ ਕੁਮਾਰ ਤੇ ਸੰਗੀਤਕਾਰ ਊਸ਼ਾ ਖੰਨਾ।

ਸਟੂਡੀਓ ਦੀ ਘੜੀ ਤੇ ਸਮਾਂ 10:31 ਤੇ 32 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਅਤੇ ਆਉਣ ਸੁਣਦੇ ਗੀਤ ਅਲਕਾ ਯਾਗਨਿਕ ਅਤੇ ਸੋਨੂ ਨਿਗਮ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਦੁਲਹਨ ਹਮ ਲੈ ਜਾਏਂਗੇ। ਗੀਤਕਾਰ ਸੁਧਾਕਰ ਸ਼ਰਮਾ ਅਤੇ ਸੰਗੀਤਕਾਰ ਹਿਮੇਸ਼ ਰੇਸ਼ਮੀਆ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਜੀਵਨ ਮ੍ਰਿਤਿਯੂ, ਗੀਤਕਾਰ ਆਨੰਦ ਬਖਸ਼ੀ ਅਤੇ ਸੰਗੀਤ ਸੁਰਾਂ 'ਚ ਪਿਰੋਇਆ ਹੈ ਲਕਸ਼ਮੀਕਾਂਤ ਪਿਆਰੀ ਲਾਲ ਨੇ।

0: ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸਟੂਡੀਓ ਦੀ ਘੜਤੀ ਸਮਾਂ 10:43 ਤੇ 43 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਟਾਰਾ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ, ਅਤੇ ਆਉਂ ਸੁਣਦੇ ਹਾਂ ਗੀਤ ਫਿਲਮ ਦੂਰ ਕੀ ਆਵਾਜ਼। ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ, ਗੀਤਕਾਰ ਸ਼ਕੀਲ ਬਦਾਯੂਨੀ ਅਤੇ ਸੰਗੀਤਕਾਰ ਰਵੀ।

ਸੁਣਦੇ ਗੀਤ ਫਿਲਮ ਕਰਨ ਅਰਜੁਨ ਵਿੱਚੋਂ ਆਵਾਜ਼ਾਂ ਕਿਸ਼ੋਰ ਕੁਮਾਰ ਸਾਨੂੰ ਅਲਕਾ ਯਾਗਨਿਕ ਦੇ ਉਦਿਤ ਨਾਰਾਇਣ ਦੀਆਂ ਸੰਗੀਤਕਾਰ ਰਾਜੇਸ਼ ਰੌਸ਼ਨ।

इस प्रोग्राम च सानू तकनीकी साथ समूह टेक्निकल स्टाफ वालों मिले प्रोग्राम दे निर्माता श्री बलजीत शर्मा। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 42 ਸਕਿੰਟ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਤੇ 11:05 ਤੇ ਪ੍ਰੋਗਰਾਮ ਬਾਲੀਵੁੱਡ ਰੀਲਸ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 35 ਸਕਿੰਟ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: 128 points to 74,474, while the Nifty rose 43 points to 23,449 when reports last came in. And with that, we end this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ 'ਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਨੂੰ ਸਰੋਤਿਓ ਤੁਸੀਂ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਵੀ ਸੁਣਦੇ ਹੋ।

0: ਸਰੋਤਿਓ, ਸੂਈਆਂ ਜੋ ਘੜੀ ਦੀਆਂ ਸਾਨੂੰ ਇਸ ਵੇਲੇ 12:10 ਅਤੇ 40 ਸਕਿੰਟ ਦਾ ਸਮਾਂ ਦੱਸ ਰਹੀਆਂ ਨੇ ਅਤੇ ਹੁਣ ਘਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਹੈ ਉਹ ਬਹੁਤ ਹੋਣਗੀਆਂ। ਪੇਰੈਂਟਸ, ਦਾਦੇ ਦਾਦੀਆਂ, ਨਾਨੇ ਨਾਨੀਆਂ ਬਹੁਤ ਖੁਸ਼ ਹੋਣਗੇ ਕਿਉਂਕਿ ਉਹਨਾਂ ਦੇ ਵਿਹੜਿਆਂ ਦੇ ਵਿੱਚ ਉਹ ਰੌਣਕਾਂ ਜੋ ਇਸ ਸਮੇਂ ਦਿਨ ਦੇ ਇਸ ਸਮੇਂ ਦੌਰਾਨ ਸਕੂਲਾਂ 'ਚ ਲੱਗਦੀਆਂ ਸੀ, ਉਹ ਰੌਣਕਾਂ ਉਹ ਸਾਰੀਆਂ ਹੁਣ ਘਰਾਂ 'ਚ ਲੱਗੀਆਂ ਹੋਈਆਂ ਨੇ। ਇਹ ਰੌਣਕਾਂ ਬੱਚੇ ਛੁੱਟੀਆਂ ਕਰਕੇ ਘਰੇ ਨੇ ਅਤੇ ਛੁੱਟੀਆਂ ਦਾ ਕੰਮ ਵੀ ਉਹਨਾਂ ਨੂੰ ਬਹੁਤ ਮਿਲਿਆ ਹੋਇਆ। ਬੱਚਿਆਂ ਨੂੰ ਵੀ ਇਹ ਦੇਖਣਾ ਪੈ ਰਿਹਾ ਵੀ ਛੁੱਟੀਆਂ ਦਾ ਕੰਮ ਅਸੀਂ ਪਹਿਲਾਂ ਖਤਮ ਕਰਕੇ ਨਾਨਕੇ ਜਾਈਏ ਜਾਂ ਨਾਨਕੇ ਕਿਤਾਬਾਂ ਨਾਲ ਲੈ ਜਾਈਏ। ਪੇਰੈਂਟਸ ਨੂੰ ਵੀ ਇਹ ਦੇਖਣਾ ਪੈ ਰਿਹਾ ਹੈ ਕਿ ਬੱਚਿਆਂ ਦਾ ਛੁੱਟੀਆਂ ਦਾ ਕੰਮ ਕਿਸ ਤਰ੍ਹਾਂ ਰੂਟੀਨ ਬਣਾ ਕੇ ਅਸੀਂ ਇਹਨਾਂ ਦਾ ਖਤਮ ਕਰਵਾਈਏ ਅਤੇ ਵਧੀਆ ਤਰੀਕੇ ਨਾਲ ਖਤਮ ਹੋਵੇ। ਬੱਚਾ ਸਾਡਾ ਛੁੱਟੀਆਂ ਦੇ ਵਿੱਚ ਜੋ ਉਸਨੂੰ ਪਹਿਲਾਂ ਸਕੂਲ ਦੇ ਵਿੱਚ ਸਿਖਾਇਆ ਗਿਆ ਛੁੱਟੀਆਂ ਤੋਂ ਪਹਿਲਾਂ ਉਹ ਭੁੱਲੇ ਨਾ ਅਤੇ ਇਸ ਦਾ ਰੂਟੀਨ ਵਧੀਆ ਬਣਿਆ ਰਹੇ। ਉਹਦੇ ਲਈ ਮਾਂ ਬਾਪ ਵੀ ਸੋਚੀ ਪਏ ਹੋਏ ਨੇ ਕੀ ਕਰੀਏ ਅਤੇ ਅੱਜ ਉਹਨਾਂ ਦੀ ਇਸ ਸੋਚ ਨੂੰ ਵਿਰਾਮ ਦੇਣਗੇ ETT ਅਧਿਆਪਕ ਹਰਦੀਪ ਸਿੰਘ ਜੀ, ਜੋ ਕਿ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਪ੍ਰਾਇਮਰੀ ਸਕੂਲ ਦੇ ਵਿੱਚ ਨਿਭਾ ਰਹੇ ਨੇ, ਸਰਕਾਰੀ ਅਧਿਆਪਕ ਨੇ ਅਤੇ ਇਹ ਸਾਨੂੰ ਇੱਕ ਲੇਖ ਦੇ ਮਾਧਿਅਮ ਰਾਹੀਂ ਇਹਨਾਂ ਨੇ ਬੀਤੇ ਦਿਨੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਛੁੱਟੀਆਂ ਦਾ ਕੰਮ ਅਸੀਂ ਕਿਵੇਂ ਬੱਚਿਆਂ ਨੂੰ ਕਰਾਉਣਾ ਹੈ, ਵਧੀਆ ਤਰੀਕੇ ਨਾਲ ਉਹਨਾਂ ਦਾ ਸ਼ਖਸੀ ਵਿਕਾਸ ਕਿਵੇਂ ਕਰਨਾ ਹੈ, ਇਹਨਾਂ ਛੁੱਟੀਆਂ ਦੀ ਅਸੀਂ ਵਧੀਆ ਤੋਂ ਵਧੀਆ ਵਰਤੋਂ ਕਿਵੇਂ ਕਰਨੀ ਹੈ, ਉਹ ਇਹਨਾਂ ਦੇ ਲੇਖ ਦੇ ਵਿੱਚ ਇਹਨਾਂ ਨੇ ਦੱਸਿਆ। ਅਸੀਂ ਮਾਸਟਰ ਹਰਦੀਪ ਸਿੰਘ ਜੀ ਹੋਰਾਂ ਦੇ ਨਾਲ ਫੋਨ 'ਤੇ ਰਾਬਤਾ ਕੀਤਾ, ਇਹਨਾਂ ਦਾ ਸਵਾਗਤ ਕਰਦੇ ਹਾਂ। ਮਾਸਟਰ ਹਰਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ 'ਚ ਜੀ।
1: ਸਤਿ ਸ਼੍ਰੀ ਅਕਾਲ ਅਮਰੀਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ
0: ਜੀ। ਸਰ, ਛੁੱਟੀਆਂ ਦਾ ਕੰਮ ਅਸੀਂ ਅਤੇ ਤੁਹਾਨੂੰ, ਮੈਨੂੰ ਵੀ ਤੁਹਾਨੂੰ ਵੀ ਛੁੱਟੀਆਂ ਦਾ ਕੰਮ ਮਿਲਦਾ ਹੁੰਦਾ ਸੀਗਾ ਅਤੇ ਉਹੀ ਗੱਲ ਜਿਹੜੀ ਆ ਉਹ ਕੰਟੀਨਿਊ ਹੈ। ਬੱਚਿਆਂ ਨੂੰ ਇਸ ਵਾਰ ਵੀ ਛੁੱਟੀਆਂ ਦਾ ਕੰਮ ਜਿਹੜਾ ਉਹ ਮਿਲਿਆ ਅਤੇ ਇਸ ਨੂੰ ਕਿਵੇਂ ਅਸੀਂ ਵਧੀਆ ਤਰੀਕੇ ਨਾਲ ਕਰਨਾ ਹੈ, ਮਾਸਟਰ ਜੀ ਤੁਸੀਂ ਸਾਨੂੰ ਸਮਝਾਓ, ਪੇਰੈਂਟਸ ਨੂੰ ਵੀ ਸਮਝਾਓ ਕਿ ਅਸੀਂ ਕਿਵੇਂ ਬੱਚਿਆਂ ਦਾ ਇਹ ਛੁੱਟੀਆਂ ਦਾ ਕੰਮ ਪੂਰਾ ਕਰਾਈਏ, ਉਹਨਾਂ ਨੂੰ ਅਸੀਂ ਛੁੱਟੀਆਂ 'ਚ ਹੋਰ ਕਿਹੜੀਆਂ ਗਤੀਵਿਧੀਆਂ ਕਰਾਈਏ, ਉਹਨਾਂ ਦੇ ਖਾਣ ਪੀਣ ਦਾ ਵੀ ਅਸੀਂ ਖੂਬ ਖਿਆਲ ਰੱਖਣਾ ਹੈ, ਉਹਨਾਂ ਨੂੰ ਸੰਭਾਲ ਕੇ ਰੱਖਣਾ ਹੈ, ਗਰਮੀ ਤੋਂ ਵੀ ਬਚਾਉਣਾ ਹੈ। ਦੱਸੋ ਸਾਨੂੰ ਸਰ, ਅਸੀਂ ਇਹ ਸਾਰੇ ਕੰਮ ਕਿਵੇਂ ਕਰਨੇ ਨੇ?
1: ਜਦੋਂ ਤੱਕ ਜੀ ਆਪਣੇ ਬੱਚੇ ਸਕੂਲ ਜਾਂਦੇ ਹਨ ਤਾਂ ਵੀ ਇਹ ਹੁੰਦਾ ਵੀ ਸਿਸਟਮ ਸਾਰੇ ਜਿਹੜੀ ਆਪਣੀ ਜ਼ਿੰਮੇਵਾਰੀ ਆ ਆਪਾਂ ਅੱਧੇ ਦਿਨ ਤੋਂ ਵੱਧ ਦੀ ਜ਼ਿੰਮੇਵਾਰੀ ਸਕੂਲ ਤੇ ਸੁੱਟ ਦਿੰਦੇ ਹਾਂ ਵੀ ਸਕੂਲ ਵਾਲਿਆਂ ਨੇ ਹੀ ਕਰਵਾਉਣਾ, ਪਰ ਜਦ ਬੱਚੇ ਆਪਣੇ ਘਰ ਹੁੰਦੇ ਨੇ ਹੁਣ ਛੁੱਟੀਆਂ ਹੋ ਗਈਆਂ ਤਾਂ ਸਾਰੀ ਜ਼ਿੰਮੇਵਾਰੀ ਜਿਵੇਂ ਕਿ ਮਾਤਾ ਪਿਤਾ ਦੇ ਸਿਰ ਤੇ ਹੋ ਜਾਂਦੀ ਹੈ ਬੱਚਿਆਂ ਦੀ
0: ਜੀ।
1: ਵੀ ਕੁਛ ਵਰਕਿੰਗ ਵੀ ਹੁੰਦੇ ਨੇ, ਪੇਰੈਂਟਸ ਦੋਨੋਂ ਹੀ ਵਰਕਿੰਗ ਹੁੰਦੇ ਨੇ, ਉਹਨਾਂ ਵਾਸਤੇ ਪਿੱਛੋਂ ਬੱਚੇ ਇਕੱਲੇ ਰਹਿ ਜਾਂਦੇ ਨੇ, ਕਈ ਵਾਰੀ ਇੱਕ ਜਣੇ ਨੂੰ ਛੁੱਟੀ ਹੁੰਦੀਆਂ ਨੇ ਨਹੀਂ ਹੁੰਦੇ, ਤਾਂ ਫਿਰ ਉਹ ਬੱਚੇ ਜਾਣੀ ਕਿ ਬੱਚੇ 'ਚ ਐਨਰਜੀ ਲੈਵਲ ਬਹੁਤ ਜ਼ਿਆਦਾ ਹੁੰਦਾ
0: ਜੀ,
1: ਬੱਚੇ ਸਿੱਖਣਾ ਬਹੁਤ ਕੁਛ ਚਾਹੁੰਦੇ ਨੇ, ਕਰਨਾ ਕੁਛ ਚਾਹੁੰਦੇ ਨੇ, ਵੀ ਆਪਾਂ ਜਿਹੜੀ ਉਹਨਾਂ ਦੀ ਐਨਰਜੀ ਆ ਜਿਹੜੀ ਉਹਨਾਂ ਦੀ ਉਹਨੇ ਸਹੀ ਦਿਸ਼ਾ ਦੇਣੀ ਆ ਵੀ ਆਪਾਂ ਬੱਚਿਆਂ ਤੋਂ ਕਿਵੇਂ ਆਪਾਂ ਕਰਵਾ ਸਕੀਏ
0: ਜੀ। ਮਾਸਟਰ ਜੀ
1: ਉਹਨਾਂ ਦੇ ਜਾਣੀ ਕਿ ਜਿਹੜੇ ਉਹਨਾਂ ਦੇ ਵਿੱਚ ਐਨਰਜੀ ਆ ਉਹਨੂੰ ਆਪਾਂ ਸਹੀ ਦਿਸ਼ਾ ਦੇ ਕੇ ਵੀ ਉਹਦੇ 'ਚ ਆਪਾਂ ਵਧੀਆ ਤੋਂ ਵਧੀਆ ਜਿਹੜੀਆਂ ਉਹਨਾਂ ਦੇ ਵਧੀਆ ਗੁਣ ਨੇ ਉਹਨਾਂ ਨੂੰ ਵਿਕਸਿਤ ਕਰ ਸਕੀਏ
0: ਜੀ।
1: ਹਾਂਜੀ,
0: ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਹੁਣ ਸਾਨੂੰ ਟਿਪਸ ਵੀ ਦਿਓ ਕਿਉਂਕਿ ਤੁਹਾਡੇ ਆਰਟੀਕਲ ਦੇ ਵਿੱਚ ਵੀ ਜੋ ਹੈ ਦਰਜਨ ਤੋਂ ਵੱਧ ਅਜਿਹੀਆਂ ਗੱਲਾਂ ਤੁਸੀਂ ਕੀਤੀਆਂ ਹੋਈਆਂ ਸੀ, ਉਹ ਸਾਰੀਆਂ ਸਾਡੇ ਸਰੋਤਿਆਂ ਨੂੰ ਦੱਸੋ ਜੀ।
1: ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਜਿਵੇਂ ਆਪਾਂ ਛੁੱਟੀਆਂ 'ਚ ਕੀ ਹੁੰਦਾ ਵੀ ਬੱਚਿਆਂ ਦੀ ਨਾ ਰੂਟੀਨ ਖਰਾਬ ਹੋ ਜਾਂਦੀ ਹੈ, ਨਹੀਂ ਤਾਂ ਇੱਕ ਫਿਕਸ ਟਾਈਮ ਤੇ ਉਹ ਸੌਂਦੇ ਨੇ, ਫਿਕਸ ਟਾਈਮ ਤੇ ਉੱਠਦੇ ਨੇ
0: ਜੀ।
1: ਇਹ ਜਾਣੀ ਕਿ ਰੂਟੀਨ ਆਪਾਂ ਉਸੇ ਤਰ੍ਹਾਂ ਜਾਰੀ ਰੱਖਣੀ ਆ, ਉਹਦੇ 'ਚ ਰੂਟੀਨ 'ਚ ਬਦਲਾਵ ਇਹ ਕਰਦੇ ਨੇ ਜੇ ਆਪਾਂ ਸਵੇਰੇ ਬੱਚਿਆਂ ਨੂੰ ਪਾਰਕ ਜਾਂ ਕਿਸੇ ਵੀ ਗੇਮ ਨਾਲ, ਸਾਈਕਲਿੰਗ ਜਾਂ ਐਕਸਰਸਾਈਜ਼ ਕਿਸੇ ਵੀ ਚੀਜ਼ ਨਾਲ ਜੋੜ ਸਕਦੇ ਹਾਂ
0: ਜੀ,
1: ਜੋ ਬੱਚਿਆਂ ਦਾ ਇੰਟਰਸਟ ਆ, ਬੱਚਿਆਂ ਨੂੰ ਜਿਵੇਂ ਰੱਸੀ ਟੱਪਣਾ ਜਾਂ ਆਪਣੀਆਂ ਜਿਹੜੀਆਂ ਖੇਡਾਂ ਹੁੰਦੀਆਂ ਨੇ ਸਵੇਰ ਦੇ ਟਾਈਮ ਉਹਨਾਂ ਨਾਲ ਜੋੜ ਕੇ ਉਹਨਾਂ ਨੂੰ ਜਾਣੀ ਕਿ ਸਵੇਰ ਤੋਂ ਉਹਨਾਂ ਦੀ ਰੂਟੀਨ ਬਣਾਓ, ਉਹਨਾਂ ਨੂੰ ਜਾਣੀ ਕਿ ਇੱਕ ਜ਼ਿੰਮੇਵਾਰੀ

0: ਹਰੇਕ ਚੀਜ਼ ਵੀ ਜਾਣੀ ਕਿ ਇਹ ਹੋਵੇ ਉਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਟੋਟਲੀ ਫ੍ਰੀ ਹੋ ਗਏ ਵੀ ਅਸੀਂ ਮਰਜ਼ੀ ਕਰੀਏ, ਪਰ ਜਿਹੜੀ ਸਕੂਲ ਦੀ ਰੂਟੀਨ ਆ ਉਹ ਸਕੂਲ ਦੇ ਹਿਸਾਬ ਨਾਲ ਚੱਲਦੀ ਆ ਵੀ ਜਿਵੇਂ ਸਮੇਂ ਸਿਰ ਪੀਰੀਅਡ ਲੱਗਦੇ ਆ ਉਵੇਂ ਆਪਾਂ ਨੂੰ ਘਰ ਚ ਵੀ ਉਹਨਾਂ ਲਈ ਇੱਕ ਟਾਈਮ ਨੂੰ ਮੈਨੇਜ ਕਰਨਾ ਚਾਹੀਦਾ ਵੀ ਆਪਾਂ ਉਹਨਾਂ ਨੂੰ ਕਿਵੇਂ ਕਿਵੇਂ ਉਸ ਹਿਸਾਬ ਨਾਲ ਵੀ ਬੱਚੇ ਦਾ ਵਿਕਾਸ ਜਿਹੜਾ ਬੌਧਿਕ ਵਿਕਾਸ ਮਾਨਸਿਕ ਵਿਕਾਸ ਵੀ ਕਿਸੇ ਵੀ ਤਰੀਕੇ ਨਾਲ ਜੋ ਆਪਾਂ ਸੋਚਦੇ ਵੀ ਸਕੂਲ ਚ ਹੁੰਦਾ ਹੋਵੇ ਉਹੀ ਆਪਾਂ ਘਰ ਵਿੱਚ ਉਹੀ ਵਿਕਾਸ ਉਹਨਾਂ ਦਾ ਜਾਰੀ ਰਹੇ ਉਸੇ ਤਰ੍ਹਾਂ।
1: ਜੀ ਮਾਸਟਰ ਜੀ, ਇਹਦਾ ਮਤਲਬ ਅਸੀਂ ਉਹਨਾਂ ਨੂੰ ਸਧਾਰਨ ਗੱਲ ਹੈ ਵੀ ਦੇਰ ਤੱਕ ਨਹੀਂ ਸੌਣ ਦੇਣਾ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਤਰਸ ਜੋ ਕਿ ਉਹਨਾਂ ਲਈ ਅੱਗੇ ਚੱਲ ਕੇ ਨੁਕਸਾਨਦਾਇਕ ਹੋ ਸਕਦਾ ਨਹੀਂ ਕਰਨਾ।
0: ਬਿਲਕੁਲ ਜੀ, ਜਿਵੇਂ ਹੁਣ ਉਹੀ ਸੌਣ ਦਾ ਟਾਈਮ ਹੈ ਜੇ ਆਪਾਂ ਉਹਨਾਂ ਨੂੰ ਜੇ ਸਵੇਰੇ ਜਲਦੀ ਵੀ ਉੱਠ ਜਾਣਗੇ ਤਾਂ ਹੁਣ ਆਪਣੇ ਕੋਲੇ ਬੱਚਿਆਂ ਨੇ ਸਕੂਲ ਤੋਂ ਆਉਣਾ ਨਹੀਂ, ਦੁਪਹਿਰ ਦੇ ਟਾਈਮ ਆਪਾਂ ਉਹਨਾਂ ਨੂੰ ਧੁੱਪ ਬਹੁਤ ਤੇਜ਼ ਆ ਉਸ ਟਾਈਮ ਆਪਾਂ ਨੂੰ ਸਲਾਹ ਸਕਦੇ ਹਾਂ
1: ਜੀ।
0: ਉਹੀ ਉਹਨਾਂ ਨੂੰ ਗੇਮ ਦਾ ਟਾਈਮ ਜੇ ਸਵੇਰੇ ਪ੍ਰੋਬਲਮ ਆ ਕਿਸੇ ਨੂੰ ਸ਼ਾਮ ਨੂੰ ਵੀ ਦੇ ਸਕਦੇ ਆ, ਆਪਦੇ ਬੱਚਿਆਂ ਨੂੰ ਪਾਰਕ ਲੈ ਕੇ ਜਾ ਸਕਦੇ ਆ
1: ਜੀ।
0: ਉਹਨਾਂ ਨਾਲ ਬੈਠੋ ਘੱਟੋ ਘੱਟ ਆਰਾਮ ਨਾਲ ਬੈਠ ਕੇ ਉਹਨਾਂ ਨਾਲ ਦੋ ਵਾਰ ਖਾਣਾ ਜ਼ਰੂਰ ਖਾਓ ਬੱਚੇ ਨਾਲ ਬੈਠ ਕੇ।
1: ਠੀਕ ਆ ਜੀ,
0: ਕਿਉਂਕਿ ਕਈ ਵਾਰ ਇਹ ਹੁੰਦਾ ਵੀ ਮਾਤਾ ਪਿਤਾ ਕੋਲ ਟਾਈਮ ਨਹੀਂ ਹੁੰਦਾ, ਜਿਹੜੀ ਰੂਟੀਨ ਲਾਈਫ ਚੱਲ ਰਹੀ ਹੁੰਦੀ ਆ ਉਹਨਾਂ ਚ ਬੱਚਿਆਂ ਨੂੰ ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਵੀ ਇਹ ਨੀ ਹੈਗਾ ਵੀ ਬੱਚੇ ਬੋਰ ਹੋ ਰਹੇ ਨੇ ਆਪਾਂ ਉਹਨਾਂ ਨੂੰ ਮੋਬਾਈਲ ਦੇ ਕੇ ਬਿਠਾ ਦਈਏ
1: ਜੀ।
0: ਮੋਬਾਈਲ ਤੋਂ ਦੂਰ ਰੱਖੋ, ਉਹਨਾਂ ਨੂੰ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਦਿਓ।
1: ਠੀਕ ਆ ਜੀ,
0: ਜਿਵੇਂ ਹੁਣ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਜਿਵੇਂ ਹੁਣ ਸਬਜ਼ੀ ਕੱਟਣਾ, ਜਿਵੇਂ ਸਬਜ਼ੀ ਕੱਟਣਾ, ਸਲਾਦ ਕੱਟਣਾ, ਬੱਚਿਆਂ ਨੂੰ ਛੋਟੇ ਛੋਟੇ ਜਿਵੇਂ ਬਿਲਕੁਲ ਉਸ ਤੋਂ ਛੋਟੇ ਬੱਚੇ ਨੇ ਜਿਹੜੇ ਖਿਡੌਣਿਆਂ ਨਾਲ ਖੇਡਦੇ ਨੇ ਉਹਨਾਂ ਨੂੰ ਕਹੋ ਪੁੱਤ ਤੁਸੀਂ ਆਪਦੇ ਖਿਡੌਣੇ ਆਪ ਸੰਭਾਲਣੇ ਨੇ
1: ਜੀ।
0: ਤੇ ਜਿਵੇਂ ਆਪਣੇ ਘਰ ਚ ਛੋਟੇ ਛੋਟੇ ਪੌਦੇ ਲੱਗੇ ਨੇ ਉਹਨਾਂ ਨੂੰ ਪੌਦਿਆਂ ਨੂੰ ਪਾਣੀ ਦੇਣਾ
1: ਜੀ।
0: ਤੇ ਜਿਵੇਂ ਹੁਣ ਬੱਚਿਆਂ ਕੋਲ ਟਾਈਮ ਆ, ਮਾਤਾ ਪਿਤਾ ਕੋਲ ਵੀ ਟਾਈਮ ਆ, ਜਦ ਆਪਾਂ ਕੋਈ ਸ਼ੋਪਿੰਗ ਕਰਨ ਜਾਂਦੇ ਹਾਂ ਕਿਤੇ ਬਾਹਰ ਜਾਂਦੇ ਹਾਂ ਉਹਨਾਂ ਨੂੰ ਆਪਾਂ ਹਿਸਾਬ ਕਿਤਾਬ ਨਾਲ ਜੋੜ ਸਕਦੇ ਹਾਂ ਵੀ ਆਪਾਂ ਇਹਨਾਂ ਨੂੰ ਇੰਨੇ ਸਬਜ਼ੀ ਵਾਲੇ ਨੂੰ ਇੰਨੇ ਪੈਸੇ ਦਿੱਤੇ ਉਹਨੇ ਕਿਵੇਂ ਮੁੜਨਗੇ, ਕੱਲ੍ਹ ਉਹਨਾਂ ਦੇ ਜਿਹੜੇ ਇਹ ਹਿਸਾਬ ਕਿਤਾਬ ਦੇ ਜਾਂ ਸ਼ੋਪਿੰਗ ਦਾ ਜਿਹੜੇ ਗੁਣ ਇਹੋ ਜਿਹੇ ਵਿਕਸਿਤ ਹੋਣਗੇ ਉਹਨਾਂ ਚ।
1: ਠੀਕ ਹੈ ਜੀ, ਹਰਦੀਪ ਸਿੰਘ ਜੀ, ਜਿਹੜੇ ਅਸੀਂ ਸੋਚਦੇ ਹਾਂ ਵੀ ਬੱਚਿਆਂ ਦਾ ਕੰਮ ਬਹੁਤ ਸਾਰੇ ਮਾਂ ਬਾਪ ਸਵਾਣੀਆਂ ਮਾਵਾਂ ਕਾਲ ਕਰਦੀਆਂ ਵੀ ਅਸੀਂ ਫਿਰ ਨਾਨਕੇ ਜਾਣਾ ਹੈਗਾ, ਪਹਿਲਾਂ ਪਹਿਲਾਂ ਕੰਮ ਨਿਬੇੜ ਦਈਏ ਉੱਥੇ ਜਾ ਕੇ, ਕਿਉਂਕਿ ਮਾਵਾਂ ਨੂੰ ਵੀ ਇਹ ਹੁੰਦਾ ਵੀ ਭੈਣਾਂ ਆਈਆਂ ਹੋਣਗੀਆਂ ਬੱਚਿਆਂ ਦੀਆਂ, ਮਾਸੀਆਂ ਵੀ ਆਈਆਂ ਹੁੰਦੀਆਂ ਜਵਾਕ ਲੈ ਕੇ, ਜਵਾਕ ਜਵਾਕਾਂ ਨਾਲ ਖੇਡਣ ਅਤੇ ਮਾਸੀਆਂ ਸਾਰੀਆਂ ਰਲ ਕੇ ਬੈਠਣ ਗੱਲਾਂ ਕਰਨ, ਅਤੇ ਉਹਨਾਂ ਦਾ ਪਹਿਲਾਂ ਹੀ ਕੰਮ ਨਿਬੇੜ ਦਈਏ ਹਫ਼ਤੇ ਦੇ ਵਿੱਚ ਵਿੱਚ, ਇਹ ਕਿੰਨਾ ਕੁ ਸਹੀ ਹੈ
0: ਵੀ? ਇਹ ਤੁਹਾਡੀ ਗੱਲ ਨੂੰ ਮੈਂ ਥੋੜ੍ਹਾ ਜਿਹਾ ਇਹਦੇ 'ਚ ਐਡ ਕਰਦਾ ਵੀ ਜਿਹੜੀਆਂ ਵੀ ਲੇਡੀਜ਼ ਦਾ ਜਿਵੇਂ ਜ਼ਿਆਦਾ ਨਾਨਕਿਆਂ ਦਾ ਹੀ ਤਾਂ ਰੁਝਾਨ ਹੁੰਦਾ, ਜਿਵੇਂ ਕਾਫੀ ਜਾਣੀ ਕਿ ਆਪਾਂ ਸ਼ਹਿਰਾਂ 'ਚ ਸ਼ਿਫਟ ਹੋ ਚੁੱਕੇ ਹਾਂ
1: ਜੀ,
0: ਕਾਫੀ ਜਾਣੀ ਕਿ ਜਿਹੜੇ ਪੇਰੈਂਟਸ ਨੇ ਜਿੰਨਾ ਆਪਾਂ ਜਾਣੀ ਕਿ ਨਾਨਕਿਆਂ ਦੇ ਪ੍ਰਤੀ ਉਹਨਾਂ ਨੂੰ ਮਿਲਾਉਂਦੇ ਹਾਂ ਓਨਾ ਹੀ ਆਪਣੇ ਦਾਦਕਿਆਂ ਦੇ ਪ੍ਰਤੀ ਵੀ ਓਨਾ ਹੀ ਜਾਣੀ ਕਿ ਕਰੀਏ ਵੀ ਉੱਧਰ ਵੀ ਜਿਵੇਂ ਆਪਣੇ ਪਿੰਡਾਂ 'ਚ ਚਾਚੇ ਤਾਏ ਜਾਂ ਦਾਦਾ ਦਾਦੀ ਉਹਨਾਂ ਕੋਲ ਰਹਿੰਦੇ ਨੇ
1: ਹਾਂਜੀ,
0: ਉਹਨਾਂ ਨਾਲ ਵੀ ਓਨੀ ਹੀ ਸਾਂਝ ਜਾਣੀ ਕਿ ਬਰਕਰਾਰ ਰੱਖਣੀ ਚਾਹੀਦੀ ਹੈ ਤਾਂ ਜੋ ਆਪਾਂ ਬੱਚਿਆਂ ਨੂੰ ਸਿਖਾਵਾਂਗੇ ਉਹੀ ਸਿੱਖਣਗੇ
1: ਜੀ। ਬਿਲਕੁਲ
0: ਹਾਂਜੀ,
1: ਸੋ ਅਸੀਂ ਹੋਰ ਵੀ ਟਿਪ
0: ਉਹਨਾਂ ਨੂੰ ਜਿਵੇਂ ਹੁਣ ਆਪਾਂ ਕੋਈ ਵੀ ਕੰਮ ਕਰਦੇ ਹਾਂ ਜਿਵੇਂ ਖੇਤੀਬਾੜੀ ਕਰਦੇ ਹਾਂ ਤਾਂ ਉਹਨਾਂ ਨੂੰ ਆਪਣੀ ਖੇਤੀਬਾੜੀ ਵਾਲੀ ਜਗ੍ਹਾ ਤੇ ਜਾਂ ਕੋਈ ਦੁਕਾਨ ਕਰਦੇ ਹਾਂ ਉਹ ਜਗ੍ਹਾ ਤੇ ਲੈ ਕੇ ਜਾਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਮਾਤਾ ਪਿਤਾ ਅਸਲ ਜ਼ਿੰਦਗੀ 'ਚ ਕੀ ਕੰਮ ਕਰ ਰਹੇ ਨੇ, ਉਹਨਾਂ ਨੂੰ ਰੋਟੀ ਕਮਾਉਣ ਵਾਸਤੇ ਕੀ ਕੀ ਪਾਪੜ ਵੇਲਣੇ ਪੈ ਰਹੇ ਨੇ ਜ਼ਿੰਦਗੀ 'ਚ ਵੀ, ਜਾਣੀ ਕਿ ਜੋ ਸਾਡੇ ਤੇ ਖਰਚ ਕਰ ਰਹੇ ਨੇ ਉਹ ਮਾਤਾ ਪਿਤਾ ਦਾ ਇਨਕਮ ਸੋਰਸ ਕੀ ਆ ਵੀ, ਤਾਂ ਜੋ ਉਹ ਵੀ ਜੇ ਕੋਈ ਵੀ ਜਾਣੀ ਕਿ ਪੈਸਾ ਆ ਰਿਹਾ ਘਰ 'ਚ ਉਹਦੀ ਸਹੀ ਵਰਤੋਂ ਕਰਨ ਵਾਸਤੇ ਉਹ ਬੱਚੇ ਜਾਗਰਿਤ ਹੋਣ ਵੀ ਇਸ ਤਰ੍ਹਾਂ ਪੈਸੇ ਬਣਦੇ ਨੇ ਤੇ ਇਸ ਤਰ੍ਹਾਂ ਸਾਨੂੰ ਉਹਦੀ ਚੀਜ਼ਾਂ ਦਾ ਜੋ ਆਪਣੇ ਘਰ 'ਚ ਉਹਨਾਂ ਪੈਸੇ ਤੋਂ ਚੀਜ਼ਾਂ ਰਹਿਣੀਆਂ ਆਪਾਂ ਉਹਨਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਕਿਵੇਂ ਉਹ ਕਰਨਾ
1: ਜੀ। ਹਰਦੀਪ ਸਿੰਘ ਜੀ, ਕੰਮ ਹੁਣ ਪਹਿਲੇ ਹਫ਼ਤੇ 'ਚ ਪਹਿਲੇ 10 ਦਿਨਾਂ 'ਚ ਪੂਰਾ ਕਰਾਈਏ ਜਾਂ ਥੋੜਾ ਥੋੜਾ ਕਰਾਉਣਾ?
0: ਥੋੜਾ ਥੋੜਾ ਕਰਵਾਓ ਜੀ ਬੱਚਿਆਂ ਨੂੰ ਥੋੜਾ ਥੋੜਾ, ਉਹ ਤਾਂ ਬੱਚੇ ਤਾਂ ਪਹਿਲਾਂ ਹੀ ਸਕੂਲੋਂ ਅੱਕ ਗਏ ਨੇ ਵੀ ਕਿਤਾਬਾਂ ਨਾਲ ਹੀ ਤਾਂ ਜੁੜੇ ਹੋਏ ਨੇ, ਕਿਤਾਬਾਂ ਤੋਂ ਬਿਨਾਂ ਜਿਹੜੀਆਂ ਹੋਰ ਚੀਜ਼ਾਂ ਨੇ ਜਿਵੇਂ ਉਹਨਾਂ ਨਾਲ ਜੋੜਿਆ ਜਾਵੇ, ਜਿਵੇਂ ਹੁਣ ਗਰਮੀ ਬਹੁਤ ਪੈ ਰਹੀ ਆ ਬੱਚਿਆਂ ਨੂੰ ਛੋਟੇ ਛੋਟੇ ਕੰਮ ਜਿਵੇਂ ਬਾਹਰ ਗਰਮੀ ਬਹੁਤ ਪੈ ਰਹੀ ਆ ਉਹਨਾਂ ਨੂੰ ਕੁਦਰਤ ਨਾਲ ਜੋੜੋ, ਜਿਵੇਂ ਹੁਣ ਬੱਚਿਆਂ ਨੂੰ ਵੀ ਦੱਸੋ ਵੀ ਪੰਛੀ ਪਾਣੀ ਨਾਲ ਬਿਨਾਂ ਮਰ ਰਹੇ ਨੇ ਵੀ ਇਹ ਵੀ ਇੱਕ ਆਪਣੇ ਆਪਣੇ ਕੁਦਰਤ ਦਾ ਅੰਗ ਨੇ, ਪੌਦੇ ਪੰਛੀ ਇਹਨਾਂ ਨਾਲ ਵੀ ਜੋੜੋ, ਜਿਵੇਂ ਹੁਣ ਰਾਤ ਨੂੰ ਆਪਾਂ 80-90% ਆਪਾਂ ਅੰਦਰ ਹੀ ਪੈਂਦੇ ਹਾਂ ਘਰ ਦੇ ਅੰਦਰ ਹੀ ਪੈਂਦੇ ਹਾਂ, ਉਹਨਾਂ ਨੂੰ ਰਾਤ ਨੂੰ ਬਾਹਰ ਬੱਚਿਆਂ ਨੂੰ ਤਾਰੋ ਤਾਰੇ ਦਿਖਾਓ, ਚੰਨ ਦੇ ਆਕਾਰ ਬਾਰੇ ਜਾਣਕਾਰੀ ਦਿਓ ਵੀ ਚੰਨ ਵੀ ਏਦਾਂ ਜਿਵੇਂ ਹੁਣ ਆਪਾਂ ਪਹਿਲਾਂ ਤਾਂ ਬਾਹਰ ਪੈਂਦੇ ਸੀ ਸਾਰੇ ਲੋਕ, ਉਹਨਾਂ ਨੂੰ ਬਾਹਰ ਜਾਣੀ ਕਿ ਕੁਦਰਤ ਨਾਲ ਜੋੜਨ ਦਾ ਉਹ ਆਪਣਾ ਕੋਸ਼ਿਸ਼ ਕਰੀਏ ਆਪਾਂ ਉਹਨਾਂ ਨੂੰ
1: ਜੀ,
0: ਜਿਵੇਂ ਹੁਣ ਘਰਾਂ 'ਚ ਪਾਲਤੂ ਜਾਨਵਰ ਰੱਖੇ ਹੁੰਦੇ ਨੇ, ਪਾਲਤੂ ਜਾਨਵਰ ਉਹ ਜਿਵੇਂ ਜਾਣੀ ਕਿ ਪਿੰਡਾਂ 'ਚ ਆਪਣੇ ਮੱਝਾਂ ਗਾਵਾਂ ਜਾਂ ਕੁਛ ਵੀ ਆ ਉਹਨਾਂ ਨੂੰ ਪਾਣੀ ਪਿਆਉਣਾ ਜਾਂ ਕੁਛ ਵੀ ਆ ਕਿਸੇ ਵੀ ਤਰ੍ਹਾਂ ਦੇ ਜਿਵੇਂ ਆਪਣੇ ਕੁੱਤਾ ਵਗੈਰਾ ਰੱਖਿਆ ਹੁੰਦਾ ਉਹਨਾਂ ਦੀ ਦੇਖਭਾਲ ਜਾਂ ਆਪਣੇ ਜਿਹੜੇ ਵੱਡੇ ਬੱਚੇ ਨੇ ਥੋੜੇ ਜਿਹੇ ਉਹਨਾਂ ਨੂੰ

ਤੇ ਛੋਟੇ ਭੈਣ ਭਾਈਆਂ ਦਾ ਵੀ ਜਾਣੀ ਕਿ ਹੋਮਵਰਕ ਕਰਵਾਓ, ਉਹ ਵੱਡਿਆਂ ਦਾ ਵੀ ਕਰਵਾਉਣਾ ਜ਼ਰੂਰੀ ਹੈ, ਛੋਟਿਆਂ ਨੂੰ ਵੱਡਿਆਂ ਨੂੰ ਕਹੋ ਵੀ ਉਹਨਾਂ ਨੂੰ ਕਰਵਾਓ ਛੋਟਿਆਂ ਨੂੰ, ਉਹਦੇ ਨਾਲ ਉਹਨਾਂ ਚ ਕੋਨਫੀਡੈਂਸ ਪੈਦਾ ਹੋਊਗਾ। ਤੇ ਜਿਵੇਂ ਹੁਣ ਛੋਟੇ ਛੋਟੇ ਕੰਮ ਨੇ ਜਿਵੇਂ ਸਲਾਦ ਕੱਟਣਾ, ਮੰਮੀ ਨਾਲ ਆਪਦੀ ਸਬਜ਼ੀ ਕੱਟਣ ਚ ਹੈਲਪ ਕਰਨਾ, ਜਾਂ ਇਹਨਾਂ ਚੀਜ਼ਾਂ ਬਾਰੇ ਬੱਚਿਆਂ ਨੂੰ ਦੱਸੋ। ਵੀ ਕਈ ਬੱਚਿਆਂ ਨੂੰ ਇਹ ਲੱਗਦਾ ਰਹਿੰਦਾ ਵੀ ਇਹ ਸਾਡੀਆਂ ਮਾਵਾਂ ਤਾਂ ਸਾਰਾ ਦਿਨ ਘਰੇ ਵਿਹਲੀਆਂ ਰਹਿੰਦੀਆਂ ਨੇ, ਉਹਨਾਂ ਨੂੰ ਉਹਨਾਂ ਦੀ ਰੁਟੀਨ ਬਾਰੇ ਵੀ, ਮਾਵਾਂ ਦੀ ਰੁਟੀਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਵੀ ਮਾਵਾਂ ਸਵੇਰੇ ਤੁਹਾਨੂੰ ਤਿਆਰ ਕਰਨ ਤੋਂ ਬਾਅਦ ਸਾਡੇ ਤੁਹਾਡੇ ਸਾਰੇ ਕੱਪੜੇ ਧੋਂਦੀਆਂ ਨੇ, ਹੋਰ ਸਾਰੇ ਕੰਮ ਤੁਹਾਡੇ ਪ੍ਰੈਸ ਕਰਦੇ ਨੇ। ਜਿਵੇਂ ਹੁਣ ਬੱਚਿਆਂ ਨੂੰ ਛੋਟੇ ਛੋਟੇ ਕੰਮ ਨੇ ਜਿਵੇਂ ਬੱਚਿਆਂ ਨੂੰ ਕੱਪੜੇ ਪ੍ਰੈਸ ਕਰਨ ਬਾਰੇ ਜਾਂ ਹੋਰ ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਦੱਸੋ ਵੀ, ਤਾਂ ਜੋ ਕੱਲ ਨੂੰ ਮਾਤਾ ਪਿਤਾ ਤੋਂ ਬਿਨਾਂ ਵੀ ਉਹ ਇਹਨਾਂ ਚੀਜ਼ਾਂ ਵਾਸਤੇ, ਜਿਵੇਂ ਹੁਣ ਮਾਤਾ ਪਿਤਾ ਘਰੇ ਨਹੀਂ ਹੈਗੇ, ਉਹ ਆਪ ਕੁਛ ਬਣਾ ਕੇ ਖਾ ਸਕਣ, ਜਿਵੇਂ ਮਿਲਕ ਸ਼ੇਕ ਹੋ ਗਿਆ ਜਾਂ ਕੁਛ ਸੈਂਡਵਿਚ ਬਣਾਉਣੇ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇਹ ਨੇ, ਉਹ ਬੱਚੇ ਆਪ ਵੀ

0: ਖਾ ਕੇ ਖਾ ਸਕਣ, ਜਿਵੇਂ ਮਿਲਕ ਸ਼ੇਕ ਹੋ ਗਿਆ ਜਾਂ ਕੁਛ ਸੈਂਡਵਿਚ ਬਣਾਉਣੇ, ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਇਹ ਨੇ, ਉਹ ਬੱਚੇ ਆਪ ਵੀ ਕੁਕਿੰਗ ਵੀ ਕਰ ਸਕਣ। ਜਿਵੇਂ ਹੁਣ ਆਪਣੇ ਬੱਚੇ ਕੈਨੇਡਾ ਚ ਮੂਵ ਹੁੰਦੇ ਆ ਜਾਂ ਬਾਹਰ ਜਾਂਦੇ ਸੀਗੇ, ਉਹ ਬੱਚੇ ਨੇ ਇੱਥੇ ਕੋਈ ਕੰਮ ਕੀਤਾ ਨੀ ਹੁੰਦਾ, ਉੱਥੇ ਜਾ ਕੇ ਇੱਕਦਮ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ, ਪੜ੍ਹਾਈ ਵੀ ਕਰਨੀ ਪੈਂਦੀ ਆ, ਰਸੋਈ ਦਾ ਕੰਮ ਵੀ ਕਰਨਾ ਪੈਂਦਾ। ਇਸ ਕਰਕੇ ਬੱਚੇ ਚਾਹੇ ਮੁੰਡਾ ਚਾਹੇ ਕੁੜੀ, ਉਹ ਸਾਰੇ ਵਾਸਤੇ ਹੀ, ਜਾਣੀ ਕਿ ਖਾਣਾ ਪਕਾਉਣਾ ਸਾਰੇ ਵਾਸਤੇ ਬਹੁਤ ਜ਼ਰੂਰੀ ਹੈ।
1: ਤੁਸੀਂ ਸਹੀ ਕਿਹਾ, ਸਕੂਲ ਦੇ ਵਿੱਚ ਵੀ ਇਹ ਗਤੀਵਿਧੀਆਂ ਜਿਹੜੀਆਂ ਕਰਵਾਈਆਂ ਜਾਂਦੀਆਂ, ਫਾਇਰਲੈਸ ਕੁਕਿੰਗ ਕਰਵਾਈ ਜਾਂਦੀ ਹੈ, ਜਿਹਦੇ 'ਚ ਉਹਨਾਂ ਨੂੰ ਤੁਸੀਂ ਜਿਵੇਂ ਸਲਾਦ ਦੀ ਜ਼ਿਕਰ ਕੀਤਾ ਹੈ, ਸੈਂਡਵਿਚ ਜਿਹੜਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਟ ਕੇ ਪਾ ਕੇ ਬਿਨਾਂ ਅੱਗ ਤੋਂ ਜੋ ਅਸੀਂ ਚੀਜ਼ਾਂ ਬਣਾ ਕੇ ਖਾ ਸਕਦੇ ਹਾਂ ਮਿਕਸ ਕਰਕੇ ਜਾਂ ਇਸ ਤਰ੍ਹਾਂ, ਉਹ ਸਿਖਾਏ ਜਾਂਦੇ ਹੈ। ਤੇ ਹੋਰ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੋ ਸਕਦੀਆਂ ਘਰੇ, ਕਿਉਂਕਿ ਛੋਟੇ ਬੱਚਿਆਂ ਨੂੰ ਖਿਡਾਉਣਿਆਂ ਨਾਲ ਖੇਡਣਾ ਬੜਾ ਪਸੰਦ
0: ਹੈ। ਜਿਵੇਂ ਹੁਣ ਬੱਚੇ, ਜਾਣੀ ਕਿ ਆਪਾਂ ਕਿਸੇ ਦੇ ਘਰ ਦੇ ਨੇੜੇ ਗਰਾਊਂਡ ਨਹੀਂ ਹੈਗਾ ਬੱਚੇ ਨੂੰ ਆਪਾਂ ਰੱਸੀ ਟੱਪਣ ਵਾਸਤੇ ਉਹਨਾਂ ਨਾਲ ਬੱਚਿਆਂ ਨਾਲ ਆਪਾਂ ਆਪ ਵੀ ਕੈਰਮ ਬੋਰਡ ਖੇਡੀਏ ਜਾਂ ਲੂਡੋ ਖੇਡੀਏ, ਉਹਦੇ ਨਾਲ ਬੱਚੇ ਵੀ ਕਾਫੀ ਵਿਕਸਿਤ ਹੁੰਦੇ ਨੇ। ਜਿਵੇਂ ਲੂਡੋ ਚ, ਜਿਵੇਂ ਜਾਣੀ ਕਿ ਬਿਲਕੁਲ ਛੋਟੇ ਬੱਚੇ ਹੁੰਦੇ ਨੇ ਲੂਡੋ ਨੂੰ, ਲੂਡੋ ਖੇਡਦੇ ਨੇ ਜਦ ਉਹਨਾਂ ਨੂੰ ਪਤਾ ਲੱਗਦਾ ਮੈਂ ਇੱਥੇ ਆ, ਆਹ ਪੁਆਇੰਟ ਤੇ ਆ, ਮੈਂ ਹੁਣ ਇੰਨੇ ਨੰਬਰ, ਮੈਨੂੰ ਇੰਨੇ ਨੰਬਰ ਮਿਲ ਜਾਣਗੇ, ਇਹ ਜਿਹੀਆਂ ਛੋਟੀ ਛੋਟੀਆਂ ਗਤੀਵਿਧੀਆਂ ਨਾਲ ਹੀ ਬੱਚਿਆਂ ਦਾ ਜਾਣੀ ਕਿ ਵਿਕਾਸ ਹੁੰਦਾ।
1: ਜੀ, ਤੁਸੀਂ ਆਪਣੇ ਲੇਖ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਗਵਾਂਢੀਆਂ ਦੇ ਘਰੇ ਵੀ ਬੱਚਿਆਂ ਨੂੰ ਲੈ ਕੇ ਜਾਓ, ਕਿਉਂਕਿ ਬੱਚੇ ਸਾਡੇ ਕੋਲ ਹੁਣ ਸਾਰੇ ਹੀ ਮਾਂ ਬਾਪ ਕੋਲ ਇੱਕ ਬੱਚਾ ਜਾਂ ਫਿਰ ਦੋ ਬੱਚੇ ਨੇ, ਅਤੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਸਾਡੇ ਤੋਂ ਵੱਧ ਖਿਆਲ ਸਾਡੇ ਬੱਚੇ ਦਾ ਕੋਈ ਨਹੀਂ ਰੱਖ ਸਕਦਾ। ਜੇ ਗਵਾਂਢੀਆਂ ਦੇ ਘਰੇ ਜਾਣਗੇ ਤਾਂ ਕੋਈ ਸੱਟ ਫਿੱਟ ਨਾ ਖਾ ਲੈਣ, ਜਾਂ ਇਹਨਾਂ ਦਾ ਉਸ ਲਿਹਾਜ਼ ਨਾਲ ਧਿਆਨ ਨਹੀਂ ਰੱਖਿਆ ਜਾਊਗਾ। ਅਤੇ ਇਹਦੇ 'ਚ ਅਸੀਂ ਜਦੋਂ ਇਸ ਤਰ੍ਹਾਂ ਸੋਚ ਰਹੇ ਹਾਂ, ਕਿੰਨੇ ਕੁ ਸਹੀ ਜਾਂ ਗਲਤ ਹਾਂ ਅਸੀਂ?
0: ਇਹਦੇ ਨਾਲ ਇੱਕ ਨਾ ਸਮਾਜਿਕ ਭਾਵਨਾ ਪੈਦਾ ਹੁੰਦੀ ਆ। ਜਿਵੇਂ ਹੁਣ ਆਪਾਂ, ਜਿਵੇਂ ਕਹਿੰਦੇ ਵੀ ਮਨੁੱਖ ਇੱਕ ਸਮਾਜਿਕ ਜੀਵ ਆ, ਜਿਵੇਂ ਹੁਣ ਸ਼ਹਿਰਾਂ 'ਚ ਇਹ ਹੁੰਦਾ ਆਪਾਂ ਨੂੰ ਗਵਾਂਢ ਦਾ ਪਤਾ ਹੀ ਨਹੀਂ ਹੁੰਦਾ ਵੀ ਨਾਲ ਕੌਣ ਰਹਿੰਦਾ ਕੌਣ ਨਹੀਂ।
1: ਹਾਂਜੀ,
0: ਕਈ ਵਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਉਂਦੀ ਆ, ਜੇ ਆਂਢ ਗੁਆਂਢ ਨੂੰ, ਆਂਢ ਗੁਆਂਢ ਦੇ ਬੱਚਿਆਂ ਨੂੰ ਜਾਂ ਆਂਢ ਗੁਆਂਢ ਦੇ ਬੱਚਿਆਂ ਦੇ ਮਾਤਾ ਪਿਤਾ ਨੂੰ, ਸਾਰਿਆਂ ਨੂੰ ਜਾਣਦੇ ਹੋਣਗੇ, ਕੱਲ ਨੂੰ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਸਮੱਸਿਆ ਪੈਦਾ ਹੁੰਦੀ ਆ, ਤਾਂ ਉਹ ਇੱਕ ਦੂਜੇ ਨੂੰ ਬੁਲਾ ਤਾਂ ਸਕਦੇ, ਉਹਨਾਂ ਨਾਲ ਨੇੜਤਾ ਵੱਧਦੀ ਆ ਉਹਨਾਂ ਦੀ।
1: ਜੀ,
0: ਇੱਕ ਦੂਜੇ ਨਾਲ ਬੱਚੇ ਜਦ ਗੱਲਾਂ ਕਰਦੇ ਨੇ, ਬੱਚੇ ਅਲੱਗ ਅਲੱਗ ਸਕੂਲ 'ਚ ਪੜ੍ਹਦੇ ਨੇ ਵੀ ਸਾਡੇ ਸਕੂਲ 'ਚ ਆਹ ਐਕਟੀਵਿਟੀ ਹੋ ਰਹੀ ਆ, ਤੁਹਾਡੇ ਸਕੂਲ 'ਚ ਆਹ ਹੋ ਰਹੀ ਆ, ਉਹਦੇ ਨਾਲ ਉਹਨਾਂ ਦੀ ਜਦ ਵਿਚਾਰਾਂ ਦੀ ਸਾਂਝ ਪੈਂਦੀ ਆ, ਤਾਂ ਉਹ ਇੱਕ ਦੂਜੇ ਤੋਂ ਆਪਾਂ ਉਹਨਾਂ ਨੂੰ ਸਿਖਾ ਸਕਦੇ ਜਿੰਨੇ ਬੱਚਾ ਆਪਦੇ ਹਮ ਉਮਰ ਬੱਚੇ ਤੋਂ ਸਿੱਖਦਾ।
1: ਜੀ, ਬਹੁਤ ਸਾਰੇ ਸਮਰ ਕੈਂਪ ਲੱਗ ਰਹੇ ਨੇ ਜਿਨ੍ਹਾਂ 'ਚ ਵੱਖ ਵੱਖ ਖੇਡਾਂ, ਵੱਖ ਵੱਖ ਗੇਮਾਂ ਕਰਵਾਈਆਂ ਜਾ ਰਹੀਆਂ ਜਾਂ ਹੋਰ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ, ਇਹਨਾਂ ਸਮਰ ਕੈਂਪਾਂ 'ਚ ਬੱਚਿਆਂ ਨੂੰ ਭੇਜਣ ਬਾਬਤ ਕੀ ਆਖੋਗੇ?
0: ਜਿਨ੍ਹਾਂ ਦੇ ਤਾਂ ਨੇੜੇ ਉਪਲਬਧ ਨੇ ਸਮਰ ਕੈਂਪ,
1: ਜੀ,
0: ਉਹਨਾਂ ਵਾਸਤੇ ਤਾਂ ਠੀਕ ਆ, ਪਰ ਸਾਰੇ ਵਾਸਤੇ ਉਪਲਬਧ ਨਹੀਂ, ਜਿਹੜੇ ਬੱਚੇ ਹੁਣ ਪਿੰਡਾਂ 'ਚ ਰਹਿੰਦੇ ਉਹਨਾਂ ਵਾਸਤੇ ਨਹੀਂ ਉਪਲਬਧ ਹੈਗੇ।
1: ਜੀ ਬਿਲਕੁਲ,
0: ਠੀਕ ਹੈ, ਇਸ ਕਰਕੇ ਵੀ ਇਹ ਆ ਵੀ ਜਿਨ੍ਹਾਂ ਨੂੰ ਵੀ ਉਹੀ ਆ ਨਾ ਵੀ ਬੱਚੇ ਨੂੰ, ਬੱਚੇ ਤਾਂ ਪਹਿਲਾਂ ਹੀ ਸਕੂਲਾਂ 'ਚ ਜਾ ਹੀ ਰਹੇ ਸੀਗੇ।
1: ਹਾਂਜੀ,
0: ਇਹ ਤਾਂ ਇੱਕ ਹਿਸਾਬ ਨਾਲ ਵੀ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਨੈਗੇਟਿਵ ਨਾ ਲਿਆ ਜਾਵੇ ਇਹਨੂੰ, ਵੀ ਬੱਚੇ ਦੂਰ ਕਰਨ ਵਾਲੀ ਗੱਲ ਆ ਵੀ ਆਪਾਂ ਬੱਚੇ ਤੋਂ ਭੱਜਦੇ ਹਾਂ।
1: ਜੀ,
0: ਆਪਾਂ ਬੱਚੇ ਨੂੰ ਨੇੜੇ ਰੱਖਾਂਗੇ ਤਾਂ ਉਹਨਾਂ ਜ਼ਿਆਦਾ ਵਧੀਆ, ਆਪਾਂ ਨੂੰ ਵੀ ਬੱਚੇ ਨੂੰ ਵੀ ਜਿੰਨਾ ਵੱਧ ਤੋਂ ਵੱਧ ਟਾਈਮ ਆਪਾਂ ਉਹਨਾਂ ਨਾਲ ਸਪੈਂਡ ਕਰਦੇ ਹਾਂ।
1: ਜੀ,
0: ਜਿਵੇਂ ਹੁਣ ਇਹ ਸੀਗਾ ਵੀ ਹੁਣ ਸਾਂਝੇ ਪਰਿਵਾਰ ਨਹੀਂ ਰਹੇ, ਜਿਵੇਂ ਹੁਣ ਹਰੇਕ ਘਰ 'ਚ ਦਾਦਾ ਦਾਦੀ ਨਹੀਂ ਹੈਗੇ, ਨਹੀਂ ਅੱਗੇ ਕੀ ਸੀ, ਦਾਦਾ ਦਾਦੀ ਹਮੇਸ਼ਾ ਹੀ ਉਹਨਾਂ ਕੋਲ ਰਹਿੰਦੇ ਸੀਗੇ, ਜਿਹੜੀ ਗੱਲ ਮਾਂ ਬਾਪ ਨਾਲ ਨਹੀਂ ਕਰ ਸਕਦੇ ਸੀ ਦਾਦਾ ਦਾਦੀ ਚਾਚਾ ਚਾਚੀ ਨਾਲ ਕਰ ਸਕਦੇ ਹੁੰਦੇ ਸੀਗੇ। ਹੁਣ ਉਹ ਕੀ ਸੀਗਾ ਵੀ ਜਿਹਦੇ ਨਾਲ ਰਿਸ਼ਤਿਆਂ 'ਚ ਵੀ ਇਹੀ ਆ ਵੀ ਬੱਚੇ ਨੂੰ, ਜਿਵੇਂ ਹੁਣ ਇਹੀ ਕਹੀ ਜਾਂਦੇ ਵੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ, ਬੱਚੇ ਵੀ ਬੋਰ ਹੋ ਜਾਂਦੇ ਨੇ ਉਹ ਚੀਜ਼ ਤੋਂ, ਬੱਚੇ ਵੀ ਚਾਹੁੰਦੇ ਆ ਵੀ ਸਾਨੂੰ ਕੋਈ ਵੀ ਜਾਣੀ ਕਿ ਪੜ੍ਹਾਈ ਤੋਂ ਬਿਨਾਂ ਵੀ ਕੁਛ ਕਿਹਾ ਜਾਵੇ।
1: ਹਾਂਜੀ,
0: ਵੀ ਸਾਨੂੰ ਜਾਂ ਫਿਰ ਇਹ ਆ ਪੜ੍ਹਾਈ ਜਾਂ ਫਿਰ ਜਦ ਉਹ ਉਹਨਾਂ ਨੂੰ ਨਹੀਂ ਕੋਈ ਰਿਸ਼ਤਿਆਂ ਤੋਂ ਸਮਾਂ ਮਿਲਦਾ, ਮਾਂ ਪਿਓ ਤੋਂ ਸਮਾਂ ਨਹੀਂ ਮਿਲਦਾ, ਸਾਂਝੇ ਪਰਿਵਾਰਾਂ 'ਚ ਨਹੀਂ ਰਹਿੰਦੇ, ਫਿਰ ਉਹ ਸਕਰੀਨ ਨਾਲ ਜੁੜਦੇ ਨੇ, ਚਾਹੇ ਉਹ ਟੀਵੀ ਦੀ ਸਕਰੀਨ ਆ ਚਾਹੇ ਮੋਬਾਈਲ ਦੀ ਸਕਰੀਨ ਆ।
1: ਹਾਂਜੀ,
0: ਜਿਹਦੇ ਕਰਕੇ ਬੱਚਿਆਂ ਦਾ ਅੱਖਾਂ ਦਾ ਵੀ ਮਾਨਸਿਕ ਤੌਰ ਤੇ ਵੀ ਬੱਚਿਆਂ ਨੂੰ ਹੋਰ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ।
1: ਜੀ,
0: ਜਿਵੇਂ ਕਿ ਮੋਬਾਈਲਾਂ ਤੋਂ ਛੁਡਾ ਕੇ ਬੱਚਿਆਂ ਨੂੰ, ਜਿਵੇਂ ਹੁਣ ਬਾਹਰ ਹੁਣ ਸ਼ਹਿਰਾਂ 'ਚ ਤਾਂ ਮਿੱਟੀ ਰਹੀ ਵੀ ਨੀ ਹੈਗੀ,
1: ਹਾਂਜੀ,
0: ਸਾਰੇ ਪਾਸੇ ਪੱਕਾ ਹੀ ਪੱਕਾ, ਜਿਹਦੇ ਕਰਕੇ ਜਦ ਮਿੱਟੀ 'ਚ ਖੇਡਦੇ ਸੀ ਬੱਚੇ, ਉਹਨਾਂ ਨੂੰ ਜਿਹੜੀਆਂ ਵੀਟ ਐਲਰਜੀ ਵਰਗੀਆਂ ਇਹੋ ਜਿਹੀਆਂ ਕੋਈ ਬਿਮਾਰੀਆਂ ਨਹੀਂ ਹੁੰਦੀਆਂ ਸੀ, ਕੁਛ ਤੱਤ ਜਿਹੜੇ ਨੇ ਮਿੱਟੀ 'ਚ ਮਿਲਦੇ ਨੇ ਬੱਚਿਆਂ ਨੂੰ, ਮਿੱਟੀ 'ਚ ਵੀ ਖੇਲਣ ਦੋ, ਜਿਵੇਂ ਆਪਾਂ ਇਹ ਹੁਣ ਤਾਂ ਕਹਿੰਦੇ ਨੇ ਮਾੜੀ ਜਿਹੀ ਮਿੱਟੀ ਲੱਗੀ ਬੱਚੇ ਨੂੰ ਝਾੜ ਦਿੰਦੇ ਹਾਂ ਵੀ ਬੱਚਾ ਗੰਦਾ ਹੋ ਗਿਆ, ਪਰ ਜਿਹੜੇ ਤੱਤ ਮਿੱਟੀ ਤੋਂ ਮਿਲਣੇ ਨੇ, ਮਿੱਟੀ 'ਚ ਵੀ ਖੇਡਣ, ਤਾਂ ਉਹਨਾਂ ਨੂੰ ਪੂਰਾ ਸਮਾਂ ਦਿੱਤਾ ਜਾਵੇ ਹਫ਼ਤੇ 'ਚ ਇੱਕ ਅੱਧੀ ਵਾਰ।
1: ਜੀ ਹਰਦੀਪ ਜੀ, ਬੱਚੇ ਜਿੱਦੀ ਵੀ ਹੋ ਜਾਂਦੇ ਨੇ, ਕਿਉਂਕਿ ਜਦੋਂ ਘਰੇ ਰਹਿੰਦੇ ਨੇ ਤਾਂ ਤੁਹਾਡੀ ਗੱਲਾਂ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਉਹੀ ਸ਼ਾਇਦ ਪੇਰੈਂਟਸ ਹੀ ਉਹਨਾਂ ਨੂੰ ਗਲਤ ਕਮਾਂਡ ਕਰਦੇ ਹਾਂ ਜਾਂ ਨਹੀਂ ਸਮਝ ਹੁੰਦੀ, ਅਸੀਂ ਬੱਚਿਆਂ ਦੇ ਕਈ ਵਾਰ ਖਿਹੜੇ ਪੈ ਜਾਂਦੇ ਹਾਂ ਵੀ ਆਹ ਕਰੋ ਜਾਂ ਆਹ ਕਰੋ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਆਹ ਕਰਨਾ, ਅਸੀਂ ਬੱਚਿਆਂ ਨੂੰ ਕਈ ਵਾਰ ਆਪ ਹੀ ਜਿੱਦੀ ਬਣਾ ਦਿੰਦੇ ਹਾਂ ਜਾਂ ਬੱਚਾ ਕਈ ਵਾਰ ਜ਼ਿਆਦਾ ਹੀ

0: ਵੀ ਦੱਸੋ ਕਿ ਜੇ ਕੋਈ ਬੱਚਾ ਜ਼ਿੱਦ ਕਰਦਾ ਤਾਂ ਫਿਰ ਅਸੀਂ ਕੀ ਕਰਨਾ?
1: ਬੱਚੇ ਨੂੰ ਕਦੇ ਵੀ ਇਹ ਨਾ ਕਹੋ ਤੂੰ ਆਹ ਕੰਮ ਨਹੀਂ ਕਰ ਸਕਦਾ,
0: ਠੀਕ ਹੈ ਜੀ,
1: ਉਹਨੂੰ ਇਹ ਕਹੋ, ਉਹਨੂੰ ਮੋਟੀਵੇਟ ਕਰੋ। ਜਿਵੇਂ ਹੁਣ ਬੱਚਾ ਡਰਾਇੰਗ ਹੀ ਬਣਾ ਰਿਹਾ, ਚਾਹੇ ਉਹਨੇ ਜਿੰਨੀ ਮਰਜ਼ੀ ਬਣਾਈ ਆ, ਉਹਨੂੰ ਐਨਕਰੇਜ ਕਰੋ ਵੀ ਹਾਂ ਬਹੁਤ ਵਧੀਆ
0: ਜੀ,
1: ਵੀ ਤੂੰ ਵਧੀਆ ਬਣਾਇਆ। ਉਹ ਫਿਰ ਜਦ ਖੁਸ਼ ਹੁੰਦਾ ਤਾਂ ਉਹ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦਾ, ਹਾਂ ਮੈਂ ਵਧੀਆ ਵੀ ਹੋਰ ਵਧੀਆ ਕਰ ਸਕਦਾ
0: ਜੀ।
1: ਤੇ ਉਹਦੇ ਚ ਇਹ ਹੁੰਦਾ ਵੀ ਟੀਚਰ ਦਾ ਤਾਂ ਕੰਮ ਹੀ ਇਹ ਆ ਵੀ ਬੱਚੇ ਨੂੰ, ਜਾਣੀ ਕਿ ਇਹ ਆ ਵੀ ਜਿਵੇਂ ਪੰਜੇ ਉਂਗਲੀਆਂ ਬਰਾਬਰ ਦਿੰਦੇ ਆ, ਹਰੇਕ ਬੱਚਾ ਕੋਈ ਡਰਾਇੰਗ ਚ ਬਹੁਤ ਵਧੀਆ, ਕੋਈ ਮੈਥ ਚ ਬਹੁਤ ਵਧੀਆ, ਕੋਈ ਇੰਗਲਿਸ਼ ਚ ਬਹੁਤ ਵਧੀਆ, ਕੋਈ ਇਹ ਨੀ ਹੈਗਾ ਇਕੱਲੀ ਪੜ੍ਹਾਈ ਚ ਹੀ ਵਧੀਆ, ਬੱਚੇ ਦੇ ਮਿਹਨਤ ਤੋਂ ਬਹੁਤ ਵਧੀਆ ਹੁੰਦੇ ਨੇ, ਉਹ ਜ਼ਿੰਮੇਵਾਰ ਹੁੰਦਾ। ਕਈ ਬੱਚੇ ਬਿਲਕੁਲ ਛੋਟੀ ਏਜ ਚ ਹੀ ਇੰਟੈਲੀਜੈਂਟ ਹੋ ਜਾਂਦੇ ਨੇ, ਕਈ ਬੱਚੇ ਥੋੜਾ ਥੋੜਾ ਜਿਵੇਂ ਜਿਵੇਂ ਏਜ ਵੱਧਦੀ ਹੈ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਵੀ ਮੈਂ ਬਾਕੀ ਕੰਮਾਂ ਦੇ ਨਾਲ ਮੇਰੇ ਵਾਸਤੇ ਪੜ੍ਹਾਈ ਵੀ ਉਨੀ ਜ਼ਰੂਰੀ ਆ, ਉਹ ਅੱਗੇ ਜਾ ਕੇ ਪੜ੍ਹਨਾ ਸ਼ੁਰੂ ਕਰਦੇ ਨੇ, ਬਹੁਤ ਵਧੀਆ ਤਰੀਕੇ ਨਾਲ ਪੜ੍ਹਦੇ ਨੇ। ਫਿਰ ਉਹ ਜਦ ਉਹਨਾਂ ਨੂੰ ਵਧੀਆ ਟੀਚਰ, ਵਧੀਆ ਆਪਣੇ ਸਮਝਾਉਣ ਵਾਲੇ ਘਰ ਚੋਂ, ਚਾਹੇ ਉਹ ਦਾਦਾ ਦਾਦੀ ਦੇ ਰੂਪ ਚ, ਚਾਹੇ ਚਾਚਾ ਚਾਚੀ ਦੇ ਰੂਪ ਚ, ਚਾਹੇ ਮਾਤਾ ਪਿਤਾ ਦੇ ਰੂਪ ਚ, ਜਦ ਉਹਨਾਂ ਨੂੰ ਕੋਈ ਇਹੋ ਜਿਹਾ ਰਿਸ਼ਤਾ, ਪੋਜ਼ਿਟਿਵ ਰਿਸ਼ਤਾ ਮਿਲਦਾ ਜਿਹੜਾ ਉਹਨਾਂ ਨੂੰ ਪੋਜ਼ਿਟਿਵ ਰਿਸਪੋਂਸ ਦਿੰਦਾ, ਫਿਰ ਉਹ ਬੱਚੇ ਹੋਰ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਨੇ
0: ਜੀ। ਅਸੀਂ ਮਾਂ ਬਾਪ ਨੂੰ ਵੀ ਇੱਕ ਮੌਕਾ ਮਿਲਦਾ ਬੱਚਿਆਂ ਦੇ ਨਾਲ ਸਮਾਂ ਬਿਤਾਉਣ ਦਾ, ਅਸੀਂ ਉਹਨਾਂ ਦੇ ਨਾਲ ਸਮਾਂ ਕਿਸ ਤਰ੍ਹਾਂ ਬਿਤਾਉਣਾ? ਹੁਣ ਥੋੜ੍ਹਾ ਜਿਹਾ ਮਾਂ ਬਾਪ ਦੇ ਰੋਲ ਦੇ ਉੱਤੇ ਵੀ ਇੱਕ ਦੋ ਮਿੰਟ ਲਾ ਦਿਓ ਜੀ। ਮਾਂ ਬਾਪ ਨੇ ਕੀ ਕੀ ਕਰਨਾ ਹੈਗਾ, ਬੱਚਿਆਂ ਦੇ ਸਾਹਮਣੇ ਕਿਸ ਤਰ੍ਹਾਂ ਦੀਆਂ ਉਦਾਹਰਨਾਂ ਪੇਸ਼ ਕਰਨੀਆਂ, ਉਹਨਾਂ ਨੇ ਕੀ ਗੱਲਾਂ ਕਰਨੀਆਂ ਜੀ?
1: ਬੱਚੇ ਜਿਵੇਂ ਜਾਣੀ ਕਿ ਹੁਣ ਕਈ ਚੀਜ਼ਾਂ, ਜਿਵੇਂ ਹੁਣ ਬੱਚੇ ਜਿਵੇਂ ਹੁਣ ਆਪਣੇ ਘਰ ਚ ਗੱਤੇ ਦੇ ਡੱਬੇ ਪਏ ਹੁੰਦੇ ਆ ਜਾਂ ਕੁਛ ਵੀ ਪਿਆ
0: ਜੀ,
1: ਆਪਾਂ ਉਹਨਾਂ ਨੂੰ ਬੱਚੇ ਨੂੰ ਕਹਿਣਾ ਵੀ ਦੇਖੋ ਵੀ ਆਹ ਚੀਜ਼ ਬਣੀ ਹੋਈ ਆ। ਹੁਣ ਜਾਣੀ ਕਿ ਪਹਿਲਾਂ ਇਹ ਸੀਗਾ ਵੀ ਆਪਾਂ ਬੱਚਿਆਂ ਨੂੰ ਸਿੱਧਾ ਨੀ ਦੱਸ ਸਕਦੇ ਹੁੰਦੇ ਸੀਗੇ ਵੀ ਤੁਸੀਂ ਆਹ ਚੀਜ਼ ਬਣਾਓ, ਹੁਣ ਆਪਣੇ ਕੋਲੇ ਸਾਧਨ ਇੰਨੇ ਨੇ, ਕਿਸੇ ਵੀ ਚੀਜ਼ ਤੇ ਇੰਨੀਆਂ ਐਪਾਂ ਨੇ, ਇੰਨੇ ਯੂਟਿਊਬ ਜਾਂ ਕੁਛ ਵੀ ਆ, ਆਪਾਂ ਬੱਚੇ ਨੂੰ ਇੱਕ ਆਈਡੀਆ ਦੇ ਦੇਣਾ, ਸਿੰਪਲ ਆਈਡੀਆ ਵੀ ਆਹ ਗੱਤੇ ਦਾ ਆਪਣੇ ਕੋਲ ਗੱਤੇ ਦੀ ਪੇਟੀ ਪਈ ਆ ਤਾਂ ਤੁਸੀਂ ਕਿਲਾ ਬਣਾ ਕੇ ਦਿਖਾਓ ਇੱਕ ਵੀ, ਇਹਨੂੰ ਇਹ ਤੋਂ ਘਰ ਬਣਾ ਲਓ, ਨਹੀਂ ਬੜੀ ਚੀਜ਼ ਬਣਾ ਸਕਦੇ ਵੀ ਇਹ ਤਾਂ ਘਰ ਬਣਾਓ। ਜਿਵੇਂ ਹੁਣ ਪਹਿਲਾਂ ਵਾਲੇ ਬੱਚੇ ਤੰਦਰੁਸਤ ਕਿਉਂ ਰਹਿਣੇ ਸੀ, ਉਹ ਫਿਜੀਕਲੀ ਐਕਟੀਵਿਟੀ ਵੱਧ ਕਰਦੇ ਹੁੰਦੇ ਸੀਗੇ,
0: ਬਿਲਕੁਲ
1: ਉਹ ਜਿਹੜੀ ਫਿਜੀਕਲੀ ਐਕਟੀਵਿਟੀ, ਜਦ ਆਪਾਂ ਪ੍ਰੈਕਟੀਕਲੀ ਕੋਈ ਵੀ ਚੀਜ਼ ਕਰਦੇ ਹਾਂ ਪ੍ਰੈਕਟੀਕਲੀ ਜ਼ਿਆਦਾ ਸਿੱਖਦੇ ਹਾਂ
0: ਜੀ,
1: ਜਦ ਆਪਾਂ ਪ੍ਰੈਕਟੀਕਲੀ ਕੋਈ ਵੀ ਕੰਮ ਕਰਕੇ ਸਿੱਖਣਾ ਇਹ ਜਾਣੀ ਕਿ ਸਭ ਤੋਂ ਜ਼ਿਆਦਾ ਵਧੀਆ ਹੁੰਦਾ। ਜਿਵੇਂ ਹੁਣ ਇਹ ਆ ਵੀ ਮਾਤਾ ਪਿਤਾ ਜੇ ਆਪਾਂ ਸ਼ਹਿਰ 'ਚ ਰਹਿ ਰਹੇ ਹਾਂ, ਇਹ ਨਹੀਂ ਹੈਗਾ ਆਪਾਂ ਸ਼ਹਿਰੀ ਜੀਵਨ 'ਚ ਉਲਝੇ ਰਹੀਏ, ਆਪਣੇ ਦਾਦਾ ਦਾਦੀ ਜਾਂ ਪਿੰਡ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਘੁਮਾਓ, ਉਹਨਾਂ ਨੂੰ ਦੱਸੋ। ਕਈ ਬੱਚਿਆਂ ਨੂੰ ਹੁਣ ਇਹੀ ਨਹੀਂ ਪਤਾ ਵੀ ਜਿਹੜੀਆਂ ਸਬਜ਼ੀਆਂ ਨੇ ਧਰਤੀ ਦੇ ਥੱਲੇ ਸਬਜ਼ੀਆਂ ਕਿਹੜੀਆਂ ਹੁੰਦੀਆਂ ਨੇ, ਮੂਲੀ ਕਿਵੇਂ ਉੱਗਦੀ ਆ, ਗਾਜਰ ਕਿਵੇਂ ਉੱਗਦੀ ਆ, ਜਾਂ ਇਹ ਚੀਜ਼ਾਂ ਸਬਜ਼ੀਆਂ ਕਿਵੇਂ ਲੱਗਦੀਆਂ ਨੇ, ਬੇਲਾਂ ਨੂੰ ਕਿਹੜੀਆਂ ਸਬਜ਼ੀਆਂ ਲੱਗਦੀਆਂ ਨੇ
0: ਜੀ,
1: ਉਹਨਾਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੋੜੋ, ਉਹਨਾਂ ਨੂੰ ਵੀ ਜਾਣੀ ਕਿ ਬਾਕੀ ਇਹ ਜਿਹੜਾ ਆਪਣਾ ਪੁਰਾਣਾ ਜਿਵੇਂ ਮਿਊਜ਼ਿਕ ਬਾਰੇ ਜਾਂ ਵਿਰਸੇ ਬਾਰੇ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਘੱਟੋ ਘੱਟ ਜਿਵੇਂ ਆਪਾਂ ਆਪਣੀਆਂ ਗੱਲਾਂ ਤਾਂ ਰੋਜ਼ ਹੀ ਸੁਣਦੇ ਨੇ, ਜੇ ਉਹ ਪਿੰਡ ਚ ਦਾਦਾ ਦਾਦੀ ਕੋਲੇ ਜਾਣਗੇ ਉਹਨਾਂ ਦੀਆਂ ਕਹਾਣੀਆਂ, ਉਹਨਾਂ ਨਾਲ ਗੱਲਬਾਤ ਕਰਨ, ਜਦੋਂ ਜਾਣਗੇ ਇੱਕ ਮਾਹੌਲ ਚ ਦੂਜੇ ਮਾਹੌਲ ਚ ਜਾਣਗੇ, ਸ਼ਹਿਰ ਦੇ ਚੋਂ ਪਿੰਡ ਚ ਜਾਣਗੇ, ਜਿਹੜੇ ਪਿੰਡ ਚ ਰਹਿੰਦੇ ਜਾਂ ਸ਼ਹਿਰ ਚ ਆਉਣਗੇ ਆਪਣੇ ਰਿਸ਼ਤੇਦਾਰਾਂ ਕੋਲੋਂ, ਉਹਨਾਂ ਨੂੰ ਪਤਾ ਲੱਗੂਗਾ ਵੀ ਸ਼ਹਿਰ ਦਾ ਲਿਵਿੰਗ ਸਟੈਂਡਰਡ ਕੀ ਆ, ਪਿੰਡ ਦਾ ਲਿਵਿੰਗ ਸਟੈਂਡਰਡ ਕੀ ਆ। ਜਦੋਂ ਦਾਦੇ ਦਾਦੀ ਨਾਲ ਗੱਲ ਕਰਨਗੇ, ਹੁਣ ਸ਼ਹਿਰਾਂ ਦੀਆਂ ਖੇਡਾਂ ਹੋਰ ਨੇ, ਪਿੰਡਾਂ ਦੀਆਂ ਖੇਡਾਂ ਹੋਰ ਨੇ, ਪਰ ਹੁਣ ਤਾਂ ਲਗਭਗ ਦੋਨੋਂ ਇੱਕੋ ਜਿਹੀਆਂ ਹੋ ਚੁੱਕੀਆਂ ਨੇ
0: ਜੀ।
1: ਵੀ ਜਾਣੀ ਕਿ ਕ੍ਰਿਕਟ ਤੋਂ ਵੀ ਜਿਵੇਂ ਅੱਜ ਕੱਲ੍ਹ ਹਰੇਕ ਬੰਦਾ, ਤੁਸੀਂ ਕ੍ਰਿਕਟ ਅਕੈਡਮੀਆਂ 'ਚ ਇੰਨੀ ਭੀੜ ਦੇਖ ਰਹੇ ਹੋ, ਕ੍ਰਿਕਟ ਅਕੈਡਮੀਆਂ 'ਚ ਹਰੇਕ ਬੰਦਾ ਚਾਹੁੰਦਾ ਵੀ ਸਾਡਾ ਬੱਚਾ ਤਾਂ ਬਸ ਵੀ ਵਿਰਾਟ ਕੋਹਲੀ ਹੀ ਬਣ ਜੇ, ਐਡੇ ਐਡੇ ਬੈਗ ਚੱਕ ਕੇ ਜਾ ਰਹੇ ਨੇ ਬੱਚੇ। ਉਵੇਂ ਜਿਹੜੇ ਜਾਣੀ ਕਿ ਆਪਣਾ ਹਾਕੀ ਪੰਜਾਬ ਦੀ ਕਿੱਡੀ ਮਸ਼ਹੂਰ ਰਹੀ ਆ, ਵੀ ਉਹਨਾਂ ਗੇਮਾਂ ਵੱਲ ਵੀ, ਹਾਕੀ ਕਬੱਡੀ ਇਹਨਾਂ ਗੇਮਾਂ ਵੱਲ ਵੀ, ਜਿਵੇਂ ਕੋਈ ਖੇਡ ਮੇਲੇ ਲੱਗਦੇ ਨੇ ਜਾਂ ਕੁਛ ਵੀ ਆ, ਉਹਨਾਂ 'ਚ ਬੱਚਿਆਂ ਨੂੰ ਜਿਵੇਂ ਕੋਈ ਉਹ ਚੀਜ਼ ਦਿਖਾਓ ਜਿਹਦੇ ਨਾਲ ਬੱਚੇ ਆਪਣੇ ਵਿਰਸੇ ਨਾਲ ਜੁੜਨ
0: ਜੀ। ਬਿਲਕੁਲ ਹਰਦੀਪ ਜੀ, ਤੁਸੀਂ ਜੋ ਗੱਲ ਹੈ ਉਹ ਗਾਗਰ 'ਚ ਸਾਗਰ ਭਰਿਆ ਹੈ ਆਪਣੀ ਗੱਲਾਂ ਦੇ ਵਿੱਚ। ਗੱਲ ਜਿਹੜੀ ਆ ਉਹ ਨਿਕਲ ਕੇ ਇਹ ਆਉਂਦੀ ਹੈ ਕਿ ਬੱਚੇ ਜ਼ਿੰਮੇਵਾਰੀ ਤੋਂ, ਸਕੂਲ ਦੀਆਂ ਅਤੇ ਪੜ੍ਹਾਈ ਦੀ ਤੋਂ ਥੋੜ੍ਹਾ ਜਿਹਾ ਸੁਰਖਰੂ ਹੋਏ ਨੇ, ਪਰ ਮਾਂ ਬਾਪ ਦੀ, ਸਾਡੀ ਜ਼ਿੰਮੇਵਾਰੀ, ਬਜ਼ੁਰਗਾਂ ਦੀ ਵੀ ਥੋੜ੍ਹੀ ਜਿਹੀ ਹੁਣ ਇਸ ਸਮੇਂ ਵਧੀ ਹੈ, ਕਿਉਂਕਿ ਉਹ ਹੁਣ ਜਿਹੜਾ ਸਮਾਂ ਅਧਿਆਪਕਾਂ ਕੋਲ ਸਕੂਲ 'ਚ ਲਾਉਂਦੇ ਸੀ ਉਹ ਸਮਾਂ ਸਾਡੇ ਕੋਲ ਲਾ ਰਹੇ ਆ। ਉਸ ਸਮੇਂ 'ਚ ਅਸੀਂ ਉਹਨਾਂ ਨੂੰ ਅਧਿਆਪਕ ਬਣ ਕੇ ਕਿਵੇਂ ਸਿਖਾਉਣਾ ਹੈ, ਕਿਵੇਂ ਵਰਾਉਣਾ ਹੈ ਅਤੇ ਕਿਵੇਂ ਖਵਾਉਣਾ ਹੈ, ਇਹ ਅਸੀਂ ਦੇਖਣਾ ਹੈ। ਤੁਸੀਂ ਬਹੁਤ ਵਧੀਆ ਗੱਲਾਂ ਸਾਡੇ ਨਾਲ ਕੀਤੀਆਂ, ਸਮਾਂ ਦਿੱਤਾ ਆਪਣਾ ਕੀਮਤੀ।
1: ਮੈਂ ਇੱਕ ਗੱਲ ਕਹਿਣਾ ਚਾਹੁੰਗਾ ਵੀ ਬੱਚੇ ਕੱਚੀ ਮਿੱਟੀ ਵਾਂਗ ਹੁੰਦੇ ਨੇ, ਚਾਹੇ ਉਹ ਅਧਿਆਪਕ ਨੇ ਚਾਹੇ ਪੇਰੈਂਟਸ ਨੇ, ਉਹਨਾਂ ਨੂੰ ਉਹੋ ਜਿਹਾ ਰੂਪ ਦੇ ਸਕਦੇ ਨੇ ਜਿਹੋ ਜਿਹਾ ਉਹ ਚਾਹੁੰਦੇ ਨੇ
0: ਜੀ। ਤੁਹਾਡਾ ਬਹੁਤ
1: ਮਿੱਟੀ ਵਰਗੇ ਨੇ,
0: ਧੰਨਵਾਦ ਮਾਸਟਰ,
1: ਧੰਨਵਾਦ ਜੀ, ਧੰਨਵਾਦ
0: ਜੀ।

ਜੀ, ਗੀਤ 'ਚ ਤਾਂ ਵੈਸੇ ਵਾਕਈ ਲੱਗਦਾ ਹੈ ਕਿ ਜਾਂ ਆਪਾਂ ਨੂੰ ਮਨ ਨੂੰ ਤਸੱਲੀ ਹੋ ਜਾਂਦੀ, ਬੱਚੇ ਮੰਨ ਕੇ ਸੱਚੇ, ਪਰ ਜਿਹੜੇ ਹੁਣ ਬੱਚੇ ਘਰ ਨੇ ਉਹਨਾਂ ਨੇ ਪਤਾ ਨਹੀਂ ਘਰ 'ਚ ਕਿੰਨਾ ਖਲਾਰਾ ਪਾਇਆ ਹੋਇਆ, ਅਤੇ ਮੰਮੀਆਂ ਦੇ ਨਾ ਜ਼ੁਬਾਨ 'ਚੋਂ 2-3 ਦਿਨ ਬਾਅਦ ਜਾਂ ਹਫ਼ਤੇ ਬਾਅਦ ਇਹ ਨਿਕਲੂਗਾ ਇਹਨਾਂ ਨੂੰ ਛੁੱਟੀਆਂ ਕਹਾਣੀਆਂ ਹੋਣੀਆਂ ਸੀ, ਇਹ ਤਾਂ ਸਕੂਲ ਹੀ ਠੀਕ ਸੀਗੇ। ਸੋ ਸਾਡੀਆਂ ਭੈਣਾਂ ਨੇ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਕਿ ਜੇ ਬੱਚੇ ਘਰ ਨੇ ਤਾਂ ਤੁਹਾਡਾ ਕੰਮ ਕਿੰਨਾ ਕੁ ਵੱਧ ਜਾਂਦਾ, ਕਿੰਨਾ ਕੁ ਤੁਸੀਂ ਖਿੱਚਦੇ ਹੋ, ਕਿੰਨਾ ਕੁ ਕਹਿੰਦੇ ਹੋ ਵੀ ਸਕੂਲ ਦੇ ਵਿੱਚ ਹੀ ਠੀਕ ਨੇ, ਅਤੇ ਕਿੰਨਾ ਕੁ ਸੋਚਦੇ ਹੋ ਨਹੀਂ ਘਰ ਠੀਕ ਨੇ, ਗਰਮੀ ਬਹੁਤ ਹੈ। ਕਿ ਜਦੋਂ ਗਰਮੀ ਵੱਲ ਦੇਖਦੇ ਆ ਫਿਰ ਮਮਤਾ ਜਾਗ ਪੈਂਦੀ ਹੈ, ਪਰ ਜਦੋਂ ਉਹਨਾਂ ਦੀ ਸ਼ਰਾਰਤਾਂ ਵੱਲ ਦੇਖਦੇ ਆ ਫਿਰ ਸਕੂਲ ਯਾਦ ਆ ਜਾਂਦਾ ਕਿ ਬਈ ਇਹ ਤਾਂ ਨਾ ਸਕੂਲ ਹੀ ਠੀਕ ਸੀਗੇ। ਅਤੇ 0164-2442-331 'ਤੇ ਸਾਡੀਆਂ ਭੈਣਾਂ ਆ ਕੇ ਦੋ ਗੱਲਾਂ ਕਰਨਗੀਆਂ, ਔਖੀਆਂ ਸੌਖੀਆਂ ਬੀਬੀ ਉਹ ਭੈਣ ਉਹ ਕਰ ਲਈਓ, ਕਿਉਂਕਿ ਜਦੋਂ ਗੱਲਾਂ ਕਰਾਂਗੇ ਤਾਂ ਤੁਹਾਡੀ ਜਿਹੜੀ ਰਾਏ ਹੋਏਗੀ ਉਸ ਨਾਲ ਦੂਜਿਆਂ ਨੂੰ ਵੀ ਸਹਿਯੋਗ ਮਿਲੇਗਾ ਕਿ ਬੱਚਿਆਂ ਨੂੰ ਆਪਾਂ ਕਿਵੇਂ ਗਰਮੀ ਦੀ ਛੁੱਟੀਆਂ ਦੇ ਵਿੱਚ ਘਰ ਰੱਖਣਾ।

0: ਜੀ ਸਵਾਗਤ ਸਾਰੀਆਂ ਭੈਣਾਂ ਦਾ ਤੇ ਸੁਰਿੰਦਰ ਕੌਰ ਬੀਬਾ ਲੰਘ ਗਏ ਸਤਿ ਸ੍ਰੀ ਅਕਾਲ
1: ਜੀ
0: ਹੋਰ ਜੀ
1: ਕਿਵੇਂ ਠੀਕ ਠਾਕ ਹੋ
0: ਬਹੁਤ ਵਧੀਆ ਤੇ ਗਰਮੀ ਚ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ
1: ਹਾਂਜੀ
0: ਹਾਂਜੀ
1: ਦੋਤੀ ਆਈ ਵੀ ਹੈ ਜੀ ਛੁੱਟੀਆਂ ਜਿੱਥੇ ਵਰਗੀਆਂ ਉੱਥੇ ਆ ਗਏ
0: ਦੇਖੋ ਇਹ ਤਾਂ ਜਿਵੇਂ ਜਵਾਕ ਹੈ ਨਾ ਨਾਨਕੇ ਜਾਂਦੇ ਆ ਦਾਦਕੇ ਜਾਂਦੇ ਆ ਭਾਗਾ ਵਾਲੇ ਸਮਝੋ ਬੱਚੇ ਵੀ ਹੈ ਤੇ ਨਾਨਕੇ ਦਾਦਕੇ ਵੀ ਹੈ ਕਿ ਬੱਚੇ ਹਜੇ ਵੀ ਆਉਣਾ ਚਾਹੁੰਦੇ ਨੇ ਨਹੀਂ ਤਾਂ ਕਈ ਵਾਰੀ ਸੁਣਦੇ ਆ ਜੇ ਬੱਚੇ ਨਾਨਕੇ ਲੈ ਜਾਣ ਕਹਿਣਗੇ ਉੱਥੇ ਕੀ ਕਰਨਾ ਦਾਦਕੇ ਲੈ ਜਾਓ ਉੱਥੇ ਕੀ ਕਰਨਾ ਬਾਹਰ ਚੱਲੋ ਕਿਤੇ ਚੱਲਦੇ ਆ
1: ਹਾਂਜੀ ਛੁੱਟੀਆਂ ਦਾ ਚਾਅ ਤਾਂ ਹੁੰਦਾ ਹੀ ਹੈ ਜੀ ਮਸਾਂ ਫਿਰ ਕੁੜੀਆਂ ਨੂੰ ਬਹਾਨਾ ਜਿਹਾ ਹੋ ਜਾਂਦਾ ਵੀ ਮੇਕੀ ਆਈਏ ਨਾ ਪੇਕੀ ਹਨਾ ਵੀ ਊਂ ਤਾਂ ਭਾਵੇਂ 2 ਦਿਨ ਆ ਕੇ ਮਿਲੀ ਜਾਣ
0: ਹਾਂਜੀ
1: ਜਿਹੜਾ ਫਿਰ 15-20 ਦਿਨ ਰਹਿਣਾ 20-25 ਦਿਨ ਰਹਿਣਾ ਉਹ ਤਾਂ ਅੱਜ ਸਵਾਦ ਜਾਂਦਾ
0: ਬਿਲਕੁਲ ਜੀ ਔਰ ਮਾਵਾਂ ਵੀ ਉਡੀਕਦੀਆਂ ਹੁੰਦੀਆਂ
1: ਇਹ ਤਾਂ ਹੈਗਾ ਜੀ ਡੀਕਦੇ ਤਾਂ ਸੀਗੇ ਵੀ ਇੱਕ ਦੋ ਧੀ ਹੈ ਵੀ ਚਲੋ ਦੋ ਘਰਾਂ ਚ ਇੱਕ ਮੇਰੇ ਜੇਠ ਕੇ ਆ ਇੱਕ ਅਸੀਂ ਵੀ ਹੋਰ ਬੱਚੇ ਆ ਹਜੇ ਬੱਚਿਆਂ ਨੇ ਛੋਟਾ ਸੀਗਾ ਵੱਡੇ ਦੂਜੇ ਬੱਚੇ ਸਾਰੇ
0: ਠੀਕ ਹੈ
1: ਤੇ ਇਹ ਫਿਰ ਉਹਦਾ ਕਰਕੇ ਫਿਰ ਉਹ ਮੇਰੇ ਜੇਠ ਦੀ ਕੁੜੀ ਜਮਾਂ ਨੀ ਆਉਂਦੀ ਇੱਧਰ ਫਿਰ ਉਹ ਕਰਦੀਆਂ ਵਾਲਾ ਫਿਰ ਆ ਕੇ ਫਿਰ ਹੁਣ ਇੱਧਰ ਹੀ ਆ ਜਾਂਦੀਆਂ
0: ਉਹ ਹਾਰ ਨੂੰ ਹਾਰ ਪਿਆਰਾ ਨਾ
1: ਗਰਮੀ ਕਰਕੇ ਉਹ ਆਉਂਦੇ ਨੀ ਕਿ ਪੜਦੀਆਂ ਤੇ ਹੁਣ ਉਹਦੇ ਕਰਕੇ ਇਸ ਵਾਰ ਉਹ ਸੱਦ ਲੈਂਦੀ ਹੈ ਮਾਸੀ ਜੀ ਆਓ ਇੱਧਰ ਆਓ ਤੁਸੀਂ ਆਪਾਂ ਬੈਠਾਂਗੇ
0: ਬਿਲਕੁਲ ਤੇ ਫਿਰ ਦੋਤੀ ਦੀਆਂ ਕੋਈ ਜਿਹੜੀ ਖੁਆਇਸ਼ਾਂ ਹੁੰਦੀਆਂ ਪੂਰੀਆਂ ਕਰਨ ਚ ਲਗਾਨੇ ਹੋ ਸਮਾਂ
1: ਹਾਂਜੀ ਬਣਾ ਕੇ ਦੇਈਦੀ ਆ ਫਿਰ ਕੰਮ ਤਾਂ ਮੈਂ ਸਿਲਾਈ ਦਾ ਕੰਮ ਕਰਦੀ ਆ ਫਿਰ ਮੈਂ ਥੋੜਾ ਦੇਖ ਕੇ ਕੰਮ ਫੜਦੀ ਹੁੰਦੀ ਆ ਵੀ ਇਹਨਾਂ ਨੇ ਵੀ ਆਉਣਾ ਹੁੰਦਾ ਇਹਨਾਂ ਦੇ ਵੀ ਕੱਪੜੇ ਵੀ ਬਣਾਉਣੇ ਆ ਤੇ ਫਿਰ ਕੋਈ ਚੀਜ਼ ਵੀ ਬਸ ਆ ਕੇ ਬਣਾਉਣੀ ਆ ਫਿਰ 10 ਵਜੇ ਤੱਕ ਖੇਡਣਾ ਵੀ ਬੱਚਿਆਂ ਨੇ ਕੋਈ ਰੇਤਾਂ ਮਿੱਟੀ ਨਾਲ ਵੀ ਖੇਡ ਲੈਂਦੇ ਆ
0: ਹਾਂਜੀ ਹਾਂਜੀ
1: ਫਿਰ 10 ਵਜੇ ਤੋਂ ਬਾਅਦ ਫਿਰ ਅੰਦਰ ਕਰ ਲਈਦੇ
0: ਵੀ ਆ ਜਾਓ ਹੁਣ ਹਾਂ ਨਹੀਂ ਫਿਰ ਗਰਮੀ ਵੱਧ ਜਾਂਦੀ ਹੈ
1: ਲਾਂਬਾ ਵੀ ਹੋ ਜਾਂਦਾ ਵੀ ਨਾਨਕੇ ਗਏ ਆਪਾਂ ਕਿੰਨੇ ਸਾਂਭੀ ਜਾਈਏ ਜੇ ਢਿੱਲੇ ਮਿੱਸੇ ਹੋ ਜਾਣਗੇ ਫਿਰ ਕਹਿੰਦੇ ਹੁੰਦੇ ਰਵਾਏ ਦਾ ਨਾਂ ਕੇ ਬਰਾਏ ਦਾ ਨਾਂ ਨੀ ਹੁੰਦਾ ਹਨਾ
0: ਬਿਲਕੁਲ
1: ਫਿਰ ਡਰ ਵੀ ਲੱਗਦਾ ਹਨਾ ਦਾਦਕਿਆਂ ਤੋਂ
0: ਅੱਛਾ ਹਾਂ ਨਹੀਂ
1: ਸੱਤ ਫੇਰ ਤੋਂ ਵੀ ਬੱਚੇ ਚੌੜ ਥੋੜੇ ਚੌੜ ਕਰਦੇ ਨਾ ਬੱਚੇ ਅੱਜ ਕੱਲ ਭਾਵੇਂ ਕਿਵੇਂ ਆ ਫਿਰ ਵੀ ਆਪਦਾ ਬਚਾ ਤਾਂ ਰੱਖਣਾ ਪੈਂਦਾ ਹੀ ਆ
0: ਇਹ ਤਾਂ ਅੱਜ ਕੱਲ ਦੇ ਜਿਹੜੇ ਜਵਾਕ ਹੈ ਨਾ ਜਦ ਤੱਕ ਤਾਂ ਤੁਹਾਡੀ ਨਿਗਾਹ ਹੈਗੀ ਹੈ ਦੁੱਧ ਵਾਂਗੂ ਨੇ ਜਦੋਂ ਦੁੱਧ ਰੱਖਦੇ ਨਾ ਆਪਾਂ ਉਬਲਣੇ ਵਾਸਤੇ ਪਤੀਲੇ ਚ
1: ਹਾਂਜੀ
0: ਹਾਂਜੀ ਤੁਸੀਂ ਇੱਧਰ ਉੱਧਰ ਦੇਖ ਲਓ ਦੁੱਧ ਉਬਲ ਜੂਗਾ ਠੀਕ ਹੈ
1: ਨਹੀਂ ਐ ਤਾਂ ਅਸੀਂ ਇੰਨਾ ਵੀ ਨਹੀਂ ਉਹ

0: ਚਾਹ ਚ ਵੀ ਹੱਥ ਪਾ ਲੈਣ ਜਵਾਕ ਚੌੜ ਕਰਦੇ ਕਰਦੇ ਹੱਥ ਮਾਰਦੇ ਆ ਹਨਾ ਤੇ ਖਾਣ ਪੀਣ ਦਾ ਵੀ ਧਿਆਨ ਰੱਖੀਦਾ ਬੈਠਿਆਂ ਨੂੰ ਬਣਾ ਕੇ ਦੇ ਛੋਟੀ ਜੀ ਆ ਸਾਡੇ ਕਿ ਚਾਰ ਦੀ ਕਰੂਗੀ ਮੈਗੀ ਨੂੰ ਪੀਜ਼ਾ ਦੱਸਦੀ ਆ ਨਾਨੀ ਜੀ ਪੀਜ਼ਾ ਬਣਾ ਕੇ ਦਿਓ ਮੈਨੂੰ ਚੌਲ ਬਣਾ ਕੇ ਦਿਓ ਥੋੜਾ ਜਿਵੇਂ ਹੁਣ ਦੁਕਾਨ ਤੇ ਸੁਬਹਾ ਠੰਡੇ ਠੰਡੇ ਦੁਕਾਨ ਤੇ ਲੈ ਕੇ ਗਈ ਫਿਰ ਕੋਈ ਮਨ ਪਸੰਦ ਦੀ ਚੀਜ਼ ਹੁੰਦੀ ਆ ਵੀ ਬਾਹਰ ਚਿਪਸ ਚੁਪਸ ਨੀ ਖਾਣ ਦਿੰਦੇ ਅਸੀਂ ਘਰੇ ਬਣਾ ਕੇ ਚੀਜ਼ ਖਵਾਉਣੇ ਆ ਵੀ ਥੋੜੀ ਬਾਹਰਲੀ ਚੀਜ਼ ਅਸੀਂ ਘੱਟ ਹੀ ਬਣਾਉਣੇ
1: ਆ ਹੁਣ ਤੁਸੀਂ ਮੈਗੀ ਬਣਾ ਤਾਂ ਦਿੱਤੀ ਹੈ ਕਿਹੜਾ ਤੁਸੀਂ ਘਰ ਬਣਾਉਣੀ ਵੀ ਤਾਂ ਬਾਹਰ ਦੀ ਬਣੀ ਹੋਈ ਚੀਜ਼ ਹੈ ਚਾਹੀਦੀਆਂ ਬਹੁਤ ਬਹੁਤ ਸ਼ੁਕਰੀਆ ਜੀ ਇਹ ਸੀਗੇ ਸੁਰਿੰਦਰ ਕੌਰ ਤੇ ਦੇਖੋ ਦੋਤੀ ਦੋਤੇ ਹੈ ਨਾ ਪੋਤੀ ਪੋਤੇ ਸਰਦੀਆਂ ਦੇ ਵਿੱਚ ਮਾਫ ਕਰਨਾ ਜਦੋਂ ਛੁੱਟੀਆਂ ਹੁੰਦੀ ਗਰਮੀ ਦੀਆਂ ਅਤੇ ਫਿਰ ਘਰ 'ਚ ਰੌਣਕਾਂ ਲੱਗ ਜਾਂਦੀਆਂ ਅਤੇ ਫਿਰ ਐਂ ਹੁੰਦਾ ਕਿ ਘਰ ਵਾਕਿਆ ਹੀ ਘਰ ਲੱਗਦਾ ਕਿ ਜਵਾਕਾਂ ਦੇ ਪਿੱਛੇ ਭੱਜੋ ਆਹ ਨਾ ਕਰਦੀ ਉਹ ਨਾ ਕਰਦੀ ਇੱਦਾਂ ਨਾ ਕਰਦੀ ਉੱਦਾਂ ਨਾ ਕਰਦੀ ਬੜੀਆਂ ਰੌਲਾ ਅਸੀਂ ਵੀ ਫਿਰ ਵੱਡੇ ਵੀ ਪਾਉਣ ਲੱਗ ਜਾਂਦੇ ਤਾਂ ਹੁਣ ਜਿਵੇਂ ਕਹਿੰਦੇ ਵੀ ਮੇਰਾ ਸਿਲਾਈ ਦਾ ਕੰਮ ਹੈ ਪਰ ਜਦੋਂ ਬੱਚੇ ਆ ਗਏ ਤਾਂ ਕੰਮ ਫਿਰ ਦੇਖ ਕੇ ਫੜਦੇ ਆ ਬਿਲਕੁਲ ਇਹੀ ਪਿਆਰ ਹੁੰਦਾ ਇਹੀ ਮਮਤਾ ਹੁੰਦੀ ਹੈ ਅਤੇ ਇਹ ਫਿਰ ਕਾਇਮ ਰਹਿਣੀ ਚਾਹੀਦੀ ਹੈ ਔਰ ਜਿਹੜੇ ਹਜੇ ਤੱਕ ਆਪਣੇ ਨਾਨਕੇ ਦਾਦਕੇ ਅਜੇ ਕਿਤੇ ਨਹੀਂ ਗਏ ਤੇ ਜ਼ਰੂਰ ਗੇੜਾ ਮਾਰ ਕੇ ਆਓ ਉਹਨਾਂ ਨੂੰ ਮਿਲੋ ਮਾਮਿਆਂ ਕੋਲ ਜਾਓ ਚਾਚਿਆਂ ਕੋਲ ਜਾਓ ਤਾਇਆਂ ਕੋਲ ਜਾਓ ਦੇਖ ਕੇ ਆਓ ਬੱਚਿਆਂ ਨੂੰ ਦੱਸੋ ਕਿ ਰਿਸ਼ਤੇ ਹੁੰਦੇ ਕੀ ਹੈ ਅਤੇ ਇਸੇ ਤਰ੍ਹਾਂ ਹੀ ਛੁੱਟੀਆਂ 'ਚ ਮੈਂ ਤਾਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਕਿ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਜਦੋਂ ਆਪਾਂ ਲੈ ਕੇ ਜਾਂਦੇ ਹਾਂ ਫਿਰ ਉਹਨਾਂ ਨੂੰ ਰਿਸ਼ਤਿਆਂ ਦਾ ਪਤਾ ਲੱਗਦਾ ਕਿ ਆਹ ਸਾਡੇ ਰਿਸ਼ਤੇ ਹੈ ਅਤੇ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਦੋ ਗੱਲਾਂ ਕਰੀਏ ਛੋਟਾ ਜਿਹਾ ਬ੍ਰੇਕ
2: ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ
3: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ
2: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ
3: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ
2: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ
3: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ
2: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ
3: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ ਚਾਹੇ ਉਹ ਘਰ ਵਿੱਚ ਹੋਣ ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ
2: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ
3: ਤਾਂ ਫਿਰ ਇੰਤਜ਼ਾਰ ਕਿਉਂ ਅੱਜ ਹੀ ਕਾਲ ਕਰੋ 78 3 79 63 306
2: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ AIRFM.BTI@gmail.com
4: ਪੇਸ਼ ਹੈ ਸਭ ਕਾ ਫੇਵਰੇਟ
5: ਅਰਕ ਗੁਲਾਬ ਅਰਕ ਕੇਵੜਾ ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ

ਮਿਲਦਾ ਸੀ ਨਾ, ਤੇ ਜਦ ਤੱਕ ਛੁੱਟੀਆਂ ਹੁੰਦੀਆਂ, ਕਿਉਂਕਿ ਸਕੂਲ ਦਾ ਕੰਮ ਪਹਿਲਾਂ ਹੀ 2-3 ਦਿਨ ਦੇਣ ਲੱਗ ਜਾਂਦੇ ਸੀ, ਤੇ ਅਸੀਂ ਦਿਨ ਰਾਤ ਬਹਿ ਕੇ ਕੰਮ ਖਤਮ ਕਰਨਾ, ਕਿ ਅਸੀਂ ਜਦੋਂ ਪਹਿਲੀ ਛੁੱਟੀ ਹੈ ਪਹਿਲੇ ਦਿਨ ਹੀ ਨਾ ਨਾਨਕਿਆਂ ਦੇ ਘਰ ਜਾਵਾਂਗੇ, ਤੇ ਇਧਰੋਂ ਮਾਤਾ ਸ਼੍ਰੀ ਨੇ ਨਾਨਕਿਆਂ ਨੂੰ ਸੁਨੇਹਾ ਭੇਜਣਾ ਕਿ ਬਈ ਅਸੀਂ ਤਾਂ ਆ ਫਲਾਨੀ ਤਰੀਕ ਨੂੰ ਆ ਰਹੇ ਹਾਂ, ਅਤੇ ਜੇ ਕਿਸੇ ਕਾਰਨ ਅਸੀਂ ਅਗਲੇ ਦਿਨ ਜਾਂਦੇ ਜਾਂ 1-2 ਦਿਨ ਲੇਟ ਹੋ ਜਾਂਦੇ ਤਾਂ ਅਸੀਂ ਮਸੋਸੇ 'ਚ ਰਹਿੰਦੇ, ਲੈਣ ਜਾਣਾ ਸੀਗਾ, ਨਾਨਕੇ ਜਾਣਾ ਸੀ, ਦਾਦਕੇ ਜਾਣਾ ਸੀ, ਅਤੇ ਜਦੋਂ ਜਾਂਦੇ ਤਾਂ ਉਹਨਾਂ ਨੂੰ ਵੀ ਚਾਅ ਚੜ੍ਹ ਜਾਂਦਾ ਕਿ ਲੈ ਵੀ ਦੋਤਾ ਦੋਤੀ ਆਏ ਨੇ, ਅਤੇ ਖਾਣ ਪੀਣ ਦਾ ਤਾਂ ਫਿਰ ਇਹ ਹੁੰਦਾ ਵੀ ਨਾਨਕੇ ਜਾ ਕੇ, ਦਾਦਕੇ ਵੀ ਕਿ ਬਾਦਸ਼ਾਹ ਹੁੰਦੇ ਹਾਂ ਆਪਾਂ ਉਸ ਵੇਲੇ, ਘਰ 'ਚ ਮਾਂ ਕੋਲੋਂ ਤਾਂ ਬਥੇਰਾ ਕੁਛ ਸੁਣਨਾ ਪੈਂਦਾ, ਪਰ ਫਿਰ ਨਾਨੀ ਨਾਨਾ ਮਾਮੇ ਇਹ ਸਾਰੇ ਫਿਰ ਨਾ ਇੱਕ ਦੀਵਾਰ ਬਣ ਜਾਂਦੇ, ਜੇ ਮੰਮੀ ਉੱਥੇ ਜਾ ਕੇ ਕੁਛ ਕਹਿੰਦੇ ਸੀ ਕਿ ਨਾ ਭਾਈ ਜਮ੍ਹਾਂ ਨਹੀਂ ਟੋਕਣਾ, ਕੁਛ ਨਹੀਂ ਹੁੰਦਾ, ਬੱਚੇ 4 ਦਿਨ ਆਏ ਹੈ, ਠੀਕ ਹੈ, ਆਪਦੇ ਘਰ ਜਾ ਕੇ ਜੋ ਮਰਜ਼ੀ ਰੋਕ ਟੋਕ ਕਰੀਓ, ਅਤੇ ਜਦੋਂ ਕੰਨਾਂ 'ਚ ਇਹ ਗੱਲਾਂ ਜਾਂਦੀਆਂ ਸੀ ਨਾ, ਅਤੇ ਦਿਲ ਕਹਿੰਦੇ ਨਾ ਖੁਸ਼ੀ ਨਾਲ ਬਸ ਨੱਚਦਾ ਹੀ ਨੱਚਦਾ ਸੀਗਾ, ਅਤੇ ਜਦੋਂ ਮਾਤਾ ਨੂੰ ਝਿੜਕਾਂ, ਮਾਂ ਨੂੰ ਝਿੜਕਾਂ ਪੈਂਦੀਆਂ ਸੀ ਨਾਨੀ ਵੱਲੋਂ, ਫਿਰ ਐਂ ਹੁੰਦਾ ਸੀ ਵੀ ਲੈ ਵੀ ਜਿਹੜਾ ਮੰਮੀ ਸਾਨੂੰ ਝਿੜਕਦੇ ਰਹਿੰਦੇ ਨਾ ਹਿਸਾਬ ਬਰਾਬਰ, ਅਤੇ ਜਿਹੜਾ ਉਹ ਪਿਆਰ ਸੀ ਨਾ ਸ਼ੁੱਧ ਦੇਸੀ ਘਿਓ ਵਰਗਾ ਹੁੰਦਾ ਸੀਗਾ, ਉਹਦੇ ਵਰਗਾ ਪਿਆਰ ਹੁਣ ਮਿਲਣ ਨੂੰ ਥੋੜ੍ਹਾ ਜਿਹਾ ਕਮੀ ਜਿਹੀ ਹੈਗੀ ਹੈ। ਅਤੇ ਮਾਮੇ ਇੱਦਾਂ ਹੱਥਾਂ 'ਤੇ ਚੱਕੀ ਫਿਰਦੇ ਹੁੰਦੇ ਸੀ ਕਿ ਸਾਡੇ ਭਾਂਜੇ ਭਾਂਜੀ ਆਏ ਨੇ, ਅਤੇ ਹੁਣ ਸਿਸਟਮ ਕੀ ਬਣਿਆ ਪਿਆ, ਪਹਿਲੀ ਗੱਲ ਤਾਂ ਬੱਚਿਆਂ 'ਚੋਂ ਛੁੱਟੀਆਂ ਹੁੰਦੀਆਂ ਨਾ, ਉਹਨਾਂ ਕੋਲ ਤਾਂ ਜਿਹੜੇ ਗੈਜ਼ਟਸ ਹੁੰਦੇ ਆ ਵੀ ਮੈਂ ਆਹ ਲੈਣਾ ਉਹ ਕਰਨਾ, ਮੋਬਾਈਲ ਹੋ ਗਿਆ, ਕੰਪਿਊਟਰ ਹੋ ਗਿਆ, ਲੈਪਟੋਪ ਹੋ ਗਿਆ, ਜਾਂ ਹੁਣ ਅੱਜ ਕੱਲ੍ਹ ਬੜੇ ਗੈਜ਼ਟਸ ਆ ਰਹੇ, ਉਹਨਾਂ ਨੂੰ ਐਂ ਹੁੰਦਾ ਵੀ ਛੁੱਟੀਆਂ ਅਸੀਂ ਇਹਦੇ 'ਚ ਟਾਈਮ ਬਤੀਤ ਕਰਨਾ। ਅੱਛਾ, ਉਹਨਾਂ ਨੂੰ ਚਾਅ ਨਹੀਂ ਹੈਗਾ ਵੀ ਨਾਨਕੇ ਦਾਦਕੇ ਜਾਂਦਾ, ਕੋਈ 100-ਚੋਂ 2-4 ਹੋਣਗੇ ਜਿਨ੍ਹਾਂ ਨੂੰ ਹੋਏਗਾ, ਫਿਰ ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਨੂੰ ਵੀ ਐਂ ਹੁੰਦਾ ਚਲੋ ਕੋਈ ਨਹੀਂ ਛੁੱਟੀਆਂ ਹੋਈਆਂ ਸਾਲ ਬਾਅਦ, ਜਿਵੇਂ ਜਵਾਕ ਕਹਿੰਦਾ ਉਵੇਂ ਕਰ ਲੈਂਦੇ ਹਾਂ। ਅਤੇ ਇੱਕ ਚੀਜ਼ ਹੋਰ ਤੁਸੀਂ ਦੇਖਿਓ ਕਿ ਅਸੀਂ ਬਾਹਰਲੇ ਪਾਸੇ ਘੁੰਮਣਾ ਜ਼ਿਆਦਾ ਪਸੰਦ ਕਰਦੇ ਹਾਂ ਵੀ ਪਹਾੜਾਂ 'ਤੇ ਚੱਲੀਏ, ਉੱਧਰ ਚੱਲੀਏ, ਇੱਧਰ ਚੱਲੀਏ, ਪਰ ਕਿਉਂ ਨਾ ਆਪਾਂ ਉਹਨਾਂ ਨੂੰ ਆਪਣਿਆਂ ਦੇ ਕੋਲ ਲੈ ਕੇ ਚੱਲੀਏ, ਤਾਂ ਕਿ ਉਹਨਾਂ ਨੂੰ ਰਿਸ਼ਤਿਆਂ ਦਾ ਪਤਾ ਲੱਗੇ ਕਿ ਇਹ ਸਾਡੇ ਰਿਸ਼ਤੇ ਨੇ, ਅਤੇ ਉਹਨਾਂ 'ਚ ਵੀ ਉਹ ਜੜ੍ਹਾਂ ਲੱਗਣ ਪਿਆਰ ਦੀਆਂ ਰਿਸ਼ਤੇ ਦੇ ਪ੍ਰਤੀ। ਅਤੇ ਨਾਨਕੇ ਜਾ ਕੇ ਫਿਰ ਜਿਹੜਾ ਟੈਲੀਵਿਜ਼ਨ ਦੇਖਣ ਦਾ ਮਜ਼ਾ ਸੀਗਾ ਨਾ, ਉਹ ਤਾਂ ਹੋਰ ਹੀ ਹੁੰਦਾ ਸੀਗਾ, ਅਤੇ ਘਰ ਤਾਂ ਉਹੀ ਰੋਕ ਟੋਕ ਹੁੰਦੀ ਸੀ, ਨਾਨਕੇ ਜਾ ਕੇ ਤਾਂ ਆਪਾਂ ਸਮਝ ਲਓ ਵੀ 1 ਮਹੀਨੇ ਵਾਸਤੇ ਨਾ ਰਾਜੇ ਹੁੰਦੇ ਸੀ, ਅਤੇ ਰਾਜਕੁਮਾਰ ਜਾਂ ਰਾਜਕੁਮਾਰੀਆਂ ਹੁੰਦੇ ਸੀਗੇ। ਖੈਰ ਉਹ ਸਮਾਂ ਤਾਂ ਹੁਣ ਨਹੀਂ ਹੈਗਾ, ਕਿਉਂਕਿ ਅੱਜ ਕੱਲ੍ਹ ਤਾਂ ਹਰ ਦੇ ਕੋਲ ਮੋਬਾਈਲ ਹੈ, ਯਾਨੀ ਕਿ ਹਰ ਇਨਸਾਨ ਦੇ ਹੱਥ ਵਿੱਚ ਟੀ ਵੀ ਆਪਦਾ ਪਰਸਨਲੀ ਹੈਗਾ,

ਤੇ ਜੀ 0164-242-340-341 ਤੁਸੀਂ ਡਾਇਲ ਕਰਕੇ ਆਓਗੇ ਤੇ ਦੋ ਗੱਲਾਂ ਜਿਹੜੀਆਂ ਮਰਜ਼ੀਆਂ ਕਰੀਓ, ਜ਼ਰੂਰੀ ਨਹੀਂ ਕਿ ਆਪਾਂ ਬੱਚਿਆਂ ਬਾਰੇ ਹੀ ਗੱਲ ਕਰਨੀ ਹੈ, ਕੋਈ ਤੁਸੀਂ ਆਪਣੀ ਜ਼ਿੰਦਗੀ ਬਾਰੇ ਗੱਲ ਕਰ ਸਕਦੇ ਹੋ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਉਹ ਵੀ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਸਾਂਝੀ।

0: ਜੀ ਇਹਨਾਂ ਨੂੰ ਟੈਲੀਵਿਜ਼ਨ ਲਗਾਉਣ ਦਿੰਦੇ ਹਾਂ, ਹਜੇ ਇੱਥੇ ਹੀ ਰੋਕ ਦਿੰਦੇ ਹਾਂ, ਪਰ ਮੇਰੇ ਨਾਲ ਪ੍ਰਵੀਨ ਜੀ ਆਏ ਨੇ। ਆ ਜਾਓ ਪ੍ਰਵੀਨ ਜੀ, ਲੰਘ ਗਿਆ, ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਨਮਸਕਾਰ ਮੈਮ।
0: ਨਮਸਕਾਰ ਜੀ, ਰੇਡੀਓ ਤਾਂ ਨਹੀਂ ਚੱਲਦਾ ਪਿਆ ਪਿੱਛੋਂ?
1: ਰੇਡੀਓ ਤਾਂ ਜੀ ਲੌਬੀ ਚ ਚੱਲਦਾ ਪਿਆ, ਮੈਂ ਤਾਂ ਇੱਧਰ ਆ ਗਈ ਸੀ ਬਾਹਰਲੇ ਪਾਸੇ।
0: ਹਾਂ ਵਧੀਆ, ਤੁਸੀਂ ਇੱਧਰਲੇ ਪਾਸੇ ਜੋ, ਕਿਉਂਕਿ ਜਦੋਂ ਆਪਾਂ ਗੱਲ ਕਰਾਂਗੇ ਨਾ ਗੂੰਜਦੀ ਆਵਾਜ਼

0: ਫਿਰ ਦੂਜਿਆਂ ਨੂੰ ਨਹੀਂ ਸੁਣਦੀ। ਤੇ ਪ੍ਰਵੀਨ ਜੀ ਬਠਿੰਡਾ ਤੋਂ ਹੀ, ਬਠਿੰਡਾ ਤੋਂ ਹੀ ਹੈ ਨਾ?
1: ਹਾਂਜੀ ਸ਼ਹਿਨਾਜ਼ ਮੈਡਮ।
0: ਹਾਂਜੀ, ਪਰ ਤੁਹਾਡੀ ਆਵਾਜ਼ ਹਜੇ ਵੀ ਗੂੰਜ ਰਹੀ ਹੈ। ਕਮਰੇ 'ਚ ਆਜੋ ਫਿਰ ਤੁਸੀਂ ਹੁਣ,
1: ਕਮਰੇ 'ਚ
0: ਮਤਲਬ ਕਮਰੇ 'ਚ ਚਲੇ ਜਾਓ ਤਾਂ ਕਿ ਤੁਹਾਡੀ ਆਵਾਜ਼ ਨਾ ਗੂੰਜੇ।
1: ਮੈਂ ਤਾਂ ਰੇਡੀਓ ਤਾਂ ਲਾਉਂਦੀ ਸੀ, ਚੱਲਦਾ ਤੇ ਮੈਂ ਤਾਂ ਪਿਛਲੇ ਪਾਸੇ ਜਾਣ ਵਾਲੇ ਪਾਸੇ ਆ ਗਈ ਸੀ।
0: ਅੱਛਾ ਚਲੋ, ਤੇ ਹੁਣ ਆਪਣੇ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹੈ ਨਾ? ਦੂਜਾ ਕੇ ਤੀਜਾ ਦਿਨ ਹੈ। ਸਾਡੀ ਕਲੋਨੀ ਚ ਤਾਂ ਬਸ ਮੰਮੀਆਂ ਸਿਰ ਤੇ ਹੱਥ ਰੱਖ ਕੇ ਬੈਠੀਆਂ ਹੁੰਦੀਆਂ ਪਾਰਕ ਚ, ਵੀ ਬੱਚੇ ਵਧੀਆ ਸੀ, ਸਵੇਰੇ ਜਾਂਦੇ ਸੀ, ਦੁਪਹਿਰੇ ਆਉਂਦੇ ਸੀ, ਹੁਣ ਤਾਂ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੇ ਨੇ। ਤੇ ਤੁਸੀਂ ਆਪਦੀ ਛੁੱਟੀਆਂ ਦੱਸੋ, ਜਦੋਂ ਆਪਾਂ ਵੀ ਛੁੱਟੀਆਂ ਸਕੂਲਾਂ ਚ ਬੜੀਆਂ ਆਪਾਂ ਨੂੰ ਵੀ ਮਿਲਦੀਆਂ ਸੀ ਗਰਮੀਆਂ ਚ, ਤੇ ਤੁਸੀਂ ਫਿਰ ਆਪਦੀ ਛੁੱਟੀਆਂ ਦੀ ਸਲਾਹ ਮਾਰੋ ਜਰਾ ਸਾਡੇ ਨਾਲ ਵੀ, ਕਿਵੇਂ ਕਿੱਥੇ ਕੀ ਕਰਦੇ ਸੀਗੇ?
1: ਮੈਂ ਤਾਂ ਮਰਨਾਮ ਕੇ ਚਲੀ ਜਾਂਦੀ ਸੀ, ਜਾਂ ਮੇਰੀ ਭੂਆ ਦੇ ਬੱਚੇ ਆ ਜਾਂਦੇ ਸੀਗੇ, ਫਿਰ ਵੱਧ ਤੋਂ ਰਹਿ ਕੇ ਲੜਨਾ ਵੀ ਤੇ ਮਜ਼ੇ ਵੀ ਕਰਨੇ, ਤੇ ਲੜਾਈ ਵੀ ਵੱਧ ਹੁੰਦੀ ਸੀ।
0: ਲੜਾਈ ਤੋਂ ਬਿਨਾਂ ਤਾਂ ਫਿਰ ਆਪਣਾ ਕੰਮ ਹੀ ਨਹੀਂ ਚੱਲਦਾ।
1: ਪੰਜ ਭੂਆ ਦੇ ਬੱਚੇ ਸੀ, ਅੱਛੇ ਦੂਜੀ ਭੂਆ ਦੇ ਸੀਗੇ,
0: ਠੀਕ ਹੈ। ਬਸ ਫਿਰ
1: ਕਦੇ ਤਾਂ ਭੂਆ ਦੇ ਜਵਾਕਾਂ ਨੂੰ ਕੁੱਟ ਦਿੰਦੀ, ਕਦੇ ਮੇਰੀ ਮੰਮੀ ਆਪਦੇ ਜਵਾਕਾਂ ਨੂੰ ਕੁੱਟ ਦਿੰਦੀ।
0: ਇੱਕ ਗੱਲ ਹੈ ਵੀ ਅਸੀਂ ਕੁੱਟ ਖਾਣ ਹੀ ਆਏ ਸੀਗੇ, ਧਰ ਦਿੰਦੇ ਸੀਗੇ, ਕੁੱਟ ਕੁੱਟ ਦਿੰਦੇ ਸੀ। ਤਾਈ ਤੂਈ ਵੀ ਸਾਡੀ ਤਾਂ ਵਿੱਚ ਹੀ, ਉਹ ਜਿਵੇਂ ਘਿਓ ਨੂੰ ਕਹਿੰਦੇ ਨਾ ਰੋਟੀ ਨੂੰ ਚੋਪੜ ਦੋ, ਵਿੱਚ ਹੀ ਚੋਪੜ ਜਾਂਦੇ ਸੀ ਸਾਨੂੰ ਵੀ। ਪਰ ਸਾਡੀ ਮਾਂ ਕਦੀ ਵੀ ਨੀ ਕਹਿੰਦੀ ਸੀ ਤਾਈ ਨੂੰ ਜਾਂ ਭੂਆ ਨੂੰ ਕਿ ਤੁਸੀਂ ਮੇਰੇ ਜਵਾਕਾਂ ਨੂੰ ਕਿਉਂ ਕੁੱਟਿਆ, ਉਹ ਸਗੋਂ ਉਲਟਾ ਪਤਾ ਕੀ ਕਹਿੰਦੇ, ਦੋ ਹੋਰ ਮਾਰ। ਹਾਂ ਆਹੀ, ਦੋ ਹੋਰ ਮਾਰ,
1: ਹੋਰ ਮਾਰ। ਅੱਗੇ ਨਾ ਜਿਵੇਂ ਨਾਮ ਲੈਣ ਨਾ ਬੀਬੀ ਕਹਿੰਦੀਆਂ ਹੁੰਦੀਆਂ ਸੀ ਮੰਮੀ ਅੱਗੇ ਸਾਡੇ।
0: ਹਾਂਜੀ,
1: ਤੇ ਮੰਮੀ ਕਹਿੰਦੀ ਬੀਬੀ ਇਹ ਦੋ ਹੋਰ ਲਾ ਦੇ, ਗੁੱਟ ਪੱਟ ਕੇ ਨਾ ਹੱਥ ਚ ਫੜਾ ਦੇ।
0: ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਹੋਰ ਨਾ
1: ਛੁੱਟੀਆਂ ਛੁੱਟੀਆਂ ਹੋ ਜਾਵੇ, ਅਸੀਂ ਛੁੱਟੀਆਂ ਨਹੀਂ ਮਤਲਬ ਛੁੱਟੀਆਂ ਤਾਂ ਬੀਤ ਗਿਆ ਸੀ, ਦੀਵਾਲੀ ਮੌਕੇ ਮਸਾਂ ਹੀ ਕੋਈ ਆਏ ਹੋਏ ਸੀ ਸ਼ਾਇਦ, ਤੇ ਬੂਆ ਹੋਰੇ ਵੀ ਆਏ ਹੋਏ ਸੀ, ਬੂਆ ਬੱਚੇ ਆਏ ਹੋਏ ਸੀ।
0: ਹਾਂਜੀ,
1: ਤੇ ਅਸੀਂ ਲੜਤੇ, ਲੜਤੇ ਤੇ ਮੇਰੀ ਮੰਮੀ ਨੇ ਕੀ ਕੀਤਾ ਨਾ, ਜਦੋਂ ਅਸੀਂ ਹਟੇ ਨਾ ਲੜਨ, ਤੇ ਇੱਕ ਨੂੰ ਇੱਕ ਕਮਰੇ ਚ ਬੰਦ ਕਰਤਾ, ਇੱਕ ਨੂੰ ਇੱਕ ਚ ਕਰਤਾ, ਤੇ ਇੱਕ ਨੂੰ ਸਟੋਰ ਚ ਕਰਤਾ। ਤੇ ਮੇਰੀ ਭੂਆ ਦਾ ਜਵਾਕਾਂ ਦਾ ਕੀ ਬੰਦ ਕਰਨਾ ਸੀ, ਮੇਰੀ ਮੰਮੀ ਨੇ ਆਪਦੇ ਹੀ ਕਰਨੇ ਸੀ, ਤੇ ਦੋ ਵੱਡੇ ਸੀ ਥੋੜੇ, ਉਹ ਤਾਂ ਸੁਧਰੇ ਹੋਏ ਸੀਗੇ ਥੋੜੇ ਜੇ, ਤੇ ਸਾਨੂੰ ਬੰਦ ਕਰਤਾ। ਤੇ ਮੇਰੀ ਛੋਟੀ ਭੈਣ ਨੂੰ ਨਾ ਸਟੋਰ ਚ ਬੰਦ ਕਰਤਾ, ਉਹਦੇ ਚ ਨਾ ਮੱਠੀਆਂ ਕੱਢੀਆਂ ਵੀ ਪਈਆਂ ਸੀਗੀਆਂ।
0: ਠੀਕ ਹੈ,
1: ਉਹਨੇ ਕੀ ਕੀਤਾ, ਚੁੱਪ ਕਰਕੇ ਉਹ ਤਾਂ ਉੱਥੇ ਬੈਠੀ ਮੱਠੀਆਂ ਖਾਣ ਲੱਗ ਗਈ।
0: ਸਟੋਰ ਆਸ ਆ ਗਿਆ,
1: ਅੱਗੇ ਨਾ ਜੀ ਸਟੋਰ ਦੇ ਉੱਪਰ ਰੋਸ਼ਨਦਾਨ ਰੱਖੇ ਹੁੰਦੇ ਸੀ, ਤੇ ਮੇਰੀ ਭੂਆ ਦਾ ਮੁੰਡਾ ਨਾ ਰੋਸ਼ਨਦਾਨ ਵੀ ਚੜ ਕੇ ਵੇਖਣ ਲੱਗ ਗਿਆ ਵੀ ਕੀ ਕਰੀ ਜਾਂਦੀ, ਕਹਿੰਦਾ ਹਾਏ ਮਾਮੀ ਫਟਾਫਟ ਕੱਢ ਤੇ ਸਾਰੀਆਂ ਮੱਠੀਆਂ ਖਾ ਜੂਗੀ, ਸਾਰਿਆਂ ਨੇ ਬਾਹਰ ਚੜਦਾ ਕਮਰੇ ਚ, ਕਹਿੰਦਾ ਮਾਮੀ ਉਹ ਬੈਠੀ ਮੱਠੀਆਂ ਖਾਈ ਜਾਂਦੀ, ਸਾਰੀਆਂ ਮੱਠੀਆਂ ਖਾ ਜੂਗੀ, ਫਟਾਫਟ ਬਾਹਰ ਕੱਢਦੇ।
0: ਮੰਮੀ ਨੇ ਫਿਰ ਫਟਾਫਟ ਕੱਢਿਆ ਹੋਣਾ,
1: ਕਿਉਂਕਿ ਨਾਲੇ ਫਿਰ ਬੱਚੇ ਸੀਗੇ, ਬੱਚਿਆਂ ਨੂੰ ਆਏ ਵਾਲੋ ਫਟਾਫਟ ਆਏ ਸੀ, ਸਾਰੀਆਂ ਖਾ ਜਾਓ ਅਸੀਂ ਕੀ ਖਾਵਾਂਗੇ, ਮਤਲਬ ਕਿ ਪੀਪਾ ਭਰ ਕੇ ਬਣਾਉਂਦੇ ਹੁੰਦੇ ਸੀ, ਅੱਗੇ ਦੀਵਾਲੀ ਮੌਕੇ ਬਣਾਉਂਦੇ ਸੀ ਨਾ ਵਾਲਾ ਕੁਛ।
0: ਹਾਂਜੀ,
1: ਤੇ ਤੁਸੀਂ ਹੁਣ ਤਾਂ ਕੋਈ ਬਣਾਉਂਦਾ ਨੀ, ਹੁਣ ਤਾਂ ਸਾਰੀ ਮੁੱਲ ਦੀ ਮਠਿਆਈ ਆਉਂਦੀ ਹੈ।
0: ਨਹੀਂ ਜੇ ਕੋਈ ਬਣਾ ਵੀ ਲਊਗਾ ਤਾਂ ਕੋਈ ਖਾਂਦਾ ਵੀ ਨੀ, ਜਵਾਕਾਂ ਨੂੰ ਆਦਤ ਹੀ ਨੀ ਪਾਈ ਅਸੀਂ ਘਰ ਦਾ ਖਾਣਾ ਖਾਣ ਦੀ।
1: ਉਹੀ ਹੈ ਨਾ, ਵੈਸੇ ਮੇਰੇ ਬੱਚੇ ਤਾਂ ਘੱਟ ਹੀ ਖਾਂਦੇ ਬਾਹਰ, ਹਾਲਾਂਕਿ ਮੇਰੇ ਬੱਚੇ ਵੱਡੇ ਆ।
0: ਹਾਂਜੀ,
1: ਮਤਲਬ ਕਿ ਦੋਨੇ ਬੇਟੇ ਆ।
0: ਹਾਂ ਹਾਂ
1: ਹਾਂਜੀ, ਤੇ ਅਸੀਂ ਤਾਂ ਬਾਹਰ ਦਾ ਬਹੁਤ ਘੱਟ ਖਾਂਦੇ ਆ।
0: ਠੀਕ ਹੈ,
1: ਬਹੁਤ ਘੱਟ ਖਾਂਦੇ ਆ, ਕਿਤੇ ਹੀ ਆਰਡਰ ਕਰਦੇ ਹੈਗੇ ਆ, ਘਰੇ ਮੈਂ ਤਾਂ ਸਾਰਾ ਮਤਲਬ ਕਿ ਖਾਣਾ ਦਾ ਜੋ ਵੀ ਉਹਨਾਂ ਨੇ ਖਾ ਪੀਣਾ ਹੁੰਦਾ।
0: ਹਾਂਜੀ,
1: ਘਰੇ ਬਣਾਉਂਦੇ ਆ ਅਸੀਂ ਤਾਂ।
0: ਨਹੀਂ ਬਹੁਤ ਵਧੀਆ,
1: ਪਰ ਫਿਰ ਵੀ ਜੇ ਮੱਠੀਆਂ ਵਗੈਰਾ ਵੀ ਬਣਾ ਲਾ, ਮੱਠੀਆਂ ਇਹ ਵੀ ਨੀ ਖਾਂਦੇ।
0: ਵਜ੍ਹਾ
1: ਵਜ੍ਹਾ ਬਸ ਕਿ ਨਹੀਂ ਸਵਾਦ ਲੱਗਦੀ,
0: ਹਾਲਾਂਕਿ ਘਰ ਦੀ ਚੀਜ਼ ਵਧੀਆ ਹੁੰਦੀ ਹੈ, ਉਹ ਸਵਾਦ ਤਾਂ ਹੀ ਨਹੀਂ ਨਾ ਲੱਗਦੀਆਂ ਕਿਉਂਕਿ ਉਹਦੇ ਵਿੱਚ ਉਹ, ਮੇਰਾ ਬੇਟਾ ਕਹਿੰਦਾ ਹੁੰਦਾ ਜਦੋਂ ਆਉਂਦਾ, ਕਹਿੰਦਾ ਮੰਮਾ ਮੈਂ ਹਾਂ ਗੰਦੇ ਹੱਥਾਂ ਦੀਆਂ ਗੰਦੀਆਂ ਟਿੱਕੀਆਂ ਗੰਦੇ ਗੋਲ ਗੱਪੇ ਖਾਣ ਨੂੰ ਦਿਲ ਕਰਦਾ।
1: ਨਹੀਂ ਗੋਲ ਗੱਪੇ ਖੈਰ ਮੇਰੇ ਵਿੱਚ ਭੁਜੀਆਂ ਵਗੈਰਾ ਤਾਂ ਖਾ ਲੈਂਦੇ, ਭੁਜੀਆਂ ਖਾਂਦੇ ਜ਼ਿਆਦਾ, ਨਮਕੀਨ ਜ਼ਿਆਦਾ ਖਾਂਦੇ ਆ, ਉਹ ਵੀ ਬਸ ਬਾਹਰ, ਉਹ ਤਾਂ ਬਾਹਰ ਦਾ ਖਾਂਦੇ ਆ, ਆਏ ਨੀ ਵੀ ਬਾਹਰ ਕੋਈ ਬਰਗਰ ਪੀਜ਼ਾ ਵਗੈਰਾ ਜਾਂ ਕੁਛ ਖਾ ਲਿਆ, ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੀ ਖਾਂਦੇ ਹੈਗੇ।
0: ਚਲੋ,
1: ਹਾਲਾਂਕਿ ਮੇਰਾ ਖੁਦ ਦਾ ਸਾਡਾ ਆਪਦਾ ਕੋਚਿੰਗ ਸੈਂਟਰ ਟਿਊਸ਼ਨ ਪੜ੍ਹਾਉਂਦਾ।

0: ਜਾਨ ਦੀਆਂ ਤੂੰ
1: ਜੀ ਸਵਾਗਤ ਸਾਰੇ ਆ ਭੈਣਾਂ ਦਾ ਸਾਰਿਆਂ ਸਰੋਤਿਆਂ ਦਾ ਅਤੇ ਇਹਨਾਂ ਨੂੰ ਫਿਰ ਰੋਕਦੇ ਹਾਂ ਆਪਾਂ ਅਖਾੜਾ ਇਹਨਾਂ ਦਾ ਫਿਰ ਲਗਾਵਾਂਗੇ ਆ ਜਾਓ ਜੀ ਲੰਘ ਗਿਆ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਮੈਮ ਇੱਕ ਤੁਹਾਡੀ ਆਵਾਜ਼ ਘੱਟ ਆਉਂਦੀ ਹੈ ਜੀ
1: ਘੱਟ ਆ ਰਹੀ ਹੈ ਅਤੇ ਹੁਣ ਦੇਖੋ ਤਾਂ ਆ ਗਈ
2: ਹਾਂਜੀ ਹਾਂਜੀ
1: ਬਸ ਠੀਕ ਹੈ ਹੁਣ ਤੁਸੀਂ ਐਂ ਸੋਚੋ ਮੈਂ ਤੁਹਾਡੇ ਨਾਲ
2: ਬੈਠੀ ਡੂੰਘੀ ਵੀ ਹੋਊਗੀ ਜੀ ਮੈਮ
1: ਐਂ ਕਰੋ ਫਿਰ ਤੁਸੀਂ ਵੀ ਡੂੰਘੇ ਹੀ ਆ ਜਾਓ ਫਿਰ ਕੋਈ ਗੱਲ ਨਹੀਂ ਜੀ ਤੇ ਕੀ ਗੱਲ ਕਰੋਗੇ ਦੋ ਗੱਲਾਂ ਕਰੀਏ ਤੇ ਦੋ ਗੱਲਾਂ ਕਰੋ ਚਾਹੇ ਚਾਰ ਕਰੋ ਦੱਸੋ ਕਿਹੜੀਆਂ ਗੱਲਾਂ ਕਰੀਏ ਆਪਦੇ ਬਾਰੇ ਦੱਸੋ ਪਹਿਲਾਂ
2: ਹਾਂਜੀ ਹਾਂ
1: ਠੀਕ ਹੈ
2: ਛੁੱਟੀਆਂ ਦਾ ਕੰਮ ਆ ਮੈਮ ਬੱਚੇ ਜਾਂਦੇ ਆ ਕਿਉਂਕਿ ਹੁਣ ਨਾ ਬੱਚੇ ਅਗਲੇ ਬੱਚੇ ਹੁਣ ਹੈ ਨੀ ਗੇ ਬੱਚੇ ਹੁਣ ਕੰਪਿਊਟਰ ਹੀ ਹੈਗੇ ਆ
1: ਹਾਂ ਸਹੀ ਹੈ
2: ਹਾਂਜੀ
1: ਵਜ੍ਹਾ
2: ਪੋਤਰੀ ਮੈਮ ਜਮਾਨਾ ਹੀ ਇਸ ਤਰ੍ਹਾਂ ਦਾ ਆ ਗਿਆ ਕੰਪਿਊਟਰ ਜਮਾਨਾ ਗਿਆ ਬੱਚੇ ਵੀ ਕੰਪਿਊਟਰ ਹੀ ਬਣ ਗਏ
1: ਸਹੀ ਗੱਲ
2: ਬਾਕੀ ਮਾਂ ਪਿਓ ਵੀ ਬੱਚੇ ਕੰਪਿਊਟਰ ਹੀ ਬਣਾਈ ਜਾਂਦੇ ਕਿਉਂਕਿ ਉਹਨਾਂ ਦੀ ਪੜ੍ਹਾਈ ਮੁਤਾਬਕ ਬੱਚੇ ਜਿਸ ਤਰ੍ਹਾਂ ਸਿੱਖਦੇ ਓਦਾਂ ਹੀ ਘਰੇ ਬੋਲਦੇ ਆਣ ਕੇ ਆਪ ਨੂੰ ਜਿਵੇਂ ਕਿ ਅਨਪੜ੍ਹ ਦੇ ਬਾਵਜੂਦ ਆਪ ਨੂੰ ਵੀ ਕੁਛ ਸਿੱਖਿਆ ਮਿਲਦੀ ਬੱਚਿਆਂ ਤੋਂ ਮੈਮ ਜੇ ਜੀ ਸਕੂਲਾਂ ਚ ਲਾਈ ਦੇ ਆਪਾਂ
1: ਬਿਲਕੁਲ ਬਿਲਕੁਲ ਸਹੀ
2: ਹੁਣ ਸਾਡੀ ਪੋਤਰੀ ਹੈਗੀ ਮੈਮ ਇੱਥੇ ਕੋਟਕਪੂਰੇ ਲੱਗੀ ਹੈ ਪਬਲਿਕ ਸਕੂਲ ਦੇ ਵਿੱਚ
1: ਠੀਕ ਹੈ
2: 5 ਸਾਲ ਦੀ ਹੈਗੀ ਹੈ ਤੇ ਉਹ ਮੈਮ ਜਿਵੇਂ ਸਕੂਲ ਦੇ ਮੁਤਾਬਕ ਹੀ ਬੱਚੇ ਚੱਲਦੇ ਤੇ ਓਦਾਂ ਹੀ ਘਰੇ ਆ ਕੇ ਆ ਮੈਨੂੰ ਤਾਂ ਮੈਂ ਬਹੁਤ ਇੰਗਲਿਸ਼ ਸਿਖਾਤੀ ਉਹਨੇ
1: ਤੇ ਵਧੀਆ ਫਿਰ ਤਾਂ ਭਾਸ਼ਾ ਤਾਂ ਕੋਈ ਵੀ ਹੈ ਸਿੱਖਣੀ ਚਾਹੀਦੀ ਹੈ ਭਾਸ਼ਾ ਕਿਸੇ ਵੀ ਭਾਸ਼ਾ ਨੂੰ ਸਿੱਖਣ ਚ ਕੋਈ ਨੁਕਸਾਨ ਨਹੀਂ ਹੈਨਾ ਦੇਖੋ ਜਿਹੜੀ ਮਾਤ ਭਾਸ਼ਾ ਹੈ ਆਪਣੀ ਭਾਸ਼ਾ ਹੈ ਉਹ ਤਾਂ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਭਾਸ਼ਾਵਾਂ ਤੁਸੀਂ ਸਿੱਖਦੇ ਹੋ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੈ ਨਾ ਕਈ ਬਾਹਰ ਕੰਮ ਕਰਦੇ ਹੋ ਉੱਥੋਂ ਸਿੱਖਦੇ ਆ ਤੁਸੀਂ ਸਿੱਖਦੇ ਹੋ ਤਾਂ

0: ਸੱਚੀ ਗੱਲ ਹੈ ਇਹ।
1: ਹਾਂਜੀ,
0: ਤੇ ਫਿਰ ਹੁਣ ਮੈਨੂੰ ਤੁਸੀਂ ਇੰਗਲਿਸ਼ ਚ ਥੈਂਕ ਯੂ ਕੀ ਕਿਵੇਂ ਕਹੋਗੇ? ਤੁਹਾਨੂੰ ਏਦਾਂ ਲੱਗਦਾ ਨਾ ਜਦੋਂ ਆਪਾਂ ਛੋਟੇ ਬੱਚੇ ਪੋਤੇ ਪੋਤੇ ਹਨਾ ਦੋਹਤਿਆਂ ਨਾਲ ਗੱਲ ਕਰੀਏ, ਪੋਤੀਆਂ ਦੋਹਤੀਆਂ ਨਾਲ ਗੱਲ ਕਰੀਏ, ਅਸੀਂ ਉਹਨਾਂ ਦੇ ਲੈਵਲ ਤੇ ਆਏ ਨੇ, ਬੱਚੇ ਬਣ ਜਾਂਦੇ ਆ ਅਸੀਂ ਵੀ, ਉਹੀ ਤੁਤਲੀ ਜ਼ੁਬਾਨ ਸਾਡੀ ਬਣ ਜਾਂਦੀ ਹੈ।
1: ਬਣਨਾ ਪੈਂਦਾ, ਪਤਾ ਕੀ ਆ, ਜਿੱਥੇ ਜਿਸ ਤਰ੍ਹਾਂ ਦੇ ਟੀਚਰ ਉਹਨਾਂ ਨੂੰ ਵੀ ਦਿੰਦੇ ਹੈਗੇ ਆ, ਤੇ ਉਸ ਤਰ੍ਹਾਂ ਬੋਲ ਨਹੀਂ ਬੱਚੇ ਬੋਲਦੇ, ਫਿਰ ਉਹਨਾਂ ਦੇ ਵਿਚਾਰਾਂ ਦੀ ਕੁੱਟ ਪੈਂਦੀ ਹੈ।
0: ਨਹੀਂ ਪਰ ਇੱਕ ਗੱਲ ਹੈ ਵੀ ਘਰ ਆ ਕੇ ਬੱਚਾ ਫਿਰ ਪੰਜਾਬੀ ਨਹੀਂ ਬੋਲਦਾ।
1: ਹਾਂਜੀ ਬੋਲਦਾ, ਮੈਂ ਪੰਜਾਬੀ ਨਹੀਂ ਸਿਖਾਉਂਦੇ ਜੀ।
0: ਅੱਛਾ, ਨਹੀਂ ਨਹੀਂ ਇੱਕ ਆਪਣੇ ਲੋਕਾਂ ਨੂੰ ਖਾਸ ਕਰਕੇ ਪੰਜਾਬੀਆਂ ਦਾ ਮੈਂ ਦੇਖਿਆ ਕਿ ਸਾਨੂੰ ਲੋਕਾਂ ਨੂੰ ਇਹ ਆਦਤ ਹੁੰਦੀ ਕਿ ਅਸੀਂ ਪੰਜਾਬੀ ਘਰ 'ਚ ਨਹੀਂ ਬੋਲਦੇ। ਮੇਰੇ ਖੁਦ ਫਰੈਂਡ ਸਰਕਲ 'ਚ ਦੇਖਿਆ, ਉਹ ਬੱਚਿਆਂ ਨਾਲ ਘਰ ਵੀ ਹਿੰਦੀ ਬੋਲਦੇ ਆ। ਮੈਂ ਉਹਨਾਂ ਨੂੰ ਟੋਕਦੀ ਹਾਂ ਕਿ ਤੁਸੀਂ ਘਰ ਤਾਂ ਘੱਟੋ ਘੱਟ ਪੰਜਾਬੀ ਬੋਲੋ, ਜਿਹੜਾ ਕੁਛ ਸਕੂਲ ਵਾਲਿਆਂ ਨੇ ਸਿਖਾਉਣਾ ਉਹਨਾਂ ਨੇ ਸਿੱਖ ਲੈਣਾ।
1: ਹਾਂਜੀ ਮੈਮ, ਖੁਦ ਆਪਾਂ ਪੰਜਾਬੀ ਪੰਜਾਬੀ ਬੋਲਣੀ ਚਾਹੀਦੀ ਹੈ ਮੈਮ, ਬੱਚਿਆਂ ਨੂੰ ਸਿਖਾਉਣੀ ਵੀ ਚਾਹੀਦੀ ਆ। ਹੁਣ ਨਾਲ ਦੀ ਨਾਲ ਅਸੀਂ ਕੈਦਾ ਵੀ ਸਿਖਾਉਣੇ, ਊੜੇ ਆੜੇ ਦਾ ਸਾਰਾ।
0: ਠੀਕ, ਬਿਲਕੁਲ ਠੀਕ, ਕਿਉਂਕਿ ਇਹੀ ਤਾਂ ਸਾਡੀਆਂ ਜੜਾਂ ਨੇ।
1: ਹਾਂਜੀ ਇਹ ਆਪਣੀ ਅਸਲ ਜੜੇ ਇਹ ਆ ਮੈਮ।
0: ਹਾਂ ਬਿਲਕੁਲ ਜੀ। ਤੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਛੁੱਟੀਆਂ ਦਾ ਜਾਂ ਤੁਸੀਂ ਜਿਵੇਂ ਘਰ ਪਹਿਲਾਂ ਮਾਂ ਬਾਪ ਕੋਲ ਹਨਾ ਆਪਾਂ ਰਹਿੰਦੇ ਹਾਂ ਛੋਟੇ ਹੁੰਦੇ,
1: ਮੈਮ ਉਹ ਤਾਂ ਬਹੁਤ ਗੱਲਾਂ ਯਾਦ ਆਉਂਦੀਆਂ ਮੈਮ। ਨਾਨਾ ਨਾਨੀ ਕੋਲ ਜਾਂਦੇ ਸੀਗੇ, ਨਾਨੀ ਅਸੀਂ ਆਹ ਖਾਣਾ, ਨਾਨੀ ਨੇ ਫਟਾਫਟ ਬਣਾ ਦੇਣਾ, ਨਾਨੀ ਅਸੀਂ ਆਹ ਖਾਣਾ। ਤੇ ਮੈਮ ਹੁਣ ਦਾ ਜਮਾਨਾ ਪਤਾ ਕੀ ਬਦਲ ਗਿਆ, ਹੁਣ ਗਾਂ ਵੀ ਲੋਕ ਵੀ ਪਿਆਰ ਬਹੁਤ ਘਟੇ ਪਏ ਆ ਲੋਕਾਂ
0: ਦੇ।
1: ਹੁਣ ਤਾਂ ਲੋਕ ਐਂ ਕਹਿੰਦੇ ਆਪੋ ਆਪਣੇ ਘਰੇ ਰਹੋ ਤੇ ਘਰੇ ਬਸ
0: ਮੈਨੂੰ ਆਹ ਥਿਊਰੀ ਨੀ ਸਮਝ ਆਈ ਕਿ ਅਸੀਂ ਘਰਾਂ ਚੋਂ ਬਾਹਰ ਕਿਉਂ ਨੀ ਨਿਕਲਦੇ, ਕਿਉਂ ਨੀ ਅਸੀਂ ਆਪਦਿਆਂ ਦੇ ਜਾਂਦੇ? ਜੇ ਤਾਂ ਕੋਈ ਆ ਗਿਆ ਤਾਂ ਠੀਕ ਹੈ ਜੀ, ਅੱਛਾ ਉਹ ਜਿਹੜਾ ਆਇਆ ਤਾਂ ਪਹਿਲੀ ਗੱਲ ਕਈਆਂ ਦਾ ਮੈਂ ਦੇਖਿਆ, ਕਿਉਂਕਿ ਹੁਣ ਬੈਠਦੇ ਹੋ ਗੱਲਾਂ ਬਾਤਾਂ ਕਰਦੇ ਆ ਪਤਾ ਲੱਗਦਾ ਕਿ ਜਿਵੇਂ ਕੋਈ ਘਰ ਆ ਗਿਆ ਪਹਿਲਾਂ ਤਾਂ ਐਂ ਹੁੰਦਾ ਵੀ ਅਗਲਾ ਆਇਆ ਕੋਈ ਇੰਨੀ ਗਰਮੀ ਚ, ਹੁਣ ਕਿਹੜਾ ਇੱਥੇ ਰੋਟੀਆਂ ਪਕਾਵੇ, ਇਹ ਸਾਡੀ ਸੋਚ ਹੈ, ਮੈਂ ਤੁਹਾਨੂੰ ਸੋਚ ਦੱਸਦੀ ਹਾਂ ਹਨਾ। ਸਹੀ ਹੈ ਗੱਲ
1: ਮੈਮ, ਸਹੀ ਗੱਲ।
0: ਤੇ ਇਹ ਜਿਹੜੀ ਚੀਜ਼ ਹੈਗੀ ਸਾਡੇ ਚ, ਸਾਡੇ ਲੋਕਾਂ ਚ ਕਿਵੇਂ ਚੀਜ਼ ਆ ਗਈ ਵੀ ਕੋਈ ਘਰ ਆਇਆ ਤਾਂ ਅਸੀਂ ਤਾਂ ਮਹਿਮਾਨਾਂ ਨੂੰ ਸਿਰ ਮੱਥੇ ਤੇ ਰੱਖਦੇ ਸੀ, ਭਾਈ ਮਹਿਮਾਨ ਨਹੀਂ ਇਹ ਤਾਂ ਭਗਵਾਨ ਆਇਆ ਘਰ ਸਾਡੇ।
1: ਹੁਣ ਪਤਾ ਕੀ ਹੈ ਮੈਮ, ਹੁਣ ਲੋਕ ਨਾ ਵੀ ਆ ਗਰਮੀ ਕਰਕੇ ਜਿਵੇਂ ਕਿ ਹੁਣ ਅੱਗੇ ਨਾ ਲੋਕਾਂ ਦੇ ਕੱਚੇ ਘਰ ਹੁੰਦੇ ਸੀ, ਠੰਡ ਠੰਡ ਜੀ ਰਹਿੰਦੀ ਸੀ।
0: ਬਿਲਕੁਲ
1: ਠੀਕ ਆ। ਤੇ ਹੁਣ ਨਾ ਤੁਸੀਂ ਮੈਮ ਚਾਰੇ ਪਾਸੇ ਵੇਖੋ, ਘਰ ਵੀ ਪੱਕੇ, ਗਲੀਆਂ ਵੀ ਪੱਕੀਆਂ, ਉਹ ਤਪਾੜ ਵੱਜੀ ਜਾਂਦੀ ਲੋਕਾਂ ਦੀ, ਘਬਰਾਹਟ ਹੀ ਉਰੇ, ਭਾਵਾਂ ਏ ਸੀ ਲੱਗੇ ਹੀ ਆ ਲੋਕਾਂ ਦੇ ਘਰ ਚ, ਲੋਕ ਪਤਾ ਕਿੰਨਾ ਘਬਰਾਉਂਦੇ ਆ ਹੁਣ ਵੀ ਲੋਕ ਨਾ ਆਉਣ ਨਾ, ਬਸ ਪਤਾ ਕੀ ਹੁਣ ਆਪਣੇ ਵਰਗੇ ਲੋਕਾਂ ਨੂੰ ਤਾਂ ਹੁਣ ਆਏ ਆ ਵੱਡਿਆਂ ਉਮਰ ਦੇ ਨੂੰ ਵੀ ਕੋਈ ਆਵੇ ਤਾਂ ਕੋਈ ਚੱਲ ਹਨਾ,
0: ਬਿਲਕੁਲ
1: ਦੁੱਖ ਸੁੱਖ ਸਾਂਝਾ ਹੋਇਆ। ਜਿਹੜੇ ਹੁਣ ਦੇ ਬੱਚੇ ਨਾ, ਹੁਣ ਦੀ ਜਨਰੇਸ਼ਨ ਹੈ ਮੈਮ, ਇਕੱਲੇ ਬਹਿ ਕੇ ਖੁਸ਼ ਹੈ।
0: ਵਜ੍ਹਾ
1: ਮੈਂ ਮਮੈਲਾਂ ਤੋਂ ਨੀ ਕਹਿਣਾ ਚਾਹੁੰਦੀ, ਕੋਈ ਰਿਸ਼ਤੇਦਾਰ ਆ ਜੇ ਕੋਈ ਵੀ ਆ ਜੇ ਤੇ ਮਮੈਲ ਇਹਨਾਂ ਕੋਲੇ ਹੁੰਦੇ ਆ, ਬਸ ਫੋਨ ਤੇ ਬਸ ਗੱਲਾਂ ਮਾਰੀ ਆ, ਫੋਨ ਤੇ ਲੱਗੇ ਰਹਿਣਗੇ ਵੀ ਇਹਨਾਂ ਨੂੰ 10 ਮਿੰਟ ਤੁਸੀਂ ਰੱਖ ਨੀ ਸਕਦੇ ਹੋ,
0: ਇਹ ਤੁਸੀਂ ਨੀ ਸਿਖਾ ਸਕਦੇ,
1: ਬਿਮਾਰੀ ਹੈ
0: ਬਿਮਾਰੀ, ਇਹ ਚੀਜ਼ ਤੁਸੀਂ ਨਹੀਂ ਸਿਖਾ ਸਕਦੇ। ਇਹ ਬੱਚਿਆਂ ਦੇ ਮਾਂ ਬਾਪ ਨੇ ਇੱਕ ਰੂਲ ਬਣਾਉਣਾ ਹੁੰਦਾ ਘਰ ਦੇ ਵਿੱਚ ਕਿ ਭਾਈ ਆਹ ਇੰਨੇ ਤੋਂ ਇੰਨੇ ਉਸੇ 'ਚ ਤੁਸੀਂ ਪੜ੍ਹਨਾ, ਉਸੇ 'ਚ ਤੁਸੀਂ ਫੋਨ ਚਲਾਉਣਾ, ਕਿਉਂਕਿ ਹੋਮਵਰਕ ਜੇ ਫੋਨ 'ਤੇ ਆਉਂਦਾ ਤਾਂ ਉਹ, ਪਰ ਨਾਲ ਮਾਂ ਦੀ ਗਾਈਡੈਂਸ ਜ਼ਰੂਰੀ ਹੈ ਕਿ ਉਹ ਕੋਲ ਬੈਠੇ ਵੀ ਬੱਚਾ ਕਰ ਕੀ ਰਿਹਾ ਫੋਨ ਨਾਲ।
1: ਮੈਮ ਸਾਡੇ ਨਾ ਹਜੇ ਘਰ ਵਿੱਚ ਥੋੜੇ ਜਿਹੇ ਰੂਲ ਵੀ ਹੈਗੇ ਇਸ ਤਰ੍ਹਾਂ ਦੇ, ਕਿਉਂਕਿ ਰੂਲ ਆਇਆ ਨਾ ਵੀ ਇਕੱਲੀ ਹਜੇ ਬੇਟੀ ਇਕੱਲੀ ਹੈ ਛੋਟੀ, ਤੇ ਨੂੰਹਾਂ ਮੇਰੀ ਉਹ ਵੀ ਸਿਖਾਉਂਦੀ ਆ ਉਹਨੂੰ ਸਾਰਾ ਕੁਛ ਵੀ ਐ ਨੀ ਕਰਨਾ, ਐ ਨੀ ਕਰਨਾ, ਬੇਟਾ ਵੀ ਮੇਰਾ ਸਮਝਦਾਰ ਬਹੁਤ ਆ
0: ਜੀ,
1: ਤੇ ਵੀ ਉਹ ਵੀ ਨੀ ਐ ਜੀ ਕਰਦਾ। ਮੈਂ ਨਾ ਬਹੁਤ ਘਰਾਂ ਦੇ ਵਿੱਚ ਮੈਂ ਵੇਹਣੀ ਆ ਵੀ ਆਪਾਂ ਪਿੰਡਾਂ ਦੇ ਵਿੱਚ ਬਹੁਤ ਵੇਹਣੇ ਆ,
0: ਹਾਂਜੀ,
1: ਪਰ ਨਾਲ ਥੋੜੇ ਕਈ ਕਈਆਂ ਘਰਾਂ ਦੇ ਤਾਂ ਰੂਲ ਬਹੁਤ ਹੀ ਜ਼ਿਆਦਾ ਗਲਤ ਹੁੰਦੇ,
0: ਕੱਲਾ ਬੱਚਾ ਤਾਂ ਸਗੋਂ ਜ਼ਿਆਦਾ ਧਿਆਨ ਨਾਲ ਪਾਲਣਾ ਚਾਹੀਦਾ ਕਿਉਂਕਿ ਉਹ ਕੱਲਾ ਕੱਲਾ ਹੈਗਾ, ਹੈ ਨਾ, ਉਹ ਤੇ ਜ਼ਿੰਮੇਵਾਰੀਆਂ ਜ਼ਿਆਦਾ ਆਣਗੀਆਂ, ਬਲਕਿ ਉਹਦੇ ਤੇ ਸਗੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ।
1: ਇੱਕ ਗੱਲ ਹੋਰ ਹੈ, ਇਹ ਲੜਾਈਆਂ ਵੀ ਫੋਨਾਂ ਤੇ ਪੈਂਦੀਆਂ ਮੈਮ,
0: ਮੈਂ ਕਹਿੰਦੀ ਹਾਂ ਡਾਟਾ ਇੰਨੀ ਜਲਦੀ ਟ੍ਰਾਂਸਫਰ ਹੁੰਦਾ ਹੈ ਨਾ, ਸੀਆਈਡੀ ਵਾਲੇ ਵੀ ਫੇਲ ਹੋ ਜਾਣਗੇ।
1: ਸਹੀ ਆ ਗੱਲ ਮੈਮ, ਹੁਣ ਤਾਂ ਨਾ ਜਮਾਨਾ ਹੀ ਇਸ ਤਰ੍ਹਾਂ ਦਾ, ਅਗਰ ਰਫਤਾਰ ਨਾਲ ਹੀ ਲੜਾਈ ਪੈਂਦੀ ਰਫਤਾਰ ਨਾਲ, ਗੱਲ ਪਤਾ ਕੀ ਅੱਗੇ ਲੋਕਾਂ ਕੋਲ ਇਹ ਫੋਨ ਹੈ ਨੀ ਸੀਗੇ, ਤੇ ਲੋਕ ਨਾ ਚੱਲ ਕੇ ਆਉਂਦੇ ਸੀ ਜਾਂ ਚਿੱਠੀ ਕਿਤੇ ਆਉਂਦੇ ਜਾਂਦੇ, ਮੇਰੀ ਦਾਦੀ ਨੀ ਕਹਿਣਾ ਸਾਨੂੰ ਵੀ ਆਏ ਸੀ ਆਏ ਸੀ, ਮੈਮ ਉਹ ਗੱਲਾਂ ਤਾਂ ਹੁਣ ਜਮਾਂ ਹੀ ਖਤਮ ਹੀ ਹੋ ਗਈਆਂ,
0: ਉਹ ਤਾਂ

0: ਹੀ ਚੀਜ਼ਾਂ
1: ਘਰਾਂ
0: ਚ ਜਿਵੇਂ ਕਿਸੇ ਆਪਣੇ ਨੂੰਹ ਧੀ ਧਿਆਣੀ ਨਾਲ ਕੋਈ ਗੱਲ ਹੋ ਜਾਂਦੀ ਹੈ ਨਾ, ਜਦ ਨੂੰ ਉਹਦੇ ਕੁੜੀ ਦੇ ਪੇਕੇ ਵਾਲੇ ਨੇ ਆਉਣਾ ਤਦ ਨੂੰ ਕੁੜੀ ਆਲੂ ਦੇ ਪਰੌਂਠੇ ਬਣਾ ਕੇ ਖਵਾਉਂਦੀ ਹੁੰਦੀ ਸਹੁਰਿਆਂ ਨੂੰ, ਅਗਲਾ ਕਹਿੰਦਾ ਗੱਲ ਕੀ ਕਰੀਏ ਬੈਠੀ ਤਾਂ ਹੋਈ ਹੈ ਚੰਗੀ ਭਲੀ, ਹੁਣ ਤਾਂ ਵਿਆਹ ਵੀ ਤੱਤੇ ਤੱਤੇ ਕਰਦੇ ਆ ਜਾਓ ਬਸ
1: ਪੂਰੇ ਪੱਤਿਆਂ ਕੇ ਮੁੰਡਾ ਉਹ ਉਹਦੇ ਪਤਾ ਲੱਗਦਾ ਲਵ ਮੈਰਿਜ ਕਰਾ ਕੇ ਆ ਜਾਂਦੀ ਮਾਰ ਮੂਰੇ
0: ਕੀ ਕਰ ਲੋਗੇ
1: ਕਰ ਲਓ ਵੀ ਕੀ ਸੱਚੀ ਗੱਲ ਆ। ਇੱਥੇ ਸਾਡੇ ਨਾ ਮੇਰੇ ਹਸਬੈਂਡ ਦਾ ਦੋਸਤ ਹੈਗਾ, ਉਹ ਕੀ ਉਹ ਮੁੰਡਾ ਨਾ ਪਹਿਲਾਂ ਫੋਰਨ ਉੱਠ ਗਿਆ,
0: ਅੱਛਾ ਜੀ,
1: ਉਥੋਂ ਉੱਥੇ ਥੋੜਾ ਜਿਹਾ ਕੁਛ ਖਾਣ ਪੀਣ ਲੱਗ ਗਿਆ, ਉਥੋਂ ਉਹਨਾਂ ਨੇ ਮੰਗਵਾ ਲਿਆ ਪੈਸਾ ਦੁੱਗਣਾ, ਪਹਿਲਾਂ ਪੈਸਾ ਲਾਇਆ ਫਿਰ ਮੰਗਵਾਇਆ,
0: ਠੀਕ ਹੈ,
1: ਫਿਰ ਉਦੋਂ ਥੋੜਾ ਦਿਨਾਂ ਬਾਅਦ ਆਪਦੀ ਬਰਾਦਰੀ ਨੀ ਹੋਰ ਬਰਾਦਰੀ ਲਿਆ ਕੇ ਨੋ ਖਲਾਰ।
0: ਸ਼ਾਬਾਸ਼,
1: ਹਾਂ ਇਸ ਤਰ੍ਹਾਂ ਲੋਕਾਂ ਦੇ ਕੰਮ ਚੱਲਦੇ ਮੈਮ, ਬਹੁਤ ਆਜ਼ਾਦੀ ਆਈ ਪਈ ਆ ਹੁਣ। ਬਾਕੀ ਇੱਕ ਮੈਮ ਕਿਸੇ ਦੇ ਘਰੇ ਜਾਣ ਦਾ ਅੱਜ ਕੱਲ ਟਾਈਮ ਹੈ ਨੀ, ਨਾ ਗਲੀ ਚ ਖੜਨ ਦਾ ਟਾਈਮ ਹੈ, ਅੱਜ ਕੱਲ ਲੋਕ ਹੱਥਾਂ ਤੇ ਹੱਥ ਮਾਰਦੇ ਕਰਦੇ ਮੈਮ, ਅੱਜ ਕੱਲ ਟਾਈਮ ਹੀ ਨੀ ਰਹਿ ਗਿਆ ਨਾ, ਤਾਂ ਹੀ ਕਰਕੇ ਲੋਕ ਬਾਹਰ ਨੀ,
0: ਉਹ ਇਸ ਕਰਕੇ ਕਿਉਂਕਿ ਸਾਡੇ ਚ ਏਕਾ ਖਤਮ ਹੋ ਗਿਆ।
1: ਹਾਂਜੀ,
0: ਅੱਗੇ ਗਲੀ ਗੁਆਂਢ ਚ ਕੌਲੀਆਂ ਕਿਵੇਂ ਚੱਲਦੀਆਂ ਸੀ, ਸਬਜ਼ੀ ਦੀਆਂ ਡੋਂਗੇ ਕਿਵੇਂ ਚੱਲਦੇ ਸੀ, ਹਾਂ
1: ਸਬਜ਼ੀ ਕਿਹਦੇ ਤੁਹਾਡੀ ਕੀ ਧਰੀ ਆ ਸਾਡੇ ਕੀ ਧਰੀ ਆ, ਬਸ ਇੱਕ ਦੂਜੇ ਤੋਂ ਲਿਆਉਣੀ ਮੰਗ ਕੇ, ਹੁਣ ਭਵਾਂ ਆਪਦੇ ਉਹੋ ਹੀ ਆਉਣੀ ਤੇ ਫਿਰ ਵੀ ਮੰਗ ਕੇ ਖਾਣੀ।
0: ਸਹੀ ਗੱਲ ਹੈ, ਸਹੀ ਗੱਲ ਹੈ,
1: ਹਾਂਜੀ
0: ਬਿਲਕੁਲ ਸਹੀ,
1: ਸਾਰਦੇ ਨਹੀਂ ਸੀ ਇੱਕ ਦੂਜੇ ਬਿਨਾਂ, ਹੁਣ ਤਾਂ ਮੈਮ ਅੱਜ ਕੱਲ ਤਾਂ ਬਸ
0: ਚਲੋ ਜਿੱਥੇ ਆਪਣੇ ਵਰਗੇ ਲੋਕ ਹੈਗੇ ਨਾ ਉੱਥੇ ਮਾੜਾ ਕਦੀ ਹੋ ਹੀ ਨਹੀਂ ਸਕਦਾ, ਅਜੇ ਮਾੜਾ ਆ ਗਿਆ ਸੀ ਚੰਗਾ ਕਰਕੇ ਜਾਵਾਂਗੇ ਫਿਰ।
1: ਹਾਂਜੀ ਸਹੀ ਗੱਲ, ਅੱਗੇ ਨਾ ਮੇਰੀ ਭੂਆ ਜੀ ਦੀ ਡੈਥ ਹੋਈ ਆ, ਥੋੜੇ ਦਿਨ ਹੀ ਹੋਏ ਆ, ਤੇ ਮੇਰੀਆਂ ਸਾਰੀਆਂ ਭੂਆ ਜੀ ਆ ਗਈਆਂ, ਮੇਰੇ ਦਾਦੇ ਦੀ ਦੂਜੇ ਦਾਦੇ ਦੀਆਂ ਕੁੜੀਆਂ ਵੀ ਦੂਜੇ ਦੀਆਂ ਸਾਰੀਆਂ ਆ ਗਈਆਂ, ਮੈਨੂੰ ਕਹਿੰਦੇ ਉਹਨਾਂ ਦੇ ਅਸੀਂ ਬਹੁਤ ਟਾਈਮ ਬਾਅਦ ਮਿਲ ਗਏ, ਮੈਨੂੰ ਕਹਿੰਦੇ ਸਰ ਵੀ ਆਪਾਂ ਨਾ ਵੀ ਪਤਾ ਨੀ ਸੀ ਲੱਗਦਾ ਵੀ ਕਿੱਥੇ ਬੈਠੇ ਖਾਂਦੇ ਆ ਰੋਟੀ, ਵੀ ਇੱਕ ਦੂਜੇ ਦੇ ਘਰੇ ਸਾਡੇ 8-10 ਘਰ ਹੈਗੇ ਸਾਡੇ ਆਪ ਦੇ ਸਕੀ, ਤੇ ਪਤਾ ਨੀ ਚਲਾ ਤਾਂ ਹੁਣ ਤਾਂ ਨੀ ਬਹੁਤੀਆਂ ਕਿਸੇ ਨੂੰ ਬੁਲਾਉਂਦੀਆਂ ਹੀ ਨੀ ਆਣੀ।
0: ਚਲੋ ਇਹ ਫਿਰ ਨਾ ਆਪਾਂ ਕਿਸੇ ਦਿਨ ਵਿਸ਼ਾ ਰੱਖਾਂਗੇ ਇਸ ਬਾਰੇ, ਤੇ ਹੁਣ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਆਪਾਂ ਹੋਰ ਗੱਲ ਕਰੀਏ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਠੀਕ ਹੈ ਮੈਮ, ਸਤਿ ਸ਼੍ਰੀ ਅਕਾਲ।

ਜੀ, ਪ੍ਰੋਗਰਾਮਾਂ ਦੇ ਪ੍ਰਸਾਰਣ ਸੰਬੰਧੀ ਇੱਕ ਜਾਣਕਾਰੀ, 4 ਜੂਨ ਦਿਨ ਵੀਰਵਾਰ ਸ਼ਾਮ 5:30 ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਲੜੀਵਾਰ ਹੈਲੋ ਡਾਕਟਰ, ਅਤੇ ਇਸ ਦੇ ਵਿੱਚ ਵਿਸ਼ਾ ਰਹੇਗਾ ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਰਾਹੀਂ ਹੱਲ, ਅਤੇ ਜਾਣਕਾਰੀ ਦੇ ਰਹੇ ਨੇ ਡਾਕਟਰ ਅਨੁਰਾਗ ਗਿਰਦਰ, ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: प्रोग्राम कर परिवार
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 30 ਸੈਕਿੰਡ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਕੁਝ ਪਲ ਕਰੋ ਇੰਤਜ਼ਾਰ।

ਗਤੀਵਿਧੀਆਂ ਰਾਹੀਂ ਪੈਦਾ ਹੋ ਰਹੇ ਅਪਰਾਧ ਤੋਂ ਪ੍ਰਾਪਤ ਕਮਾਈ ਨੂੰ ਲਾਂਡਰਿੰਗ ਵਿੱਚ ਸ਼ਾਮਲ ਹੋਣ ਦਾ ਸ਼ੱਕ ਏ। ਡਾਇਰੈਕਟੋਰੇਟ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਦਾਇਰ FIR ਅਤੇ ਚਾਰਜਸ਼ੀਟਾਂ ਦੇ ਆਧਾਰ ਤੇ ਇਨਫੋਰਸਮੈਂਟ ਕੇਸ ਜਾਣਕਾਰੀ ਰਿਪੋਰਟ ਦਰਜ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ। ਈਡੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਉਨ੍ਹਾਂ ਵਿਅਕਤੀਆਂ ਦੀਆਂ ਰਿਹਾਇਸ਼ੀ ਥਾਵਾਂ ਤੇ ਚਲਾਈ ਗਈ ਜੋ ਭਰਤੀ ਕਰਨ ਵਾਲੇ ਭਾਰਤੀ ਵਿਅਕਤੀਆਂ ਜਾਂ ਏਜੰਟਾਂ ਵਜੋਂ ਕੰਮ ਕਰਦੇ ਸਨ ਅਤੇ ਵਿਦੇਸ਼ੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਝੂਠੇ ਬਹਾਨੇ ਨਾਲ ਪੀੜਤਾਂ ਦੀ ਕੰਬੋਡੀਆ ਵਿੱਚ ਤਸਕਰੀ ਕਰਨ ਵਿੱਚ ਸਹਾਇਤਾ ਕਰਦੇ ਸਨ। ਪੰਜਾਬ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਨਗਰ ਕੌਂਸਲ ਗੁਰਦਾਸਪੁਰ, ਦੀਨਾਨਗਰ ਕਾਦੀਆਂ ਅਤੇ ਨਗਰ ਕੌਂਸਲ ਸ਼ਾਮ 84 ਲਈ ਕੁੱਲ 403 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਨੇ। ਇਨ੍ਹਾਂ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਵੋਟਾਂ 13 ਜੂਨ ਨੂੰ ਪੈਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਵੋਟਾਂ EVM ਰਾਹੀਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਜੂਨ ਨੂੰ ਹੋਵੇਗੀ ਅਤੇ ਵੋਟਾਂ ਪੈਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨ 'ਤੇ ਹੀ ਗਿਣਤੀ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੀਤੇ ਕੱਲ੍ਹ ਮੋਹਾਲੀ ਦੇ ਪਿੰਡ ਘੜੂਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ CU ਸਕਾਲਰ ਸਮਿਟ 2026 ਦੇ ਤੀਜੇ ਐਡੀਸ਼ਨ ਦਾ ਉਦਘਾਟਨ ਕੀਤਾ। ਸਮਿਟ ਵਿੱਚ ਪੰਜਾਬ ਸਮੇਤ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ ਵੱਖ ਵਿਭਾਗਾਂ ਦੇ ਲਗਭਗ 3000 ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਨੌਜਵਾਨ ਸਿਰਫ ਨੌਕਰੀ ਦੀ ਭਾਲ ਕਰਨ ਦੀ ਥਾਂ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਤਮ ਨਿਰਭਰ ਅਤੇ ਸਮਰੱਥ ਬਣਾਉਣ ਲਈ ਦੇਸ਼ ਵਿੱਚ ਅਨੇਕਾਂ ਸਰਕਾਰੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕੇ। ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਿਰਫ ਪੱਛਮੀ ਮੁਲਕਾਂ ਉੱਪਰ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੇ ਦੇਸ਼ ਦੀ ਅਮੀਰ ਅਤੇ ਡੂੰਘੀਆਂ ਜੜ੍ਹਾਂ ਵਾਲੀ ਗਿਆਨ ਵਿਰਾਸਤ ਨਾਲ ਵੀ ਦੁਬਾਰਾ ਜੁੜਨਾ ਚਾਹੀਦਾ ਏ। ਪੰਜਾਬ ਸਰਕਾਰ ਨੇ ਸੂਬੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਨਾਲ ਫੀਸਾਂ ਵਧਾਉਣ ਦੇ ਸਿਲਸਿਲੇ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਆਪਕ ਨਿਯਾਮਕ ਢਾਂਚੇ ਦਾ ਐਲਾਨ ਕੀਤਾ ਏ। ਇਸ ਤਹਿਤ ਸਾਲਾਨਾ ਫੀਸ ਵਾਧੇ 'ਤੇ 5% ਦੀ ਹੱਦ ਲਾਈ ਗਈ ਏ। ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੌਰਾਨ ਸਾਲਾਨਾ ਹੱਦ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਵੱਲੋਂ ਵਸੂਲੀ ਗਈ ਵਾਧੂ ਫੀਸ ਵਾਪਸ ਕਰਨੀ ਲਾਜ਼ਮੀ ਕੀਤੀ ਗਈ ਏ ਅਤੇ ਸਖ਼ਤ ਜੁਰਮਾਨਿਆਂ ਦੀ ਵਿਵਸਥਾ ਤੋਂ ਇਲਾਵਾ ਆਖਿਰਕਾਰ ਸਕੂਲ ਦੀ ਮਾਨਤਾ ਤੱਕ ਰੱਦ ਕੀਤੀ ਜਾ ਸਕਦੀ ਏ। ਇਸ ਤਜਵੀਜ਼ਤ ਕਾਨੂੰਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ ਵਿਰੁੱਧ ਦੇਸ਼ ਦਾ ਸਭ ਤੋਂ ਸਖ਼ਤ ਕਾਨੂੰਨ ਕਰਾਰ ਦਿੱਤਾ ਏ। ਇਹ ਕਾਨੂੰਨ ਆਗਾਮੀ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹ ਪੰਜਾਬ ਦੇ ਸਾਰੇ ਨਿੱਜੀ ਸਕੂਲਾਂ 'ਤੇ ਲਾਗੂ ਹੋਵੇਗਾ। 5% ਦੀ ਇਹ ਹੱਦ ਸਿਰਫ ਟਿਊਸ਼ਨ ਫੀਸਾਂ 'ਤੇ ਨਹੀਂ ਸਗੋਂ ਸਕੂਲਾਂ ਵੱਲੋਂ ਇਕੱਠੇ ਕੀਤੇ ਜਾਣ ਵਾਲੇ ਸਾਰੇ ਲਾਜ਼ਮੀ ਖਰਚਿਆਂ ਅਤੇ ਫੰਡਾਂ 'ਤੇ ਵੀ ਲਾਗੂ ਹੋਵੇਗੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੌਨਸੂਨ ਤੋਂ ਪਹਿਲਾਂ ਸੀਵਰੇਜ ਓਵਰਫਲੋ ਅਤੇ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸੂਬੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਏ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਸੂਬੇ ਭਰ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ 2,200 ਕਿਲੋਮੀਟਰ ਸੀਵਰੇਜ ਲਾਈਨਾਂ ਅਤੇ 1,400 ਪਛਾਣੀਆਂ ਗਈਆਂ ਥਾਵਾਂ ਨੂੰ ਸਾਫ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮੁਹੱਲਿਆਂ ਵਿੱਚ 800 ਕਿਲੋਮੀਟਰ ਮੁੱਖ ਟਰੰਕ ਲਾਈਨਾਂ ਅਤੇ 1,400 ਕਿਲੋਮੀਟਰ ਬ੍ਰਾਂਚ ਲਾਈਨਾਂ ਨੂੰ ਕਵਰ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਹਰ ਸਾਲ ਜਦੋਂ ਬਾਰਿਸ਼ ਆਉਂਦੀ ਏ ਤਾਂ ਹਰ ਸ਼ਹਿਰ ਅਤੇ ਮੁਹੱਲੇ ਵਿੱਚ ਕੁਝ ਅਜਿਹੇ ਸਥਾਨ ਹੁੰਦੇ ਨੇ ਜਿੱਥੇ ਸੀਵਰੇਜ ਓਵਰਫਲੋ ਹੁੰਦਾ ਏ। ਮੰਤਰੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ JEEs ਅਤੇ ਹੋਰ ਸਟਾਫ ਨੂੰ ਇਸ ਮੁਹਿੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਏ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਜਾਇਜ਼ ਮੰਗਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣ ਲਈ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਮੁਖੀਆਂ ਨੂੰ ਮੌਕੇ 'ਤੇ ਹੀ ਨਿਰਦੇਸ਼ ਜਾਰੀ ਕਰਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੀ ਬਰੀਕੀ ਨਾਲ ਪੜਤਾਲ ਕਰਨ ਅਤੇ ਜਲਦ ਤੋਂ ਜਲਦ ਇਨ੍ਹਾਂ ਦਾ ਹੱਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ 10ਵੇਂ ਕੋਰਸ ਦੇ 2 ਕੈਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ 2 ਪ੍ਰੀਖਿਆ ਵਿੱਚ ਦੇਸ਼ ਵਿੱਚੋਂ ਦੂਜਾ ਅਤੇ 6ਵਾਂ ਰੈਂਕ ਪ੍ਰਾਪਤ ਕੀਤਾ ਏ। ਇਸ ਵਕਾਰੀ ਪ੍ਰਾਪਤੀ ਵਜੋਂ ਜ਼ਿਲ੍ਹਾ ਰੋਪੜ ਦੇ ਸੁਖਰਾਜ ਸਿੰਘ ਹੀਰਾ ਨੇ ਪੂਰੇ ਦੇਸ਼ ਵਿੱਚੋਂ ਦੂਜਾ ਅਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ 6ਵਾਂ ਰੈਂਕ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਏ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @ ANU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ 1:15 ਹੋ ਚੁੱਕੇ ਨੇ। ਪੇਸ਼ ਏ ਫੋਨ ਲਾਈਨ ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼।

ਸਵਾਗਤ ਹੈ ਦੋਸਤੋ, ਆਪ ਸਭ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਮੈਂ ਗੁਰਦੀਪ ਗਿੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਤੁਸੀਂ ਇਸ ਦੇ ਵਿੱਚ ਸਿਲਸਿਲਾ ਸੁਣਦੇ ਹੋ ਟੈਲੀਫੋਨ ਮਿਲਾਓ ਜੀ। ਸੋ ਫੋਨ ਮਿਲਾਉਣਾ ਤੁਸੀਂ 0164242341 ਨੰਬਰ 'ਤੇ, ਅਤੇ ਆਪਣੀ ਫਰਮਾਇਸ਼ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਣ ਸਕਦੇ ਹੋ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਮੇਰੀ ਪਸੰਦ ਦਾ

0: ਜੀ ਦੋਸਤੋ, ਸਮਾਂ 1:19 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਹੋ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਹੈ ਜੀ ਟੈਲੀਫੋਨ ਮਿਲਾਓ ਜੀ। ਦੋਸਤੋ, 0164-2240-331 ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਸੋ ਨੰਬਰ ਇਹ ਡਾਇਲ ਹੋ ਚੁੱਕਿਆ। ਹੈਲੋ
1: ਹੈਲੋ ਭੈਣ ਜੀ, ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ, ਤੁਹਾਡੇ ਦੇ ਸਮੁੱਚੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਾਡੇ ਵੱਲੋਂ ਵੀ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ, ਕਿੱਥੋਂ ਬੋਲਦੇ ਹੋ?
1: ਭੈਣ ਜੀ ਮੈਂ ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਢਿੱਲੋਂ ਬੋਲਦਾ ਜੀ।
0: ਜੀ ਨਛੱਤਰ ਜੀ, ਕਿਹੜਾ ਗੀਤ ਸੁਣੋਗੇ?
1: ਭੈਣ ਜੀ ਗੀਤ ਅੱਜ ਆਪਾਂ ਸੁਣਾਂਗੇ ਜੀ, ਧਰਮ ਕਾਂਤਾ ਫਿਲਮ ਦਾ ਗਾਣਾ ਹੈ ਜੀ, ਮੁਹੰਮਦ ਰਫੀ ਤੇ ਆਸ਼ਾ ਜੀ ਦੀ ਆਵਾਜ਼ ਚ ਯੇ ਗੋਟੇ ਦਾਰ ਲਹਿੰਗਾ।
0: ਜੀ

ਜੀ ਦੋਸਤੋ, ਸਮਾਂ 1:26 ਦਾ ਹੋ ਚੁੱਕਿਆ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਪ੍ਰੋਗਰਾਮ ਦੇ ਵਿੱਚ ਇੱਕ ਫੋਨ ਕਾਲ ਆਈ ਸੀ ਪਰ ਕਿਸੇ ਤਕਨੀਕੀ ਕਾਰਨ ਕਰਕੇ ਸਾਡੀ ਗੱਲ ਨਹੀਂ ਹੋ ਸਕੀ, ਪਰ ਉਹਨਾਂ ਦੀ ਫਰਮਾਇਸ਼ ਦਾ ਗੀਤ ਸੁਣਦੇ ਹਾਂ ਜੀ, ਫਿਲਮ ਸ਼ੋਲੇ ਦੇ ਵਿੱਚੋਂ ਰਾਹੁਲ ਦੇਵ ਬਰਮਨ ਦੀ ਆਵਾਜ਼ ਦੇ ਵਿੱਚ।

0: ਜੀ ਦੋਸਤੋ, ਸਮਾਂ 1:29 ਦਾ ਹੋ ਚੁੱਕਿਆ ਅਤੇ ਇੱਕ ਹੋਰ ਸਰੋਤੇ ਨੇ ਫੋਨ ਮਿਲਾਇਆ ਜੀ। ਹੈਲੋ
1: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸ਼੍ਰੀ ਸਿੰਘ ਗਿੱਲ ਬੋਲਦਾ ਜੀ, ਨਾਲ ਮੇਰਾ ਭਤੀਜਾ ਜਗਪ੍ਰੀਤ ਸਿੰਘ ਗਿੱਲ
0: ਜੀ। ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਗੀਤ ਕਿਹੜਾ ਸੁਣਵਾ ਦਈਏ?
1: ਤੁਹਾਡਾ ਵੀ ਸਵਾਗਤ ਜੀ। ਪਿੰਡ ਢਿੱਲਮਾ ਦੇ ਵਿੱਚ ਗੀਤ ਹੈਗਾ ਜੀ, ਦੀਵਾਨਾ ਫਿਲਮ ਦੇ ਵਿੱਚੋਂ ਗੀਤ ਆ, ਸੁਖਵਿੰਦਰ ਸਿੰਘ ਦੀ ਆਵਾਜ਼ ਆ, ਕਿਆਮਤ ਕਿਆਮਤ ਜੀ, ਨਾਲ ਜਥੇਦਾਰ ਬਾਬਾ ਪਿਆਰਾ ਸਿੰਘ, ਪ੍ਰਗਟ ਸਿੰਘ ਢਿੱਲੋਂ, ਇਹ ਨਾਲ ਆ ਜੀ।
0: ਅੱਛਾ, ਨਾਲ ਕੋਲ ਹੀ ਬੈਠੇ ਆ? ਬੇਨਤੀ ਕਰਦੇ ਰਹਿੰਦੇ ਆ ਹੱਥ ਜੋੜ ਕੇ ਕਿ ਆਪਣਾ ਨਾਮ ਹੀ ਲਿਆ ਕਰੋ, ਹਨਾ, ਤੁਸੀਂ ਫੋਨ ਮਿਲਾਇਆ ਮਿਹਨਤ ਨਾਲ, ਤੇ ਉਹ ਆਪਣਾ ਫੋਨ ਖੁਦ ਲਾ ਸਕਦੇ ਆ, ਹਨਾ। ਮੋਹ ਪ੍ਰੇਮ ਤਾਂ ਦੇਖੋ ਰੇਡੀਓ ਦਾ ਵੀ ਹੈ ਆਪਦੇ ਸਰੋਤਿਆਂ ਨਾਲ, ਤੇ ਤੁਸੀਂ ਫੋਨ ਕਰਦੇ ਹੋ, ਪ੍ਰੋਗਰਾਮ ਦੀ ਰੌਣਕ ਬਣਦੇ ਹੋ, ਹਨਾ, ਸਾਨੂੰ ਵੀ ਬਹੁਤ ਵਧੀਆ ਲੱਗਦਾ। ਪਰ ਬੇਨਤੀ ਹੈ ਵੀ ਆਪਦਾ ਫੋਨ ਜੇ ਤੁਸੀਂ ਕਰਦੇ ਹੋ ਤਾਂ ਖੁਦ ਦਾ ਨਾਮ ਹੀ ਲਿਆ ਕਰੋ, ਸਾਨੂੰ ਬਹੁਤ ਵਧੀਆ ਲੱਗਦਾ। ਤੇ ਗੀਤ ਤੁਹਾਡਾ ਆ ਗਿਆ ਸੁਜੀਤ ਜੀ, ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਜੀ ਦੋਸਤੋ, ਸਮਾਂ 1:36 ਹੋ ਚੁੱਕੇ ਨੇ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਪ੍ਰੋਗਰਾਮ ਦੇ ਵਿੱਚ 0164-2240-341 ਨੰਬਰ ਡਾਇਲ ਕਰਕੇ ਕੋਈ ਵੀ ਹਿੰਦੀ ਫਿਲਮੀ ਗੀਤ ਤੁਸੀਂ ਆਪਣੀ ਫਰਮਾਇਸ਼ ਦਾ ਸੁਣ ਸਕਦੇ ਹੋ। ਸੋ ਆਪਣੀ ਫਰਮਾਇਸ਼ ਲੈ ਕੇ ਅਗਲਾ ਸਰੋਤਾ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ। ਹੈਲੋ,
1: ਹੈਲੋ, ਹਾਂਜੀ
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਨਮਸਕਾਰ ਜੀ ਮੈਡਮ ਜੀ।
0: ਜੀ ਨਮਸਕਾਰ ਜੀ, ਆਪਣਾ ਨਾਮ ਦੱਸ ਦਿਓ ਅਤੇ ਕਿਹੜੀ ਜਗ੍ਹਾ ਤੋਂ ਬੋਲਦੇ ਹੋ?
1: ਮੈਂ ਹਰਦੀਪ ਸਿੰਘ ਬੋਲਦਾ ਜੀ, ਟੇਲਰ ਮਾਸਟਰ ਪਿੰਡ ਗਿਆਉਣ ਜ਼ਿਲ੍ਹਾ ਬਠਿੰਡਾ ਤੋਂ ਜੀ।
0: ਠੀਕ ਹੈ ਜੀ, ਗੀਤ ਕਿਹੜੇ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਫਿਲਮ ਦਾ ਕੋਈ ਵੀ ਮਰਜ਼ੀ ਗੀਤ ਸੁਣਾ ਦਿਓ ਜੀ।
0: ਜੀ ਬਿਲਕੁਲ ਜੀ, ਗੀਤ ਤੁਹਾਡੇ ਲਈ ਆ ਗਿਆ ਫਿਲਮ ਜੀਤ ਦੇ ਵਿੱਚੋਂ। ਬਹੁਤ ਬਹੁਤ ਸ਼ੁਕਰੀਆ ਫੋਨ ਕਾਲ ਕਰਨ ਦੇ ਲਈ।
1: ਧੰਨਵਾਦ ਮੈਡਮ ਜੀ।

ਜੀ ਦੋਸਤੋ, ਸਮਾਂ 1:43 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਸੀ ਗੀਤ ਫਿਲਮ ਜੀਤ ਦੇ ਵਿੱਚੋਂ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਇੱਕ ਹੋਰ ਸਰੋਤਾ ਸਾਡੇ ਨਾਲ ਸਾਂਝ ਬਣਾ ਚੁੱਕੇ ਹੈ ਜੀ ਫੋਨ ਲਾਈਨ 'ਤੇ। ਲੱਗਦਾ ਜੀ ਉਹਨਾਂ ਦਾ ਸੰਪਰਕ ਸਾਡੇ ਨਾਲੋਂ ਟੁੱਟ ਚੁੱਕਿਆ ਹੈ, ਅਤੇ ਆਓ ਸੁਣਦੇ ਹਾਂ ਉਹਨਾਂ ਦੀ ਪਸੰਦ ਦਾ ਇਹ ਗੀਤ।

ਜੀ ਦੋਸਤੋ, ਸਮਾਂ 1:45 ਦਾ ਹੋ ਚੁੱਕਿਆ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਪ੍ਰੋਗਰਾਮ ਦੇ ਵਿੱਚ 0164-22-4331 ਨੰਬਰ ਡਾਇਲ ਹੋਇਆ। ਹੈਲੋ ਹੈਲੋ ਹੈਲੋ, ਲੱਗਦਾ ਜੀ ਕਿਸੇ ਤਕਨੀਕੀ ਕਾਰਨ ਕਰਕੇ ਉਹਨਾਂ ਦੀ ਆਵਾਜ਼ ਸਾਡੇ ਤੱਕ

ਜੀ ਦੋਸਤੋ, ਸਮਾਂ 1:52 ਦਾ ਹੋ ਚੁੱਕਿਆ ਹੈ ਅਤੇ ਤੁਸੀਂ ਸੁਣ ਰਹੇ ਸੀ ਜਗਜੀਤ ਕੌਰ ਦੀ ਆਵਾਜ਼ ਦੇ ਵਿੱਚ ਗੀਤ ਫਿਲਮ ਬਾਜ਼ਾਰ ਦੇ ਵਿੱਚੋਂ। ਅਤੇ ਇਸ ਗੀਤ ਨੂੰ ਫਰਮਾਇਸ਼ ਕੀਤਾ ਸੀ ਜੀ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ। ਅਤੇ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਆਈ ਸੀ ਜੀ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਛੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ ਇਸ ਗੀਤ ਨੂੰ ਫਰਮਾਇਸ਼ ਕਰ ਰਹੇ ਸੀ। ਨਾਲ ਹੀ ਅਮਰਗੜ੍ਹ ਤਹਿਸੀਲ ਸਾਧੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ KS ਮਾਨ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਫਿਲਮ ਤਾਲ ਦੇ ਵਿੱਚੋਂ। ਆਵਾਜ਼ਾਂ ਨੇ ਅਨੁਰਾਧਾ, ਸੁਜਾਤਾ, ਸੋਨੂ ਨਿਗਮ, AR ਰਹਿਮਾਨ ਦੀਆਂ।

ਫਿਲਮ ਤਾਲ ਦੇ ਵਿੱਚੋਂ ਤੁਸੀਂ ਗੀਤ ਸੁਣ ਰਹੇ ਸੀ। ਇਸ ਗੀਤ ਨੂੰ ਫਰਮਾਇਸ਼ ਕੀਤਾ ਜੀ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ਾ ਅਤੇ ਭੁਪਿੰਦਰ। ਇਸੇ ਗੀਤ ਨੂੰ ਸੁਣਦੀ ਫਰਮਾਇਸ਼ ਕੋਟਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਈ ਸੀ ਸੀਤਾ ਰਾਮ ਕੇਸਰੀ, ਰੋਸ਼ੀ ਘਾਰੂ, ਗੁਰਦਾਸ ਦਿਆਲ ਪੁਰਜਾ ਤੋਂ ਅਤੇ ਅੰਬਰ ਧਾਲੀਵਾਲ ਕਾਲਾ ਸਿੰਘ ਇਸ ਗੀਤ ਨੂੰ ਫਰਮਾਇਸ਼ ਕਰ ਰਹੇ ਸੀ। ਨਾਲ ਹੀ ਪ੍ਰਭਦੀਪ ਸ਼ਰਮਾ, ਲਵਰੀਤ ਸ਼ਰਮਾ ਵੀ ਇਸੇ ਗੀਤ ਨੂੰ ਸੁਣਦੀ ਫਰਮਾਇਸ਼ ਸਾਨੂੰ ਖਤਾਂ ਦੇ ਰਾਹੀਂ ਕਰ ਰਹੇ ਸੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਮਸੀਤਾਂ ਡਬਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮਨਾਕਸ਼ੀ, ਸਾਗਰ ਅਤੇ ਹਨੀ ਲੋਟ ਵੀ ਇਸ ਗੀਤ ਨੂੰ ਖਤਾਂ ਦੇ ਰਾਹੀਂ ਫਰਮਾਇਸ਼ ਕਰ ਰਹੇ ਸੀ।

ਤਾਲ ਫਿਲਮ ਦੇ ਇਸ ਖੂਬਸੂਰਤ ਗੀਤ ਦੇ ਨਾਲ ਹੀ ਮੈਨੂੰ ਗੁਰਦੀਪ ਗਿੱਲ ਨੂੰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰਾਖਾ। ਤੁਸੀਂ ਸੁਣ ਰਹੇ ਸੀ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ, ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ FM ਬਠਿੰਡਾ। ਸਮਾਂ 1:59 ਹੋ ਚੁੱਕੇ ਨੇ। 2 ਵਜੇ ਤੋਂ 2:30 ਵਜੇ ਤੱਕ ਤੁਸੀਂ ਸੁਣੋਗੇ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਗੀਤ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ, ਅਤੇ ਇਸ ਗੀਤ ਨੂੰ ਫਰਮਾਇਸ਼ ਕੀਤਾ ਜੀ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਰਲ ਮਿਲ ਕੇ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹਿਆ ਸੀ ਜੀ। ਇਸ ਗੀਤ ਨੂੰ ਸੁਣਦੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਜਸਪਾਲ ਗੈਰੀ, ਬੂਟਾ ਤੱਗੜ, ਜੋਗਿੰਦਰ ਸਿੰਘ, ਮੌੜ ਮੰਡੀ ਤੋਂ। ਅਤੇ ਇਸ ਗੀਤ ਨੂੰ ਸੁਣਨਾ ਚਾਹਿਆ ਸਾਡੇ ਕੋਲ ਫਰਮਾਇਸ਼ ਆਈ ਹੈ ਜੀ ਵਟਸਐਪ ਦੇ ਰਾਹੀਂ, ਨੇੜੇ ਬੰਦ ਫਾਟਕ ਮੌੜ ਮੰਡੀ ਤੋਂ ਸ਼ਿਵਜੀ ਰਾਮ ਪ੍ਰਜਾਪਤ, ਮਿੱਠੂ ਸਿੰਘ ਕੈਂਥ ਬੁਰਜ ਮਾਨਸਾ ਤੋਂ ਬੰਸੀ ਰਾਮ ਪ੍ਰਜਾਪਤ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਇਸੇ ਗੀਤ ਨੂੰ ਸੁਣਨਾ ਚਾਹਿਆ ਜੀ ਟੋਨੀ ਸ਼ਾਹ, ਪੁਸ਼ਪਿੰਦਰ ਪਾਲ ਸਿੰਘ, ਸਾਗਰ ਪੈਲਸ ਸਾਗਰ ਗੁਨਿਆਣਾ ਮੰਡੀ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ, ਰਾਈਜਲ ਹੇਜਲ ਵਿਹਾਨ ਚਾਵਲਾ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰੀਜੂ, ਬੱਬੂ, ਵੀਹੂ ਚਾਵਲਾ ਵੀ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹਿਆ ਜੀ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਮੌੜ ਮੰਡੀ ਤੋਂ, ਗੁਰਜੀਤ ਮਾਨਸਾ ਕਲਾਂ ਤੋਂ, ਮਲਕੀਤ ਮਾਨ ਮਾਨਸਾ ਕਲਾਂ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ। ਤੱਗੜ ਪੂਰੀ ਫੈਮਿਲੀ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਬੜਾ ਹੀ ਖੂਬਸੂਰਤ ਗੀਤ ਪ੍ਰਭਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਫਰਮਾਇਸ਼ ਕੀਤਾ ਹੈ ਜੀ ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਜਯਸ਼ਵੀ ਵਰਮਾ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਆਈ ਸੀ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਜੁਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਸ ਸ਼ਰਮਾ, ਰਾਮਾ ਮੰਡੀ ਤੋਂ ਜੱਗਾ ਸਿੰਘ, ਬਲਜੀਤ ਕੌਰ, ਤਨਵੀਰ ਅਤੇ ਗੁਰਵੀਰ ਅਤੇ ਜਸਨੂਰ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਸਹਿਦਲ, ਸਨੇਹਦਿਲ, ਹਿਨਾਸ਼ਾ ਅਤੇ ਕੈਰਵੀ। ਰਾਮਾ ਮੰਡੀ ਤੋਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਜਗਤਾਰ ਸਿੰਘ ਪੁਰਬਾ, ਹਰਜੋਤ ਸਿੰਘ ਪੁਰਬਾ, ਰਸਪ੍ਰੀਤ ਸਿੱਧੂ ਕਮਾਲੂ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਬਲਵਿੰਦਰ ਸਰਾਂ, ਗੁਣਤਾਸ਼ ਸਰਾਂ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ ਵਾਲਾ ਹਨੂਮਾਨਗੜ੍ਹ ਤੋਂ, ਪੰਨੀਵਾਲਾ ਮੋਰੀਕਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਫਰਮਾਇਸ਼ ਕਰ ਰਹੇ ਹੈ ਜੀ ਜਸ਼ਨ ਅਤੇ ਰਵੀ ਸਿੰਘ। ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ ਬਲਦੇਵ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੌਰ, ਜਸਵੀਰ ਕੌਰ, ਕੋਮਲਪ੍ਰੀਤ ਕੌਰ ਅਤੇ ਸਾਰਾ ਧਾਲੀਵਾਲ ਪਰਿਵਾਰ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਪਿੰਡ ਖਾਨੇ ਕੀ ਢਾਬ ਤੋਂ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮੁਮਤਾਜ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਆਈ ਸੀ ਜੀ ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਯੂਕੇ ਤੋਂ, ਬਲਜਿੰਦਰ ਕੌਰ ਯੂਕੇ ਤੋਂ, ਉਪਕਾਰ ਸਿੱਧੂ ਜਸਕੀਰਤ ਭਾਗੂ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਨਾਲ ਹੀ ਇਹਨਾਂ ਦੇ ਜੋਤੀ ਵੀ ਇਸੇ ਗੀਤ ਨੂੰ ਫਰਮਾਇਸ਼ ਕਰ ਰਹੇ ਸੀ, ਅਤੇ ਮੁਹੱਲਾ ਆਨੰਦ ਵਿਹਾਰ ਨੇੜੇ, ਮਾਫ ਕਰਨਾ, ਮਲੋਟ ਤੋਂ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਜਸਵਿੰਦਰ ਕੌਰ ਪ੍ਰਧਾਨ। ਹਰਮਿੰਦਰ ਸਿੰਘ, ਬਲਵਿੰਦਰ ਕੌਰ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਨਾਲ ਹੀ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਚਤੰਨਿਆ ਮਸਕੀਨ, ਆਸ਼ੀਸ਼ ਰਾਜਾ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ, ਗੁਰਮੀਤ ਸਿੰਘ ਢਿੱਲੋਂ ਪਿੰਡ ਧੰਨ ਸਿੰਘ ਖਾਨਾ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹਿਆ ਸੀ ਗੁਰਲਾਲ ਮਾਹੀ ਨੰਗਲ ਤੋਂ, ਰਬਾਬ ਸਿੰਘ, ਜਰਨੈਲ ਸਿੰਘ ਮਾਨ ਮਾਹੀ ਨੰਗਲ ਤੋਂ, ਦੇਵ ਮਹੰਤ ਵੀ ਮਾਹੀ ਨੰਗਲ ਤੋਂ ਹੀ ਫਰਮਾਇਸ਼ ਕਰ ਰਹੇ ਹੈ। ਬੱਬੂ ਜਸਵੀਰ ਮਾਹੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹਿਆ ਸੀ ਜੀ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਮਾਨਸਾ ਤੋਂ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਪਰਗਟ ਸਿੰਘ ਢਿੱਲੋਂ ਪਿਆਰਾ ਸਿੰਘ ਕੋਟਸ਼ਮੀਰ ਤੋਂ, ਜਨਕ ਰਾਜ ਕੋਟਸ਼ਮੀਰ ਤੋਂ, ਨਛੱਤਰ ਸਿੰਘ ਲਾਲਬਾਈ ਤੋਂ, ਦਰਸ਼ਨ ਸਿੰਘ ਪਥਰਾਲਾ ਤੋਂ, ਬਲਦੇਵ ਸਿੰਘ ਭੁੱਖਿਆਲੀ ਤੋਂ, ਸੁਖਦੀਪ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਲੈਪੋ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਅਤੇ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ, ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ, ਗੁਰਕੀਰਤ, ਮੰਨਤ, ਸਿਮਰਨ ਅਤੇ ਗੁਰਸ਼ਬਦ ਸਿੰਘ ਰਾਹੁਲ, ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਮੰਡੀ ਡਬਲੀ ਤੋਂ ਇਸੇ ਗੀਤ ਨੂੰ ਸੁਣਦੀ ਫਰਮਾਇਸ਼ ਸਾਡੇ ਕੋਲ ਆਈ ਸੀ ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ, ਗੁਰਮੇਲ ਸਿੰਘ, ਜਗਸੀਰ ਸਿੰਘ, ਗੁਰਜੀਤ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਲਛਮਣ ਸਿੰਘ, ਮੱਖਣ ਸਿੰਘ, ਇਹ ਰਲ ਮਿਲ ਕੇ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਜੀ ਸਾਨੂੰ। ਪਿੰਡ ਹਰਰਾਏਪੁਰ 71 ਤੋਂ ਮਹਿੰਦਰ ਸਿੰਘ, ਗੁਰਚਰਨ ਸਿੰਘ ਅਤੇ ਸੁਖਰਾਜ ਸਿੰਘ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗੀਤ, ਅਤੇ ਇਸ ਗੀਤ ਨੂੰ ਫਰਮਾਇਸ਼ ਕੀਤਾ ਜੀ ਮੁੱਲਾਂਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਬਿੱਟੀ ਜੈਨ, ਦੀਪਕ ਜੈਨ, ਗੌਤਮ ਜੈਨ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਇਸ ਦੇ ਨਾਲ ਹੀ ਮਹਾਰਾਜਾ ਮਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਰਸੀਦ ਵਾਰਸੀ, ਸੁਹੇਲ ਹਸਨ, ਅਨਮ ਅਤੇ ਜਸ਼ਫ, ਸ਼ਿਕੰਦਰਾ ਰਾਓ ਤੋਂ ਮੁਬੀਨ ਅਬਾਸੀ ਅਤੇ ਇਸ਼ਰਤ ਪ੍ਰਵੀਨ ਇਸ

ਗੀਤ ਦੀ ਫਰਮਾਇਸ਼ ਕਰ ਰਹੇ ਸੀ। ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹਿਆ ਸੀ ਮਲਕੀਤ ਘੜੀ ਸਾਜ ਗੁਨਿਆਣਾ ਮੰਡੀ ਤੋਂ, ਨਿਹਾਲਾ ਸਿੰਘ ਗੁਨਿਆਣਾ ਖੁਰਦ ਤੋਂ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਧਰਮਪਾਲ ਰਾਏਪੁਰ ਤੋਂ, ਪਿੰਡ ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ ਜੀ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

0: ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗੀਤ। ਸਮਾਂ 2:55 ਦਾ ਹੋ ਚੁੱਕਿਆ। ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਇੱਕ ਜ਼ਰੂਰੀ ਸੂਚਨਾ, 4 ਜੂਨ ਦਿਨ ਵੀਰਵਾਰ ਸ਼ਾਮ 5:30 ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਇਸ ਸਿਲਸਿਲੇ ਦਾ ਵਿਸ਼ਾ ਹੋਵੇਗਾ ਜੀ, ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਰਾਹੀਂ ਇਲਾਜ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਅਨੁਰਾਗ ਗਿਰਧਰ। ਉਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਲ। ਪ੍ਰੋਗਰਾਮ ਦੇ ਇੰਚਾਰਜ ਨੇ ਬਲਜੀਤ ਸ਼ਰਮਾ।
1: ਸੀਰਤ, ਇਸ ਵਾਰ ਚਾਦਰਾਂ 'ਤੇ ਮੋਰ ਕੱਢੀਏ।

ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ ਭੁੱਖਿਆਂਵਾਲੀ ਤੋਂ, ਅਤੇ ਨਾਲ ਹੀ ਇਹਨਾਂ ਦੇ ਲੋਹਗੜ ਠਾਕਰਾਂ ਵਾਲਾ ਤੋਂ ਇਹ ਸਾਰੇ ਦੋਸਤ ਸਾਨੂੰ ਫਰਮਾਇਸ਼ ਕਰ ਰਹੇ ਸੀ। ਪਿੰਡ ਜਗ੍ਹਾ ਰਾਮ ਤੀਰ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਬੂਟਾ ਸਿੰਘ, ਗੰਗਾ ਰਾਮ, ਗੁਰਤੇਜ ਸਿੰਘ, ਅਮਰੀਕ, ਸੁਖਦੇਵ ਬੂਟਾ ਅਤੇ ਅਵਤਾਰ ਸਿੰਘ ਘੁਮਿਆਰਾ ਖੇੜਾ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਸੋ ਇਸ ਦੇ ਨਾਲ ਹੀ ਦੋਸਤੋ ਮੈਨੂੰ ਇਹ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆ ਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰੱਖਾ।

ਤੁਸੀਂ ਸੁਣ ਰਹੇ ਸੀ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਏ ਆਕਾਸ਼ਵਾਣੀ FM ਬਠਿੰਡਾ। ਸਮਾਂ 2:59 ਤੇ 50 ਸਕਿੰਟ ਹੋ ਚੁੱਕੇ ਨੇ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਵਿਵਧ ਭਾਰਤੀ ਮੁੰਬਈ ਤੋਂ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸ਼ਾਮ ਦੇ 5:21 ਹੋ ਰਹੇ ਨੇ। ਵਿਲਾ ਹੋ ਰਿਹਾ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਨੇ ਕੁਲਦੀਪ ਕੌਰ।

ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿੱਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਵਿਸ਼ਾ ਹੈ ਖੁੰਡ ਚਰਚਾ। ਖੁੰਡ ਚਰਚਾ ਦੇ ਤਹਿਤ ਜੋ ਅੱਜ ਗੱਲਬਾਤ ਰਹੇਗੀ ਉਹ ਗਰਮ ਰੁੱਤ ਵਿੱਚ ਪਸ਼ੂਆਂ ਲਈ ਸੰਤੁਲਿਤ ਖੁਰਾਕ ਦੀ ਹੋਏਗੀ। ਇਸ ਦੇ ਵਿੱਚ ਜੋ ਭਾਗ ਲੈਣ ਵਾਲੇ ਕਲਾਕਾਰ ਨੇ ਉਹਨਾਂ ਦੇ ਵਿੱਚ ਸਤਪਾਲ ਸਿੰਘ ਬਰਾੜਪੁਰਾ ਦੇ ਕਰੈਕਟਰ ਦੇ ਵਿੱਚ ਕੁਲਵਿੰਦਰ ਸਿੰਘ ਚਾਨੀ ਅੰਗਦ ਦਾ ਰੋਲ ਅਦਾ ਕਰੇਗਾ ਅਤੇ ਕੁਲਵਿੰਦਰ ਔਲਖਪੁਰਾ ਦੇ ਕਿਰਦਾਰ ਵਿੱਚ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਖੁੰਡ ਚਰਚਾ।

0: ਉਹ ਬੱਲੇ ਬੱਲੇ ਬੱਲੇ ਪੂਰਿਆ, ਓਏ ਅੱਜ ਤਾਂ ਵੇਲੇ ਨਾਲ ਹੀ ਆ ਕੇ ਬਹਿ ਗਿਆ ਖੁੰਡ ਤੇ, ਲੱਗਦਾ ਕਿਸੇ ਤਕੜੀ ਮਾਰ ਦੇ ਵਿੱਚ ਹੈ।
1: ਓਏ ਅਰਕਾ ਦੀ ਮਾਰ, ਉਹ ਮੈਂ ਤਾਂ ਕਹਿੰਦਾ ਮਾਰੋ ਮਾਰ ਹੋਈ ਪਈ ਹੈ, ਆ ਗਰਮੀ ਨੇ ਕੀਤੀ ਪਈ ਹੈ ਨਾ ਮਾਰੋ ਮਾਰ।
0: ਓ ਯਾਰ ਗੱਲ ਤਾਂ ਤੇਰੀ ਸਹੀ ਹੈ, ਗਰਮੀ ਨੇ ਤਾਂ ਨਾ ਪੂਰੇ ਚਿਪ ਕੱਢੇ ਪਏ ਆ। ਇੱਕ ਕੰਮ ਕਰੀਏ ਯਾਰ, ਆ ਖੁੰਡ ਤੇ ਲਿਆ ਕੇ ਨਾ ਕੋਈ ਠੰਡੇ ਪਾਣੀ ਦਾ ਘੜਾ ਰੱਖੀਏ, ਉਹ ਪਤੰਦਰੋ ਆਉਂਦੇ ਆਉਂਦੇ ਪਾਣੀ ਦੀ ਘੁੱਟ ਤਾਂ ਭਰ ਲਿਆ ਕਰਾਂਗੇ।
1: ਓਏ ਘੜਾ ਤਾਂ ਰੱਖ ਦੇ, ਆ ਪਰ ਗਲਾਸ ਸੰਗਲੀ ਨਾ ਬੰਨਣਾ ਪਊ।
0: ਲੈ ਉਹ ਆਉਂਦਾ ਭਤੀਜ, ਉਹ ਇਹਦੇ ਤੋਂ ਕਰਾਉਣੇ ਆ ਕੋਈ ਪਾਣੀ ਵਾਲਾ ਹੱਲ।
2: ਚਿਬ ਤਾਂ ਤੁਸੀਂ ਵੀ ਕੱਢ ਛੱਡਿਆ ਤਾਇਆ ਗੱਲਾਂ ਵਾਲੇ, ਅੱਜ ਤਾਂ ਟਾਈਮ ਨਾਲ ਹੀ ਆਏ ਬੈਠੇ ਹੋ। ਸਤਿ ਸ੍ਰੀ ਅਕਾਲ ਦੋਵਾਂ ਨੂੰ।
0: ਉਹ ਸਤਿ ਸ੍ਰੀ ਅਕਾਲ ਭਤੀਜ, ਸਤਿ ਸ੍ਰੀ ਅਕਾਲ।
1: ਉਹ ਸਤਿ ਸ੍ਰੀ ਅਕਾਲ ਬਾਈ ਮੇਰੇ ਵੱਲੋਂ ਵੀ।
0: ਲੈ ਉਹ ਯਾਰ ਭਤੀਜ।

0: ਓਏ ਅਸੀਂ ਤਾਂ ਪਾਣੀ ਦੀ ਗੱਲ ਕਰਦੇ ਹਾਂ, ਪਰ ਤੂੰ ਕਿਵੇਂ ਆਹ ਦਰੰਗ ਵਾਲਿਆਂ ਵਾਂਗੂ ਵਿੰਗਾ ਜਾਂ ਮੂੰਹ ਕਰਕੇ ਸਤਿ ਸ਼੍ਰੀ ਅਕਾਲ ਬੁਲਾਈ ਹੈ? ਓਏ ਸੁੱਖ ਤਾਂ ਹੈ।
1: ਓਏ ਆਹੋ ਫੀਲਿਆ, ਮੈਨੂੰ ਵੀ ਐਂ ਲੱਗਿਆ ਜਿਵੇਂ ਸ਼ਰਾਬੀ ਜਿਹਾ ਹੋਇਆ ਫਿਰਦਾ ਹੁੰਦਾ।
2: ਉਹ ਤਾਂ ਨਾ ਯਾਰ ਤਾਇਆ, ਆ ਜਿਵੇਂ ਤੁਸੀਂ ਗੱਲਾਂ ਕਰੀ ਜਾਂਦੇ ਸੀ ਵੀ ਗਰਮੀ ਬਹੁਤ ਹੈ, ਤਾਂ ਗਰਮੀ ਨਾਲ ਮੇਰੇ ਵੀ ਮੂੰਹ 'ਚ ਛਾਲੇ ਹੋਏ ਪਏ ਆ। ਉਹ ਤਾਂ ਕਰਕੇ ਤੁਹਾਨੂੰ ਲੱਗਦਾ ਹੋਣਾ ਹੈ ਵੀ ਜਦੋਂ ਮੈਂ ਬੋਲਦਾ ਹੈ ਤਾਂ ਮੂੰਹ ਮੇਰਾ ਵਿੰਗਾ ਜਿਹਾ ਹੋ ਗਿਆ। ਆ ਜਿਵੇਂ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਹੈ, ਉਹ ਥੋੜ੍ਹਾ ਜਿਹਾ ਐਂ ਹੋ ਗਿਆ ਮੂੰਹ, ਜਿਵੇਂ ਮੈਂ ਕਿਹਾ ਸੀ ਵੀ ਸਤਿ ਸ਼੍ਰੀ ਅਕਾਲ ਤਾਇਆ।
0: ਓਏ ਭਤੀਜ, ਓਏ ਉਹ ਤਾਂ ਤੇਰੀ ਗੱਲ ਠੀਕ ਹੈ ਵੀ ਤੂੰ ਵਿੰਗਾ ਜਿਹਾ ਮੂੰਹ ਕਰਕੇ ਬੋਲਦਾ ਸੀ, ਪਰ ਗੱਲ ਤੂੰ ਇਉਂ ਦੱਸ ਵੀ ਜਦੋਂ ਆਹ ਪਰਸੋਂ ਤੁਸੀਂ ਕਰਤਾਰੇ ਕੀ ਗਲੀ 'ਚੋਂ ਟੱਪੇ ਆ ਯਾਰ, ਆ ਤੂੰ ਤੇ ਤੇਰੇ ਨਾਲ ਵਾਲਾ ਪੜਾ, ਉਹ ਯਾਰ ਤਾਤਾ ਤਾਤਾ ਜੀ ਕੀ ਕਰਦੇ ਆਉਂਦੇ ਸੀ?
1: ਅੱਛਾ ਅੱਛਾ, ਉਹ ਤਾਂ ਹੀ ਟੇਢਾ ਜਿਹਾ ਮੂੰਹ ਕਰਕੇ ਤੋਤਲਾ ਜਿਹਾ ਬੋਲਦਾ ਸੀ।
0: ਉਹ ਯਾਰ ਭੂਰਿਆ, ਉਹ ਟੇਢਾ ਸਿੱਧਾ ਜਿਵੇਂ ਮਰਜ਼ੀ ਬੋਲਦਾ ਸੀ ਹੈਂ, ਪਰ ਤੂੰ ਜਿਹੜਾ ਆਹ ਵਾਰੀ ਵਾਰੀ ਟੇਢਾ ਜਿਹਾ ਹੋਈ ਜਾਂਦਾ ਨਾ, ਓਏ ਤੇਰੇ ਲੱਛਣ ਮੈਨੂੰ ਸਿੱਧੇ ਨੀ ਲੱਗਦੇ, ਮੈਂ ਤੈਨੂੰ ਦੱਸਾਂ। ਓਏ ਕਿਤੇ ਹੋਰ ਹੀ ਨਾ ਪਤੰਦਰਾ ਟੇਢਾ ਜਿਹਾ ਹੁੰਦਾ, ਹੁਣ ਤੇ ਸਿੱਧਾ ਪ੍ਰਸਾਰਣ ਚਲਾ ਦੀ। ਓਏ ਉੱਤੋਂ ਇੰਨੀ ਗਰਮੀ ਹੈ, ਕਿਤੇ ਹੋਰ ਮਾਰ ਕੇ ਰੱਖ ਦੇ।
1: ਓਏ ਤੇਰੇ ਕੋਲ ਤਾਂ ਯਾਰ ਪੁੱਠੀਆਂ ਹੀ ਗੱਲਾਂ, ਉਹ ਮੈਂ ਬੈਠਾ ਬੈਠਾ ਅੰਬ ਗਿਆ ਸੀ, ਉਹ ਮੈਂ ਕਿਹਾ ਥੋੜਾ ਜਿਹਾ ਪਾਸਾ ਲੈ ਲਈਏ, ਹਿਲ ਜੁਲ ਕਰਦੇ ਰਹਿਣੇ ਚਾਹੀਦਾ ਗਰਮੀ 'ਚ।
0: ਓਏ ਪਾਸੇ ਪੂਸੇ ਦਾ ਤਾਂ ਨੀ ਮੈਨੂੰ ਪਤਾ ਭਾਈ ਸਾਹਿਬ, ਆ ਪਹਿਲਾਂ ਵੀ ਨਾ ਤੂੰ ਕਈ ਵਾਰੀ ਆਈ ਕਰਦਾ ਹੁੰਦਾ ਮੂੰਹ ਜਾਂ ਪਾਸੇ ਕਰਕੇ ਤੇ ਪਾਸਾ ਜਾਂ ਚੱਕ ਕੇ ਕਾਰਵਾਈ ਪਾ ਦੇਣਾ ਹੁੰਦਾ। ਓਏ ਮੁੜ ਕੇ ਆਸਾ ਪਾਸਾ ਵੇਖ ਕੇ ਜੇ ਨਾ ਲੱਛਣ ਜੇ ਕਰਨ ਲੱਗ ਜੂ, ਅਗੇ ਫਲਾਨਿਆ ਤੈਨੂੰ ਮੁਸ਼ਕ ਜਾਂ ਨਹੀਂ ਆਉਂਦਾ ਕਿ ਮੈਨੂੰ ਆਈ ਜਾਂਦਾ? ਓਏ ਮੁੱਕਰਨ ਵਾਲੀ ਗੱਲ ਪਤੰਦਰਾ, ਤੂੰ ਮਿੰਟ 'ਚ ਸਿਰੇ ਲਾ ਦੇਣਾ ਹੁੰਦਾ।
1: ਓਏ ਉਹੀ ਮਰੀ ਜਾਂਦਾ ਭਕਾਈ, ਉਹਦਾ ਤਾਂ ਛੱਪੜ 'ਚੋਂ ਆਉਂਦਾ ਹੁੰਦਾ।
2: ਓ ਚਲੋ ਛੱਡੋ ਯਾਰ ਤਾਇਆ, ਕਿਉਂ ਉਲਝੀ ਜਾਂਦੇ ਹੋ, ਨਾਲੇ ਅੱਜ ਨੰਬਰਦਾਰ ਬਾਬਾ ਜੀ ਨੀ ਦਿੰਦੇ।
1: ਓਏ ਨੰਬਰਦਾਰ ਤਾਂ ਸ਼ੇਰਾ ਅਵਾਨ ਪਤਰਾ ਕਰੀ ਜਾਂਦਾ ਟਿੱਬੀ ਵਾਲਾ, ਉੱਥੇ ਆ ਦੋ ਤਿੰਨ ਦਿਨਾਂ ਦਾ, ਪੱਕੀ ਡਿਊਟੀ ਲੱਗੀ ਆ ਬਈ ਉਹਦੀ।
0: ਓਏ ਭੂਰੇ ਨੂੰ ਤਾਂ ਨਾ, ਓਏ ਪਤੰਦਰ ਨੂੰ ਯਾਰ ਹੋਰ ਹੀ ਸੁਭਾਅ ਪੈ ਗਿਆ ਯਾਰ ਭਤੀਜ ਹੈਂ, ਆ ਜਦੋਂ ਦਾ ਪਿੱਛੇ ਜੇ ਬਿਮਾਰ ਹੋਇਆ ਨਾ ਇਹ, ਆ ਸ਼ਹਿਰੋਂ ਲਾਜ ਆ ਕੀ ਕਰਾਇਆ ਆ, ਹੁਣ ਜੇ ਮਾੜੀ ਜਿਹੀ ਛਿੱਕ ਵੀ ਆ ਜੂ ਨਾ, ਅਖੇ ਯਾਰ ਮੇਰਾ ਇੱਥੇ ਲੋਟ ਨਹੀਂ ਆਉਂਦਾ ਹੈਂ, ਆ ਡਾਕਟਰਾਂ ਤੋਂ ਗੱਲ ਬਣਨੀ ਨੀ ਲੱਗਣੀ ਨੀ ਗੱਲ ਸਿਰੇ, ਵੀ ਮੈਂ ਤਾਂ ਸ਼ਹਿਰੋਂ ਇਲਾਜ ਕਰਾਊ, ਲੈ ਇਹੋ ਜਿਹੀ ਤਾਂ ਗੱਲਾਂ ਕਰਦਾ ਯਾਰ।
2: ਉਹ ਚੱਲ ਯਾਰ ਤਾਇਆ, ਜਿਹਦੀ ਜਿੱਥੇ ਗੱਲ ਸਿਰੇ ਲੱਗੇ ਵਧੀਆ ਕਿ ਨਹੀਂ?
1: ਉਹ ਯਾਰ ਇਹਦੀ ਛੱਡ ਸ਼ੇਰਾ, ਤੂੰ ਆਪਦੀ ਗੱਲ ਸਿਰੇ ਲਾ।
0: ਉਹ ਚੱਲ ਯਾਰ ਭਤੀਜ, ਉਹ ਇਹਦਾ ਤਾਂ ਇਹੀ ਹਾਲ ਰਹਿਣਾ ਹੈਂ, ਉਹੀ ਪਾਲੀ ਹੋਣੀ ਹੈ ਇਹਨੇ ਯਾਰੀ ਉੱਥੇ ਕਿਸੇ ਡਾਕਟਰ ਨਾਲ ਹੈਂ, ਆ ਕਰਾਈ ਜਾਂਦਾ ਹੋਣਾ ਫ੍ਰੀ ਦੇ ਵਿੱਚ ਇਲਾਜ ਹੈਂ, ਆ ਪਿੰਡ ਵਾਲੇ ਡਾਕਟਰ ਦੇ ਪੈਸੇ ਵਾਹਵਾ ਤੂੰ ਦੇਣੇ ਹੈ ਯਾਰ। ਤੂੰ ਛੱਡ ਤੇ ਆਹ ਗੱਲ ਦੱਸ ਜਿਹੜੀ ਮੈਂ ਤੈਨੂੰ ਪੁੱਛੀ ਆ ਪਹਿਲਾਂ, ਵੀ ਆਹ ਕਰਤਾਰ ਸਿਉਂ ਕੀ ਗਲੀ ਦੇ ਵਿੱਚ ਯਾਰ ਧਾਤਾ ਧਾਤਾ ਕੀ ਕਰਦੇ ਆਉਂਦੇ ਸੀ ਹੈਂ, ਕਿ ਕੋਈ ਡਰਾਮਾ ਡਰੂਮਾ ਕੀਤਾ ਸੀ ਯਾਰ ਉਸ ਦਿਨ, ਉਹ ਮੇਰੇ ਤੋਂ ਨਾ ਉਹਦੇ ਖੁੰਡ ਤੇ ਆਇਆ ਨੀ ਗਿਆ।
2: ਉਹ ਧਾਤਾ ਧਾਤਾ ਕਾਹਨੂੰ ਕਰਦੇ ਸੀ ਯਾਰ ਤਾਇਆ, ਉਹ ਤਾਂ ਅਸੀਂ ਧਾਤਾਂ ਦੇ ਚੂਰੇ ਦੀ ਗੱਲ ਕਰਦੇ ਸੀ।
1: ਧਾਤਾਂ ਦਾ ਚੂਰਾ, ਇਹ ਕੀ ਹੁੰਦਾ ਸ਼ਰਾ?
0: ਓਏ ਹੋਊਗੀ ਕੋਈ ਮੁੰਡੇ ਖੁੰਡਿਆਂ ਦੇ ਖਾਣ ਵਾਲੀ ਚੀਜ਼ ਹੈਂ, ਤੂੰ ਕਿਉਂ ਅੰਤਰੇ ਲੈਂਦਾ ਯਾਰ ਭੂਰਿਆ?
2: ਉਹ ਮੁੰਡੇ ਖੁੰਡਿਆਂ ਦੇ ਖਾਣ ਲਈ ਨਹੀਂ ਹੁੰਦੀ ਤਾਇਆ, ਇਹ ਤਾਂ ਪਸ਼ੂਆਂ 'ਚ ਤੱਤਾਂ ਦੀ ਘਾਟ ਪੂਰੀ ਕਰਨ ਵਾਲਾ ਚੂਰਾ ਹੁੰਦਾ।
1: ਓ ਲੈ ਗੱਲ ਸੁਣ ਲਾ ਫੀਲਿਆ, ਓ ਮੁੰਡੇ ਅੱਜ ਕੱਲ ਪਸ਼ੂਆਂ ਵਾਲਾ ਚਾਰਾ ਵੀ ਖਾਣ ਲੱਗ ਗਏ।
0: ਓ ਤੂੰ ਕਮਾਲ ਕੀ ਬਾਤ ਸਿਰੇ ਲਗਾਉਣਾ ਯਾਰ ਭੂਰਿਆ, ਓ ਜਦੋਂ ਅੱਜ ਕੱਲ ਦੇ ਗੱਭਰੂ ਅਵਲੀਆਂ ਸਵਲੀਆਂ ਚੀਜ਼ਾਂ ਨਸ਼ੇ ਬਣਾ ਕੇ ਖਾ ਸਕਦੇ ਆ, ਤਾਂ ਤਾਕਤ ਵਾਸਤੇ ਪਸ਼ੂਆਂ ਵਾਲਾ ਚੂਰਾ ਵੀ ਖਾਈ ਸਕਦੇ ਆ। ਓਏ ਨਾਲੇ ਇਹਦਾ ਇੱਕ ਹੋਰ ਵੀ ਫਾਇਦਾ ਭਾਈ ਸਾਹਿਬ।
1: ਫਾਇਦਾ ਉਹ ਕੀ ਬਈ?
0: ਓਏ ਖੇਚਲ ਬਚ ਜਾਂਦੀ ਹੈ ਭਾਈ ਸਾਹਿਬ।
2: ਖੇਚਲ? ਖੇਚਲ ਕਾਹਦੀ ਤਾਇਆ?
0: ਵੇਖੋ ਬਈ, ਪਹਿਲਾਂ ਤੁਸੀਂ ਚੂਰਾ ਲਿਆਓਗੇ, ਫਿਰ ਤੂੜੀ ਚਰ ਲਾਓਗੇ, ਤੇ ਫਿਰ ਪਸ਼ੂਆਂ ਨੂੰ ਖਵਾਓਗੇ ਹੈਂ, ਕਾਹਦੀ ਖਾਤਰ? ਓਏ ਦੁੱਧ ਦੀ ਖਾਤਰ, ਤੇ ਇੰਨਾ ਕੁਛ ਕਰਨ ਦੇ ਨਾਲੋਂ ਸਿੱਧਾ ਆਪ ਹੀ ਚੂਰਾ ਖਾ ਲੇ। ਓਏ ਨਾਲੇ ਹੋਰਾਂ ਅੱਗੇ ਪਾਡੀਆਂ ਮਾਰੇ ਵੀ ਤੁਸੀਂ ਖਾਧੀਆਂ ਹੋਣੀਆਂ ਮਾੜੀਆਂ ਮੋਟੀਆਂ ਚੂਰੀਆਂ, ਉਹ ਯਾਰਾਂ ਨੇ ਤਾਂ ਚੂਰਾ ਖਾਧਾ ਚੂਰਾ।
1: ਓ ਚੱਲ ਯਾਰ।

0: ਜਬਲੀਆਂ ਬਹੁਤ ਹੋ ਗਈਆਂ, ਹੁਣ ਕੰਮ ਦੀ ਗੱਲ ਕਰੀਏ ਕੋਈ।
1: ਉਹ ਕਰੋ ਕਰੋ, ਲਗਾਓ ਬਾਤ ਸਿਰੇ। ਚੱਲ ਵੀ ਆ ਚੂਰੇ ਚਾਰੇ ਦਾ ਨਾ ਬਾਅਦ ਚ ਦੱਸੀ ਯਾਰ ਭਤੀਜ, ਐ ਦੱਸ ਵੀ ਗਰਮੀਆਂ ਦੇ ਵਿੱਚ ਨਾ ਆ ਪਸ਼ੂ ਯਾਰ ਦੁੱਧ ਕਿਉਂ ਘੱਟ ਜਾਂਦੇ ਆ ਯਾਰ, ਹੈਂ? ਉਹ ਸਾਡੇ ਦਾ ਪਤੰਦਰਾ ਅੱਧੇ ਹੀ ਰਹਿ ਗਏ, ਉਹ ਸਰਦਾ ਹੀ ਨੀ ਹੁਣ, ਹੈਂ?
2: ਇਹਦਾ ਮੁੱਖ ਕਾਰਨ ਤਾਂ ਗਰਮੀ ਹੁੰਦਾ ਤਾਇਆ।
0: ਉਹ ਸ਼ੇਰਾ, ਉਹ ਗਰਮੀ ਹੁੰਦੀ ਹੈ ਤਾਂ ਸਾਨੂੰ ਵੀ ਪਤਾ, ਪਰ ਗਰਮੀ ਚ ਪਸ਼ੂ ਦੁੱਧ ਕਿਉਂ ਘਟਾ ਜਾਂਦੇ ਆ ਇਹ ਦੱਸ।
1: ਉਹ ਦੱਸੀ ਤਾਂ ਜਾਂਦਾ ਸੀ ਯਾਰ ਭੂਰਿਆ ਭਤੀਜ, ਤੂੰ ਮੁੰਡੇ ਦੀ ਗੱਲ ਪੂਰੀ ਸੁਣ ਲਿਆ ਕਰ ਪਹਿਲਾਂ, ਹੈਂ? ਦੱਸ ਯਾਰ ਭਤੀਜ ਅੱਗੇ ਲਾ ਗੱਲ ਸਿਰੇ, ਕੀ ਕਹਿੰਦਾ ਸੀ?
2: ਹਾਂ ਤਾਇਆ, ਉਹੀ ਦੱਸੀ ਤਾਂ ਜਾਂਦਾ ਵੀ ਗਰਮੀ ਚ ਦੁੱਧ ਇਸ ਕਰਕੇ ਘੱਟ ਜਾਂਦਾ ਵੀ ਇੱਕ ਤਾਂ ਗਰਮੀ ਕਾਰਨ ਪਸ਼ੂਆਂ ਦੀ ਖੁਰਾਕ ਵੈਸੇ ਹੀ ਘੱਟ ਜਾਂਦੀ ਹੈ, ਦੂਜਾ ਜਿਹੜੀ ਖੁਰਾਕ ਪਸ਼ੂ ਖਾਂਦੇ ਆ ਉਹ ਓਨੇ ਵਧੀਆ ਤਰੀਕੇ ਨਾਲ ਪਚਦੀ ਨਹੀਂ, ਜਿਹਦੇ ਕਰਕੇ ਪਸ਼ੂ ਦਾ ਦੁੱਧ ਉਤਪਾਦਨ ਘੱਟ ਜਾਂਦਾ।
0: ਇਹ ਤਾਂ ਗੱਲ ਤੇਰੀ ਖੈਰ ਸਹੀ ਹੈ ਸ਼ੇਰਾ, ਉਹ ਗਰਮੀ ਮੇਰੇ ਸਹੁਰਿਆਂ ਦੀ ਕਰਦੀ ਤਾਂ ਬਾਹਲੀ ਭੈੜੀ ਹੈ।
1: ਓਏ ਬਾਕੀ ਕਈ ਵਾਰੀ ਨਾ ਉਈ ਆ ਰੁੱਤ ਦੇ ਵਿੱਚ ਨਾ ਨੱਕ ਜਾਂ ਮਾਰਨ ਲੱਗ ਜਾਂਦੇ ਆ ਪਸ਼ੂ, ਉਹ ਆਦਤ ਹੀ ਪਾਈ ਜਾਂਦੀ ਹੈ ਨੀਰੇ ਚਾਰੇ ਨੂੰ ਨਾ ਬੇਪਸੰਦ ਜਾ ਕਰਨ ਦੀ, ਹੈ?
2: ਜਦੋਂ ਆਪਾਂ ਪਸ਼ੂਆਂ ਦੀ ਖੁਰਾਕ ਤਬਦੀਲ ਕਰਦੇ ਹਾਂ ਤਾਂ ਫਿਰ ਕੇਰਾਂ ਕੇਰਾਂ ਤਾਂ ਕਰਦੀ ਹੈ ਤਾਇਆ, ਜਾਂ ਫਿਰ ਉਹ ਜ਼ਿਆਦਾ ਖਾਣ ਲੱਗ ਜਾਂਦੇ ਆ ਅਤੇ ਜਾਂ ਛੱਡ ਜਾਂਦੇ ਆ।
0: ਉਹ ਐਂ ਤਾਂ ਸ਼ੇਰਾ, ਫਿਰ ਜੇ ਇੱਕੋ ਚੀਜ਼ ਰੋਜ਼ ਖਾਈ ਜਾਈਏ ਤਾਂ ਆਪਣਾ ਵੀ ਨੱਕ ਮੋੜੀ ਜਾਂਦਾ ਹੈ ਕਿ ਨਹੀਂ?
1: ਉਹ ਨੱਕ ਮੋੜਨ ਵਾਲੀ ਗੱਲ ਹੀ ਆ ਭੂਰਿਆ, ਫਿਰ ਕਈ ਪਸ਼ੂ ਤਾਂ ਨਾ ਐਂ ਲੱਛਣ ਜੇ ਕਰਨ ਲੱਗ ਜਾਂਦੇ ਆ। ਆ ਸਾਡੇ ਇੱਕ ਬੈੜ ਹੁੰਦੀ ਸੀ ਮੇਰੇ ਪਤੰਦਰ ਦੀ, ਆ ਜਦੋਂ ਉਹਦਾ ਢਿੱਡ ਭਰਿਆ ਹੁੰਦਾ ਸੀ ਨਾ ਤੇ ਜਾਂ ਫਿਰ ਚਿੱਤ ਨਾ ਕਰਦਾ ਖਾਣ ਨੂੰ, ਫਿਰ ਪਤਾ ਉਹ ਕੀ ਕਰਦੀ ਸੀ?
0: ਕੀ ਕਰਦੀ ਸੀ ਬਈ?
1: ਆ ਇੱਕ ਬੁਰਕ ਜਾ ਭਰ ਲੂ ਤੇ ਮੁੜ ਕੇ ਮਾਰੂ ਬੂਥ, ਕਦੇ ਤੂੜੀ ਇੱਧਰ ਖਿਲਾਰ ਦੂ ਤੇ ਕਦੇ ਉੱਧਰ, ਉਹ ਐਂ ਖਿਲਾਰ ਖਿਲਾਰ ਕੇ ਸਾਰੀ ਖੁਰਨੀ ਵਿਹਲੀ ਕਰ ਦੂ।
2: ਤਾਂ ਹੀ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਪਸ਼ੂਆਂ ਨੂੰ ਜਵਾਕਾਂ ਵਾਂਗੂ ਪਾਲਣਾ ਪੈਂਦਾ।
0: ਊ ਤਾਂ ਬਈ ਸ਼ੇਰਾ, ਹਰੇ ਚਾਰੇ ਦਾ ਵੱਧ ਲਾਲਚ ਹੁੰਦਾ ਪਸ਼ੂਆਂ ਨੂੰ।
1: ਓਏ ਹੁੰਦਾ ਤਾਂ ਹੈ ਯਾਰ ਭੂਰਿਆ, ਪਰ ਗੱਲ ਇਹ ਹੈ ਵੀ ਨਵੀਂ ਰੁੱਤ ਦੇ ਪੱਠੇ ਵਾਢੀ ਹੋਣ ਨੂੰ ਟਾਈਮ ਤਾਂ ਲੈਂਦੇ ਹੀ ਹੈ ਕਿ ਨਹੀਂ?
2: ਇਸੇ ਕਰਕੇ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਜਿਹੜੇ ਆਹ ਇੱਕ ਦੋ ਮਹੀਨੇ ਜ਼ਿਆਦਾ ਦਿੱਕਤ ਆਉਂਦੀ ਹੈ, ਇਸੇ ਕਰਕੇ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਆਹ ਇੱਕ ਦੋ ਮਹੀਨੇ ਜ਼ਿਆਦਾ ਦਿੱਕਤ ਜੀ ਆਉਂਦੀ ਹੈ, ਅਤੇ ਇਹਦੇ ਲਈ ਫਿਰ ਸਾਨੂੰ ਇਹ ਕਰਨਾ ਚਾਹੀਦਾ ਕਿ ਇਹਨਾਂ ਮਹੀਨਿਆਂ ਲਈ ਚਾਰੇ ਦਾ ਅਗੇਤਾ ਪ੍ਰਬੰਧ ਕਰ ਲੈਣਾ ਚਾਹੀਦਾ ਪਸ਼ੂਆਂ ਵਾਸਤੇ।
0: ਅਗੇਤਾ ਪ੍ਰਬੰਧ ਉਹ ਕਿਵੇਂ ਬਈ ਸ਼ੇਰਾ?
1: ਆਹੋ ਯਾਰ ਭਤੀਜ, ਕਰੀਏ ਕੀ, ਹੈਂ? ਅਗੇਤਾ ਪ੍ਰਬੰਧ ਕਰਨ ਨੂੰ, ਉਹ ਇਹ ਵੀ ਮਾੜੀ ਜੀ ਗੱਲ ਸਿਰੇ ਲਾ।
2: ਇਹ ਤਾਂ ਆਪਾਂ ਇਹੀ ਕਰਨਾ ਤਾਇਆ ਵੀ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਸਾਡੇ ਕੋਲ ਇੰਨੇ ਕੁ ਸਮੇਂ ਦਾ ਨੀਰਾ ਚਾਰਾ ਰਹਿ ਗਿਆ।
0: ਅੱਛਾ ਠੀਕ ਹੈ,
2: ਉਹਦੇ ਹਿਸਾਬ ਨਾਲ ਫਿਰ ਸਾਨੂੰ ਅਗਲੀ ਰੁੱਤ ਦਾ ਅਗੇਤਾ ਹੋਣ ਵਾਲਾ ਚਾਰਾ ਬੀਜ ਲੈਣਾ ਚਾਹੀਦਾ ਤਾਂ ਜੋ ਜਦੋਂ ਤੱਕ ਪਿਛਲੀ ਰੁੱਤ ਦਾ ਚਾਰਾ ਸਾਡੇ ਕੋਲ ਮੁੱਕੇ ਤੇ ਅਗਲਾ ਸਾਡੇ ਕੋਲ ਤਿਆਰ ਹੋਵੇ।
1: ਆ ਸੈਟਲਮੈਂਟ ਤਾਂ ਖੈਰ ਹੋ ਹੀ ਸਕਦੀ ਆ ਵਧੀਆ, ਐਂ ਵੀ ਆ ਜਿਵੇਂ ਤੂੰ ਆਣਾ, ਪਰ ਯਾਰ ਭਤੀਜ ਜੇ ਕਈ ਵਾਰੀ ਵਾਹਣ ਹੀ ਨਾ ਵਿਹਲਾ ਹੋਵੇ, ਹੈਂ? ਜਾਂ ਫਿਰ ਆ ਬੀਜਣ ਬੂਜਣ ਨੂੰ ਕੋਈ ਹੋਰ ਦਿੱਕਤ ਆ ਜੇ, ਮਤਲਬ ਬੀਜਿਆ ਹੀ ਨਾ ਜਾਵੇ ਯਾਰ, ਉਹ ਫੇਰ ਕਿਵੇਂ ਗੱਲ ਲਾਵੇ ਯਾਰ ਮੇਰੇ ਵਰਗਾ ਸਿਰੇ?
0: ਉਹ ਫੇਰ ਕੀ ਆ ਯਾਰ, ਉਹ ਫੇਰ ਆਹ ਦਾਣਾ ਲੇਟੀ ਵਾਲਾ ਖਿੱਚਦੇ ਮੀਟਰ ਕਿ ਨਹੀਂ ਸ਼ਰਾ?
2: ਉਹ ਕੱਲੇ ਦਾਣੇ ਲੇਟੀ ਨਾਲ ਨੀ ਨਾ ਗੱਡੀ ਚੱਲਦੀ ਤਾਇਆ,
1: ਤੇ ਫਿਰ ਹੋਰ ਕੀ ਪਾਵੇ ਯਾਰ ਭਤੀਜ, ਹੈਂ? ਉਹ ਗੱਲ ਸਿਰੇ ਲਾ ਮਾੜੀ ਮੋਟੀ, ਫੇਰ ਹੀ ਪਤਾ ਲੱਗੂ।
0: ਆਹੋ ਆਹੋ ਅੱਗੇ ਤਾਂ ਦੱਸ, ਫੇਰ ਹੀ ਪਤਾ ਲੱਗੂ।
2: ਖੁਰਾਕ ਆਪਾਂ ਇਹੋ ਜਿਹੀ ਪਾਉਣੀ ਆ ਤਾਇਆ ਵੀ ਜਿਹੜੀ ਦੁੱਧ ਵਾਸਤੇ ਤੇ ਪਸ਼ੂਆਂ ਦੀ ਸਿਹਤ ਵਾਸਤੇ ਜ਼ਰੂਰੀ ਤੱਤਾਂ ਨੂੰ ਪੂਰਾ ਕਰੇ, ਨਾ ਕਿ ਸਿਰਫ ਢਿੱਡ ਭਰਨ ਵਾਸਤੇ ਜ਼ਰੂਰੀ ਹੋਵੇ, ਜਿਵੇਂ ਕਿ ਆਹ ਮਿਨਰਲ ਮਿਕਸਚਰ ਹੋ ਗਿਆ।
1: ਲੈ ਉਹ ਇਹ ਹੁਣ ਆਹ ਪਿਚਕਰ ਪੁਚਕਰ ਕੀ ਹੁੰਦਾ ਯਾਰ ਭਤੀਜ, ਉਹ ਸਾਡੇ ਤਾਂ ਨੀ ਖਾਣੇ ਪੈਣ ਵਾਲੀ ਗੱਲ ਸਿਰੇ ਲੱਗੀ, ਮੈਂ ਤੈਨੂੰ ਦੱਸਾਂ।
0: ਹੋ ਯਾਰ ਇੱਕ ਤਾਂ ਨਾ ਆ ਤੁਸੀਂ ਨਾ ਬੜੇ ਬੱਲੇ ਜੇ ਲੈਂਦੇ ਹੋ, ਉਹ ਜਿਹੜੀ ਸਾਡੇ ਪਿਓ ਦਾਦਿਆਂ ਨੇ ਨੀ ਸੁਣੀ, ਸਾਨੂੰ ਕੀ ਪਤਾ ਕੀ ਹੁੰਦਾ ਇਹ।
2: ਉਹ ਯਾਰ ਤਾਇਆ ਪਿਓ ਦਾਦੇ ਕਿੱਥੋਂ ਸੁਣ ਲੈਂਦੇ, ਇਹਨਾਂ ਦੀ ਤਾਂ ਵਰਤੋਂ ਹੀ ਹੁਣ ਹੋਣ ਲੱਗੀ ਹੈ। ਨਾਲੇ ਤਾਇਆ ਮਿਨਰਲ ਮਿਕਸਚਰ ਦਾ ਮਤਲਬ ਹੁੰਦਾ ਧਾਤਾਂ ਦਾ ਚੂਰਾ, ਆ ਜਿਹੜੀ ਤੂੰ ਧਾਤਾ ਧਾਤਾ ਕਰੀ ਜਾਂਦਾ ਸੀ, ਇਹ ਕਈ ਚੀਜ਼ਾਂ ਨੂੰ ਮਿਲਾ ਕੇ ਤਿਆਰ ਹੁੰਦਾ। ਆ ਝੰਡੇ ਚਾਚੇ ਕੀ ਮੱਝ ਵੀ ਦੁੱਧ ਘੱਟ ਗਈ ਸੀ, ਉਹਨੇ ਵੀ ਫਿਰ ਇਹੀ ਲਿਆ ਕੇ ਪਾਇਆ ਸੀ ਸ਼ਹਿਰੋਂ।
1: ਅੱਛਾ ਅੱਛਾ, ਤਾਂ ਆਹੀ ਜਿਹੜੀ ਤੁਸੀਂ ਧਾਤਾ ਧਾਤਾ ਜੀ ਕਰਦੇ ਸੀ ਉਹੀ ਹੈ।
2: ਹਾਂ ਹਾਂ ਉਹੀ।
0: ਪਰ ਸ਼ੇਰਾ ਉਹ ਇੱਕ ਗੱਲ ਪੱਲੇ ਪਾਈ ਮੇਰੇ ਯਾਰ, ਉਹ ਬਈਆ ਜਿਹੜੀਆਂ ਮੱਝਾਂ ਗਰਮੈਸ਼ ਵੱਧ ਮੰਨਦੀਆਂ ਇਹ ਦੁੱਧ ਵੀ ਜਮਾਂ ਸਕਾ ਜਾਂਦੀਆਂ, ਇਹ ਕੀ ਚੱਕਰ ਆ ਬਈ, ਇਹ ਦੱਸ ਕਰ।

0: ਧੁੱਪ ਦੇ ਤੇ ਹੁਣ ਕਾਲਾ ਰੰਗ ਵੀ ਗੱਲ ਸਿਰੇ ਲਾਉਣ ਲੱਗ ਪਿਆ।
1: ਜੇ ਯਾਰ ਤਾਇਆ ਤੁਹਾਨੂੰ ਸਿੱਧੇ ਜਿਹੇ ਸ਼ਬਦਾਂ ਚ ਦੱਸਾਂ ਤਾਂ ਕਾਰਨ ਇਹ ਹੈ ਵੀ ਕਾਲਾ ਰੰਗ ਗਰਮੀ ਜ਼ਿਆਦਾ ਸੋਕਦਾ, ਜਿਹਦੇ ਕਰਕੇ ਮੱਝਾਂ ਤੇ ਗਰਮੀ ਦਾ ਜ਼ਿਆਦਾ ਅਸਰ ਹੁੰਦਾ। ਦੂਜਾ, ਮੱਝਾਂ ਦੀ ਚਮੜੀ ਵੀ ਮੋਟੀ ਹੁੰਦੀ ਹੈ, ਇਹਦੇ ਕਰਕੇ ਵੀ ਇਹ ਗਾਵਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਮੰਨਦੀਆਂ।
2: ਉਹ ਚਲੋ ਉਹ ਤਾਂ ਠੀਕ ਹੈ, ਪਰ ਇਹਦਾ ਹੱਲ ਕੀ ਹੈ ਫਿਰ ਸ਼ੇਰਾ?
1: ਹੱਲ ਤਾਂ ਇਹੀ ਹੈ ਤਾਇਆ ਵੀ ਪਸ਼ੂ ਬੰਨਣ ਵਾਲੀ ਥਾਂ ਠੰਡੀ ਹੋਵੇ, ਉਹਦੀ ਛੱਤ ਵਗੈਰਾ ਇਹੋ ਜਿਹੀ ਹੋਵੇ ਜਿਹੜੀ ਤਪੇ ਨਾ, ਤੇ ਉੱਥੇ ਪੱਖਿਆਂ ਵਗੈਰਾ ਦਾ ਵੀ ਪ੍ਰਬੰਧ ਹੋਣਾ ਚਾਹੀਦਾ।
2: ਇਹ ਤਾਂ ਠੀਕ ਹੈ, ਤੇ ਹੋਰ ਫਿਰ ਕੋਈ ਗੱਲ?
1: ਹੋਰ ਤਾਂ ਜਿਹੜੀ ਗੱਲ ਆਪਾਂ ਹਾਂ ਪਹਿਲਾਂ ਕਰਕੇ ਹਟਿਆਂ ਤਾਇਆ, ਖੁਰਾਕ ਦੀ, ਵੀ ਖੁਰਾਕ ਵਧੀਆ ਹੋਵੇ ਤੇ ਸਮੇਂ ਸਿਰ ਪੈਂਦੀ ਹੋਵੇ। ਬਾਕੀ ਕੋਸ਼ਿਸ਼ ਕਰੀਏ ਕਿ ਪਸ਼ੂਆਂ ਨੂੰ ਹਫ਼ਤੇ 'ਚ ਘੱਟੋ ਘੱਟ 3-4 ਦਿਨ ਜ਼ਰੂਰ ਨਵਾਇਆ ਜਾਵੇ ਤਾਂ ਕਿ ਉਹ ਠੰਡੇ ਰਹਿਣ।
0: ਉਹ ਯਾਰ ਭੂਰਿਆ, ਮੇਰੇ ਆ ਗਈ ਗੱਲ ਹਿਸਾਬ 'ਚ, ਵੀ ਸਿੱਧੀ ਜੀ ਗੱਲ ਹੈ, ਆਪਾਂ ਪਸ਼ੂਆਂ ਨੂੰ ਰੱਖਣਾ ਠੰਡਾ, ਭਾਵੇਂ ਉਹ ਪੱਖਾ ਲਾ ਕੇ ਰੱਖੀਏ, ਭਾਵੇਂ ਅੰਨ ਮਾਨ ਮੂਕੇ ਜੇ, ਤੇ ਭਾਵੇਂ ਆਹ ਧਾਤਾ ਧਾਤਾ ਕਰਾ ਕੇ। ਲੈ ਫਿਰ ਓਏ, ਹੁਣ ਆਪਾਂ ਆ ਰੇਡੀਓ ਦੀ ਵੀ ਕਰਾ ਦਈਏ ਫਿਰ ਧਾਤਾ ਧਾਤਾ।

ਪ੍ਰੋਗਰਾਮ ਕਿਸਾਨ ਬਾਣੀ ਤਹਿਤ ਖੁੰਡ ਚਰਚਾ ਦੇ ਵਿੱਚ ਵਿਸ਼ਾ ਸੀ ਗਰਮੀ ਰੁੱਤ ਵਿੱਚ ਪਸ਼ੂਆਂ ਲਈ ਸੰਤੁਲਿਤ ਖੁਰਾਕ। ਇਸ ਦੇ ਵਿੱਚ ਅੰਗਦ ਦਾ ਕਿਰਦਾਰ ਨਿਭਾਇਆ ਕੁਲਵਿੰਦਰ ਸਿੰਘ ਚਾਨੀ ਨੇ, ਫੀਲਾ ਕੁਲਵਿੰਦਰ ਔਲਖ ਅਤੇ ਅਲੇਖ ਸੀ ਕੁਲਵਿੰਦਰ ਚਾਨੀ ਦਾ ਪੂਰੇ ਦਾ ਕਰੈਕਟਰ ਨਿਭਾਇਆ ਸਤਪਾਲ ਬਰਾੜ ਨੇ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਜੀ। ਪ੍ਰੋਗਰਾਮ ਕਿਸਾਨਵਾਣੀ ਤਹਿਤ ਹੁਣ ਜੋ ਤੁਹਾਨੂੰ ਅਗਲੀ ਜਾਣਕਾਰੀ ਦੇਣ ਜਾ ਰਹੇ ਹਾਂ, ਉਹ ਦੇਣ ਜਾ ਰਹੇ ਹਾਂ ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕਰੀਏ। ਢੁਕਵੀਆਂ ਕਿਸਮਾਂ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਅਤੇ ਦਰਮਿਆਨਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਨੂੰ ਢੁਕਵੀਆਂ ਕਿਸਮਾਂ ਮੰਨਿਆ ਜਾਂਦਾ ਹੈ। ਸਿਫਾਰਿਸ਼ ਕੀਤੀਆਂ ਹੋਈਆਂ ਬਾਸਮਤੀ ਝੋਨੇ ਦੀਆਂ ਕਿਸਮਾਂ ਸਿੱਧੀ ਬਿਜਾਈ ਲਈ ਢੁਕਵੀਆਂ ਰਹਿਣਗੀਆਂ। ਇਹ ਜੋ ਸਾਨੂੰ ਜਾਣਕਾਰੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਦਿੱਤੀ ਜਾ ਰਹੀ ਹੈ। ਬਿਜਾਈ ਦੇ ਸਮੇਂ ਦੀ ਗੱਲ ਕਰਦੇ ਹਾਂ। ਜੂਨ ਦਾ ਪਹਿਲਾ ਪੰਦਰਵਾੜਾ ਯਾਨੀ ਕਿ 1 ਤਰੀਕ ਤੋਂ ਲੈ ਕੇ 15 ਜੂਨ ਤੱਕ ਦਾ ਜੋ ਸਮਾਂ ਹੁੰਦਾ ਉਹ ਸਿੱਧੀ ਬਿਜਾਈ ਲਈ ਢੁਕਵਾਂ ਸਮਾਂ ਹੁੰਦਾ। ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ PR 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਮਤਲਬ ਕਿ 16 ਤੋਂ ਲੈ ਕੇ 30 ਜੂਨ ਤੱਕ ਇਸ ਦੀ ਬਿਜਾਈ ਕਰ ਲੈਣੀ ਚਾਹੀਦੀ ਹੈ। ਜਿਨ੍ਹਾਂ ਕਿਸਾਨਾਂ ਨੇ ਝੋਨੇ ਤੋਂ ਬਾਅਦ ਆਲੂ, ਮਟਰ ਜਾਂ ਤੀਸਰੀ ਫਸਲ ਦੇ ਰੂਪ ਵਿੱਚ ਕੋਈ ਫਸਲ ਲੈਣੀ ਹੈ, ਉਹ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਦੀ ਬਿਜਾਈ ਜੂਨ ਦੇ ਪਹਿਲੇ ਹਫ਼ਤੇ ਵਿੱਚ ਵੀ ਕਰ ਸਕਦੇ ਨੇ। ਬੀਜ ਦੀ ਮਾਤਰਾ ਅਤੇ ਸੋਧ ਦੀ ਗੱਲ ਕਰਦੇ ਹਾਂ। 1 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਦੀ ਵਰਤੋਂ ਹੋ ਜਾਂਦੀ ਹੈ। ਬੀਜ ਨੂੰ 12 ਘੰਟਿਆਂ ਦੇ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ 1 ਏਕੜ ਬੀਜ ਲਈ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ 10 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹ ਬੀਜ ਨੂੰ ਭਿਉਣਾ ਚਾਹੀਦਾ ਹੈ। ਛਾਵੇਂ ਸੁਕਾ ਕੇ 3 ਗ੍ਰਾਮ ਸਪ੍ਰਿੰਟ 75 WS ਦੀ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ 10-12 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ ਸੋਧ ਕਰ ਲੈਣੀ ਚਾਹੀਦੀ ਹੈ। ਬੀਜ ਨੂੰ ਸੋਧ ਕੇ ਬੀਜਣ ਦੇ ਨਾਲ ਬੀਜ ਅਤੇ ਜ਼ਮੀਨ ਦੇ ਵਿੱਚੋਂ ਪੈਦਾ ਹੋਣ ਵਾਲੀ ਬਿਜਾਈ ਅਤੇ ਬਿਮਾਰੀਆਂ ਦੇ ਵਿੱਚ ਜੋ ਰੁਕਾਵਟਾਂ ਆਉਣਗੀਆਂ ਉਹਨਾਂ ਤੋਂ ਤੁਹਾਨੂੰ ਰਾਹਤ ਮਿਲ ਜਾਵੇਗੀ। ਬੀਜ ਨੂੰ ਭਿਉਂ ਕੇ ਬੀਜਣ ਦੇ ਨਾਲ ਪਰਾਗਣ ਅਤੇ ਜੰਮ ਛੇਤੀ ਹੁੰਦਾ, ਇਹ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਪਹਿਲਾਂ ਹੀ ਪਤਾ ਅਤੇ ਉਸ ਚੀਜ਼ ਦੀ ਸਿਫਾਰਿਸ਼ PAG ਵੱਲੋਂ ਵੀ ਕੀਤੀ ਜਾਂਦੀ ਹੈ। ਲੇਜ਼ਰ ਕਰਾਹੇ ਦੀ ਵਰਤੋਂ ਲੋੜ ਦੇ ਅਨੁਸਾਰ ਕਰ ਲੈਣੀ ਚਾਹੀਦੀ ਹੈ। ਲੇਜ਼ਰ ਕਰਾਹੇ ਦੀ ਵਰਤੋਂ ਸਿੰਚਾਈ ਵਾਲੇ ਪਾਣੀ ਨੂੰ ਇਕਸਾਰਤਾ ਦੇ ਨਾਲ ਲੱਗਣ ਵਿੱਚ ਸਹਾਇਤਾ ਕਰਦਾ। ਫਸਲ ਦਾ ਵਾਧਾ ਇਕਸਾਰ ਹੁੰਦਾ, ਸਮਤਲ ਖੇਤ ਵਿੱਚ ਪਾਣੀ ਇੱਕੋ ਜਿਹਾ ਲੱਗਦਾ, ਫਸਲ ਨੂੰ ਖੁਰਾਕੀ ਤੱਤ ਵੀ ਇਕਸਾਰ ਸੰਤੁਲਨ ਦੇ ਵਿੱਚ ਮਿਲਦੇ ਰਹਿੰਦੇ ਨੇ ਅਤੇ ਨਦੀਨ ਨਾਸ਼ਕਾਂ ਦੇ ਨਤੀਜੇ ਚੰਗੇ ਮਿਲਦੇ ਨੇ। ਨਤੀਜੇ ਦੇ ਵਜੋਂ ਫਸਲ ਦੇ ਵਿੱਚ ਵਾਧਾ ਇਕਸਾਰ ਹੁੰਦਾ। ਖੇਤ ਦੀ ਤਿਆਰੀ ਦੇ ਵਿੱਚ ਸਾਨੂੰ ਲੇਜ਼ਰ ਕਰਵਾ ਲੈਣਾ ਚਾਹੀਦਾ, ਉਪਰੰਤ ਖੇਤ ਦੇ ਵਿੱਚ ਕਿਆਰੇ ਪਾ ਕੇ ਰੌਣੀ ਕਰ ਲੈਣੀ ਚਾਹੀਦੀ ਹੈ। ਜਦੋਂ ਖੇਤ ਤਰਵਤਰ ਹਾਲਤ ਦੇ ਵਿੱਚ ਵਾਹੀ ਯੋਗ ਚੰਗੇ ਵੱਤਰ ਵਾਲਾ ਸਿੱਲਾ ਖੇਤ ਜਿਸ ਵਿੱਚ ਟਰੈਕਟਰ ਤਿਲਕੇ ਨਾ ਚਿੱਕੜ ਨਾ ਹੋਵੇ, ਬਿਨਾਂ ਸਲਿੱਪ ਮਾਰੇ ਕੰਮ ਕਰ ਸਕੇ, ਉਸ ਹਾਲਤ ਦੇ ਵਿੱਚ ਥੋੜ੍ਹਾ ਜਿਹਾ ਵਾਹ ਕੇ 2-3 ਵਾਰੀ ਭਾਰਾ ਸੁਹਾਗਾ ਮਾਰ ਕੇ ਮਿੱਟੀ ਦੇ ਭਰੇ 3 ਬੋਰੇ ਸੁਹਾਗੇ ਉੱਪਰ ਰੱਖ ਕੇ ਮਾਰ ਦੇਣੇ ਚਾਹੀਦੇ ਨੇ ਅਤੇ ਬਿਜਾਈ ਕਰ ਲੈਣੀ ਚਾਹੀਦੀ ਹੈ। ਬਿਜਾਈ ਦੇ ਢੰਗ ਦੇ ਵਿੱਚ ਜੇ ਅਸੀਂ ਲੱਕੀ ਸੀਡਰ ਡਰਿੱਲ ਜਿਹੜੀ ਕਿ ਝੋਨੇ ਦੀ ਬਿਜਾਈ ਦੇ ਵਿੱਚ ਨਦੀਨ ਨਾਸ਼ਕ ਦੀ ਸਪਰੇ ਨਾਲੋਂ ਨਾਲ ਕਰਦੀ ਹੈ ਨੂੰ ਤਰਜੀਹ ਦੇ ਦੇਣੀ ਚਾਹੀਦੀ ਹੈ। ਪਹੀਆਂ ਵਾਲੀ ਪ੍ਰੈਸ ਵੀਲ ਲੱਕੀ ਸੀਡਰ ਡਰਿੱਲ ਦੇ ਨਾਲ ਬਿਜਾਈ ਕਰਨ 'ਤੇ ਕਰੰਟ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ। ਖੇਤ ਦੇ ਵਿੱਚ ਨਮੀ ਜ਼ਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ। ਬਿਜਾਈ ਸਮੇਂ ਬਣਨ ਵਾਲੀਆਂ ਡਲੀਆਂ ਅਤੇ ਹੋਰ ਨੂੰ ਭੋਰਨ ਦੇ ਵਿੱਚ ਵਧੀਆ ਸਹਾਇਤਾ ਮਿਲਦੀ ਹੈ।

ਇਹ ਨਸ਼ਕਾਂ ਦੇ ਸਾਨੂੰ ਚੰਗੇ ਨਤੀਜੇ ਮਿਲਦੇ ਨੇ। ਜੇਕਰ ਇਹ ਮਸ਼ੀਨ ਉਪਲਬਧ ਨਾ ਹੋਵੇ ਤਾਂ ਝੋਨੇ ਦੇ ਬੀਜਣ ਵਾਲੀ ਟਰੈਕਟਰ ਦੀ ਡਰਿੱਲ ਦੇ ਨਾਲ ਬਿਜਾਈ ਕਰ ਦਿਓ ਅਤੇ ਬਿਜਾਈ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਅਲੱਗ ਤੋਂ ਤੁਹਾਨੂੰ ਸਪਰੇਅ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਮੌਜੂਦਾ ਝੋਨੇ ਦੀ ਡਰਿੱਲ ਦੇ ਪਿਛਲੇ ਪਾਸੇ ਹਰ ਦੋ ਫਾਲਿਆਂ ਦੇ ਵਿਚਕਾਰ 17 ਤੋਂ 13 ਸੈਂਟੀਮੀਟਰ ਚੌੜੇ ਪਹੀਏ ਲਗਾ ਕੇ ਪ੍ਰੈਸ ਵੀਲ ਯੁਕਤ ਡਰਿੱਲ ਬਣਾ ਕੇ ਵਰਤ ਸਕਦੇ ਨੇ। ਬਿਜਾਈ 20 ਸੈਂਟੀਮੀਟਰ ਦੀ ਕਤਾਰ ਦੇ ਵਿੱਚ ਕਰਨੀ ਚਾਹੀਦੀ ਹੈ। ਬੀਜ 1.5 ਇੰਚ ਡੂੰਘਾਈ 'ਤੇ ਬੀਜਣਾ ਚਾਹੀਦਾ ਹੈ। ਪਾਣੀ ਦੀ ਹੋਰ ਦੀ ਜ਼ਿਆਦਾ ਬੱਚਤ ਕਰਨ ਦੇ ਲਈ ਤਰ ਵਤਲ ਹਾਥ ਦੇ ਵਿੱਚ ਬੈੱਡ ਉੱਪਰ ਝੋਨੇ ਦੀ ਸਿੱਧੀ ਬਿਜਾਈ

ਹੋਰ ਦੀ ਜ਼ਿਆਦਾ ਬੱਚਤ ਕਰਨ ਦੇ ਲਈ ਤਰ ਵਤਲ ਹਾਰ ਦੇ ਵਿੱਚ ਬੈੱਡ ਉੱਪਰ ਝੋਨੇ ਦੀ ਸਿੱਧੀ ਬਿਜਾਈ ਨੂੰ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਝੋਨੇ ਦੀ ਸਿੱਧੀ ਬਿਜਾਈ ਬੈੱਡ ਪਲਾਂਟ ਨੂੰ 67 ਸੈਂਟੀਮੀਟਰ ਚੌੜਾ ਅਤੇ ਬੈੱਡਾਂ ਦੇ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਅਤੇ 37 ਸੈਂਟੀਮੀਟਰ ਚੌੜਾ ਬੈੱਡ ਰੱਖ ਲੈਣਾ ਚਾਹੀਦਾ। ਚੰਗੇ ਨਤੀਜੇ ਪ੍ਰਾਪਤ ਕਰਨ ਦੇ ਲਈ ਬੈੱਡ ਪਲਾਂਟਰ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਇਸ ਵਿੱਚ ਪਾਣੀ ਖਾਲੀਆਂ ਦੇ ਵਿੱਚ ਲਾਇਆ ਜਾਂਦਾ, ਖੇਤ ਦੀ ਤਿਆਰੀ, ਬਿਜਾਈ ਅਤੇ ਨਦੀਨ ਨਾਸ਼ਕ ਦੇ ਸਪਰੇ ਕਦੇ ਵੀ ਸਾਨੂੰ ਦੁਪਹਿਰ ਦੇ ਸਮੇਂ ਨਹੀਂ ਕਰਨੀ ਚਾਹੀਦੀ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਲੇਜ਼ਰ ਕੀਤੇ ਹੋਏ ਖੇਤ ਵਿੱਚ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਦੀ ਵਰਤੋਂ ਕਰਕੇ ਸੋਧੇ ਹੋਏ ਬੀਜ ਨਾਲ ਬਿਜਾਈ ਕਰ ਦਿਓ ਅਤੇ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰ ਦਿਓ। ਇਹ ਸਾਨੂੰ ਕੁਝ ਹਦਾਇਤਾਂ ਜੋ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਜੋ ਸਲਾਹ ਦਿੱਤੀ ਗਈ ਹੈ PAU ਵੱਲੋਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀ ਜਾਂਦੀ ਹੈ, ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਅਤੇ ਇਸ ਦੇ ਨਾਲ ਹੀ ਹੁਣ ਇੱਕ ਸੰਗੀਤਕ ਵਕਫਾ ਲੈਂਦੇ ਹਾਂ।

ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹੁਣ ਵੀ ਲਾਹੌਰੀਆ ਮੌਸਮ ਦੀ ਜਾਣਕਾਰੀ ਦਾ ਆਉਣ ਵਾਲੇ ਕੱਲ ਨੂੰ 5 ਜੂਨ ਦੇ ਤਾਪਮਾਨ ਦੀ ਗੱਲ ਕਰਦੇ ਆ। ਵੱਧ ਤੋਂ ਵੱਧ 38 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 80% ਅਤੇ ਸ਼ਾਮ ਦੇ ਸਮੇਂ 72% ਰਹਿਣ ਦਾ ਅਨੁਮਾਨ ਹੈ। ਹਵਾਵਾਂ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣਗੀਆਂ। ਹਵਾ ਦੀ ਦਿਸ਼ਾ 119 ਡਿਗਰੀ ਰਹੇਗੀ। ਇਸ ਦੇ ਨਾਲ ਹੀ ਗਰਜ ਚਮਕ, ਬਿਜਲੀ ਤੇ ਝੱਖੜ ਆਦਿ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਸਮਾਪਤ ਹੁੰਦਾ। ਮੈਨੂੰ ਯਾਨੀ ਕਿ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ।

0: ਜਿਵੇਂ ਆਪਾਂ ਗੱਲ ਕਰੀਏ ਅਲਰਜਿਕ ਹੁੰਦੇ ਆ, ਜਿਵੇਂ ਉਹਦੇ 'ਚ ਜਿਵੇਂ ਅਰਟੀਕੇਰੀਆ, ਧੱਫੜ ਹੋ ਜਾਣਾ, ਅਟੋਪਿਕ ਡਰਮੇਟਾਈਟਿਸ, ਕੁਛ ਇਹੋ ਜਿਹੀਆਂ ਬਿਮਾਰੀਆਂ ਜਿਹੜੀ ਇਨਫੈਕਸ਼ਨ ਕਰਕੇ ਹੁੰਦੀਆਂ ਨੇ, ਉਹਦੇ ਵਿੱਚ ਜਿਵੇਂ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਪਾਇਓਡਰਮਾ, ਐਕਨੇ, ਮੁਹਾਸੇ ਹੁੰਦੇ ਆ ਜਿਹੜੇ ਪਿੰਪਲਸ ਕਹਿੰਦੇ ਆ, ਇਸੇ ਤਰ੍ਹਾਂ ਵਾਇਰਲ ਹੁੰਦੇ ਆ ਜਿਹੜੇ ਅੱਜ ਕੱਲ੍ਹ ਕੋਮਨ ਹੈ, ਰੁਬੈਲਾ, ਮੀਜ਼ਲਸ, ਉਹ ਤਾਂ ਚਲੋ ਇੱਕ ਸਾਈਡ 'ਤੇ ਹੋ ਗਏ, ਜਿਵੇਂ ਵਾਟਸ, ਮੋਕੇ ਹੋ ਜਾਣਾ, ਜਾਂ ਹੈਂਡ ਫੁੱਟ ਡਿਜ਼ੀਜ਼ ਹੁੰਦੀ ਹੈ, ਹਰਪੀਸ ਜੋਸਟਰ ਜਨੇਊ ਕਹਿੰਦੇ ਆ ਜਿਹਨਾਂ ਨੂੰ, ਫੰਗਲ ਹੁੰਦੇ ਆ ਜਿਵੇਂ ਰਿੰਗ ਵੋਰਮ, ਦੱਦ ਹੋ ਜਾਣਾ, ਇਸੇ ਤਰ੍ਹਾਂ ਨਿਊ ਪਲਾਸਟਿਕ, ਕੁਛ ਹੁੰਦੀਆਂ ਬਿਮਾਰੀਆਂ ਬਿਨਾਈਨ ਜਿਨ੍ਹਾਂ ਦੇ ਵਿੱਚ ਜਿਵੇਂ ਕੁਛ ਚੀਜ਼ ਐਕਸਟਰਾ ਵੱਧ ਜਾਣੀ, ਜਿਵੇਂ ਮੇਦ ਲਾਈਪੋਮਾ ਹੋ ਜਾਣਾ, ਫਾਈਬਰੋਮਾ ਹੋ ਜਾਣਾ, ਕੁਛ ਮੈਲੀਗਨੈਂਟ ਹੁੰਦੇ ਆ, ਕੁਛ ਹੋਰ ਸੈਕੰਡਰੀ ਕਾਰਨ ਵੀ ਹੁੰਦੇ ਆ, ਜਿਵੇਂ ਕਿ ਕੋਈ ਪ੍ਰੈਸ਼ਰ ਕਰਕੇ ਕੋਈ ਕੋਰਨ ਪੈਰ 'ਤੇ, ਅੱਡੀਆਂ 'ਤੇ ਭੋਰੀ ਹੋ ਜਾਂਦੀ ਹੈ, ਕੋਈ ਛਾਈਆਂ ਮਿਲਾਜ਼ਮਾ ਫੇਸ 'ਤੇ ਹੋ ਜਾਂਦੀ ਹੈ, ਕੋਈ ਹਾਰਮੋਨਲ 'ਤੇ ਬਹੁਤ ਸਾਰੇ ਹੁੰਦੇ ਆ, ਵੇਰੀਕੋਜ਼ ਕਰਕੇ ਵੇਰੀਕੋਜ਼ ਅਲਸਰ ਹੋ ਜਾਂਦੇ ਆ, ਕੁਛ ਆਟੋਇਮਿਊਨ ਪ੍ਰੋਬਲਮਸ ਹੁੰਦੀਆਂ ਜਿਵੇਂ ਕਿ ਫੁਲਵੈਰੀ ਹੋ ਗਈ, ਵਿਟੀ ਲੋਗੋ, ਇਸ ਤਰ੍ਹਾਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਆਪਾਂ ਆਯੁਰਵੇਦ ਦੇ ਨਾਲ ਵੀ ਇਲਾਜ ਕਰਦੇ ਹਾਂ।
1: ਜੀ ਡਾਕਟਰ ਸਾਹਿਬ, ਇੱਕ ਸਵਾਲ ਜੋ ਆਮ ਤੌਰ 'ਤੇ ਸਰੋਤਿਆਂ ਦੇ ਮਨ ਦੇ ਵਿੱਚ ਆਉਂਦਾ ਉਹ ਇਹ ਹੁੰਦਾ ਜੀ ਕਿ ਬਈ ਜਦੋਂ ਅਸੀਂ ਗੱਲ ਕਰਦੇ ਹਾਂ ਇਲਾਜ ਦੀ, ਜੋ ਚਮੜੀ ਦੇ ਰੋਗਾਂ ਦੇ ਨਾਲ ਸੰਬੰਧਿਤ ਇਲਾਜ ਹੁੰਦੇ ਨੇ, ਉਹਦੇ ਵਿੱਚ ਅਕਸਰ ਅਸੀਂ ਜਦੋਂ ਇਲਾਜ ਲੈਣ ਦੀ ਗੱਲ ਕਰਦੇ ਹਾਂ ਤਾਂ ਜਿੰਨਾ ਸਮਾਂ ਇਲਾਜ ਲੈਂਦੇ ਰਹਿੰਦੇ ਹਾਂ ਉਨਾ ਸਮਾਂ ਸਮੱਸਿਆ ਠੀਕ ਰਹਿੰਦੀ ਹੈ, ਪਰ ਜਿਵੇਂ ਹੀ ਅਸੀਂ ਦਵਾਈਆਂ ਖਾਣਾ ਬੰਦ ਕਰ ਦਿੰਦੇ ਹਾਂ ਜਾਂ ਦਵਾਈਆਂ ਲਗਾਉਣਾ ਬੰਦ ਕਰ ਦਿੰਦੇ ਹਾਂ ਚਮੜੀ 'ਤੇ, ਤਾਂ ਉਹ ਬਿਮਾਰੀਆਂ ਮੁੜ ਆਪਣਾ ਜਿਹੜਾ ਉਹ ਪੁਰਾਣਾ ਰੂਪ ਹੈ ਉਹ ਲੈ ਕੇ ਸਾਹਮਣੇ ਆਉਂਦੀਆਂ। ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਜੋ ਚਮੜੀ ਦੇ ਰੋਗ ਹੁੰਦੇ ਆ ਕਿ ਉਹਨਾਂ ਦਾ ਕੋਈ ਪੱਕਾ ਹੱਲ ਹੋ ਜਾਂਦਾ ਜੀ।
0: ਜੀ ਦੇਖੋ, ਮੇਰਾ ਪਿਛਲੇ 15 ਸਾਲਾਂ ਦਾ ਸਿਵਲ ਹਸਪਤਾਲ ਦਾ ਹੀ ਤਜਰਬਾ ਹੋ ਗਿਆ ਅਤੇ ਉਸ ਤੋਂ ਪਹਿਲਾਂ ਦਾ ਵੀ 10 ਸਾਲਾਂ ਦਾ ਐਕਸਪੀਰੀਅੰਸ ਸੀਗਾ। ਇਹਦੇ 'ਚ ਅਸੀਂ ਵੇਖਿਆ ਕਿ ਅਗਰ ਜੇ ਅਸੀਂ ਪ੍ਰੋਪਰ ਤਰੀਕੇ ਨਾਲ ਆਯੁਰਵੈਦਿਕ ਇਲਾਜ ਕੀਤਾ ਜਾਵੇ ਤਾਂ ਕਾਫੀ ਪ੍ਰੋਬਲਮਸ ਜਿਹੜੀਆਂ ਕਿ ਕਿੰਨੇ ਸਾਲਾਂ ਤੋਂ ਮਰੀਜ਼ ਦਵਾਈਆਂ ਲੈ ਕੇ ਪਰੇਸ਼ਾਨ ਹੋ ਰਹੇ ਹੈ, ਉਹ ਦਵਾਈਆਂ ਵੀ ਛੁੱਟ ਜਾਂਦੀ ਹੈ ਅਤੇ ਪੇਸ਼ੈਂਟ ਪਰਮਾਨੈਂਟ ਵੀ ਠੀਕ ਹੁੰਦੇ ਹੈ। ਕਾਫੀ ਸਾਰੇ ਅਲੱਗ ਅਲੱਗ ਇਸ ਤਰ੍ਹਾਂ ਦੀ ਕੈਟੇਗਰੀਜ਼ ਹੈ। ਅਸੀਂ ਬਹੁਤ ਅੱਛੀ ਕੋਸ਼ਿਸ਼ ਕਰ ਰਹੇ ਹਾਂ, ਹਰ ਪੇਸ਼ੈਂਟ ਨੂੰ ਪਿਆਰ ਨਾਲ ਸਮਝਾਉਂਦੇ ਹਾਂ, ਪਰਹੇਜ਼ ਕਰਾਉਂਦੇ ਹਾਂ ਅਤੇ ਪੰਚਕਰਮਾ ਕਰਦੇ ਹਾਂ। ਪੰਚਕਰਮਾ ਦਾ ਮਕਸਦ ਇਹੀ ਹੈ ਕਿ ਜੋ ਦਵਾਈਆਂ ਲੈ ਕੇ ਅਸੀਂ ਰੋਗ ਨੂੰ ਦਬਾਉਂਦੇ ਹਾਂ, ਠੀਕ ਨਹੀਂ ਹੁੰਦਾ ਅਤੇ ਜਦੋਂ ਦਵਾਈ ਛੱਡਦੇ ਹਾਂ ਰੋਗ ਦੁਬਾਰਾ ਹੋ ਰਿਹਾ, ਇਹ ਜੀ ਕੰਡੀਸ਼ਨ ਦੇ ਵਿੱਚ ਸਾਡਾ ਜੇ ਪੰਚਕਰਮਾ ਹੈਗਾ, ਅੱਜ ਕੱਲ੍ਹ ਨਵਾਂ ਇਹਦੇ ਵਾਸਤੇ ਨਾਂ ਰੱਖਿਆ ਹੋਇਆ ਡੀਟੋਕਸ ਟ੍ਰੀਟਮੈਂਟ ਜਾਂ ਡੀਟੋਕਸੀਫਿਕੇਸ਼ਨ, ਇਹ ਅੱਜ ਕੱਲ੍ਹ ਬੜਾ ਟ੍ਰੈਂਡਿੰਗ ਹੋ ਰਿਹਾ ਹੈ ਅਤੇ ਪੰਚਕਰਮਾ ਇਸੇ ਦੇ ਰਾਹੀਂ ਸਕਿਨ ਦੀਆਂ ਪ੍ਰੋਬਲਮਸ ਨੂੰ ਠੀਕ ਕਰਨ ਦੇ ਵਿੱਚ ਸਾਥ ਦਿੰਦਾ, ਸਪੋਰਟ ਕਰਦਾ।
1: ਜੀ ਮੇਰੇ ਖਿਆਲ ਡਾਕਟਰ ਸਾਹਿਬ, ਕੁਝ ਸਰੋਤਿਆਂ ਨੇ ਰੇਡੀਓ ਸੈੱਟ ਲੇਟ ਆਨ ਕੀਤਾ ਹੋਊਗਾ, ਉਹਨਾਂ ਦੀ ਜਾਣਕਾਰੀ ਦੇ ਲਈ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਪੰਚਕਰਮਾ ਤੋਂ ਕੀ ਭਾਵ ਹੁੰਦਾ ਜੀ, ਤੇ ਇਸ ਵਿਧੀ ਰਾਹੀਂ ਜਾਂ ਕਿਹੜੀਆਂ ਕਿਹੜੀਆਂ ਵਿਧੀਆਂ ਅਸੀਂ ਪੰਚਕਰਮਾ ਦੇ ਵਿੱਚ ਵਰਤਦੇ ਹਾਂ ਜਿਨ੍ਹਾਂ ਦੇ ਨਾਲ ਚਮੜੀ ਦੇ ਰੋਗਾਂ ਦਾ ਨਿਪਟਾਰਾ ਕੀਤਾ ਜਾ ਸਕਦਾ, ਥੋੜਾ ਜਿਹਾ ਵਿਸਥਾਰ ਸਹਿਤ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
0: ਹਾਂਜੀ, ਪੰਚਕਰਮਾ ਜੋ ਹੈ ਇਹ ਆਯੁਰਵੇਦ ਦੇ ਇਲਾਜ ਦਾ ਹੀ ਇੱਕ ਹਿੱਸਾ ਹੈ, ਜਿਹਦੇ ਵਿੱਚ ਅਸੀਂ ਮੋਟਾ ਮੋਟਾ ਸਰਸਰੀ ਤੌਰ 'ਤੇ ਅਸੀਂ ਕਹੀਏ ਤਾਂ ਪੰਜ ਤਰ੍ਹਾਂ ਦੇ ਪੰਚਕਰਮਾ ਯਾਨੀ ਕਿ ਪੰਜ ਟ੍ਰੀਟਮੈਂਟ ਹੈਗੇ ਆ, ਵਮਨ, ਵਿਰੇਚਨ, ਵਸਤੀ, ਰਕਤਮੋਕਸ਼ਨ ਅਤੇ ਨਸਿਆ। ਅਤੇ ਇਹਨਾਂ ਦੇ ਵਾਤ ਆਯੁਰਵੇਦ ਜੇ ਕਿਸੇ ਨੇ ਸੁਣਿਆ ਹੋਣਾ ਤਾਂ ਆਪਣਾ ਆਯੁਰਵੇਦ ਜਿਹੜਾ ਹੈ ਇਹ ਵਾਤ, ਪਿੱਤ ਅਤੇ ਕਫ ਇਹਨਾਂ ਦੇ ਬੈਲੈਂਸ ਵਾਸਤੇ ਆਯੁਰਵੇਦ ਕਹਿੰਦਾ ਕਿ ਜਦੋਂ ਅਸੀਂ ਵਾਤ ਪਿੱਤ ਕਫ ਨੂੰ ਬੈਲੈਂਸ ਕਰ ਦਿੰਦੇ ਹਾਂ ਤਾਂ ਅਸੀਂ ਤੰਦਰੁਸਤ ਰਹਿੰਦੇ ਹਾਂ, ਜਦੋਂ ਇਹਨਾਂ 'ਚੋਂ ਕੋਈ ਵੀ ਬੋਡੀ ਦੇ ਵਿੱਚ ਇਮਬੈਲੈਂਸ ਹੁੰਦਾ ਤਾਂ ਅਸੀਂ ਬਿਮਾਰ ਪੈਂਦੇ ਹਾਂ। ਅਤੇ ਉਹਨਾਂ ਨੂੰ ਜੇ ਡੀਟੋਕਸ ਕਰਨਾ, ਬਾਹਰੋਂ ਬਾਹਰ ਕੱਢਣਾ ਤਾਂ ਉਹਦੇ ਵਾਸਤੇ ਪੰਚਕਰਮਾ ਹੁੰਦੇ ਹੈ। ਵਾਤ ਵਾਸਤੇ ਵਸਤੀ, ਵਸਤੀ ਯਾਨੀ ਕਿ ਐਨੀਮਾ ਦੇਣਾ, ਪਿੱਤ ਵਾਸਤੇ ਵਿਰੇਚਨ, ਵਿਰੇਚਨ ਯਾਨੀ ਕਿ ਦਵਾਈ ਦੇ ਕੇ ਪੋਟੀਆਂ ਲਗਾਉਣਾ, ਕਫ ਵਾਸਤੇ ਵਮਨ ਯਾਨੀ ਕਿ ਦਵਾਈ ਦੇ ਕੇ ਉਲਟੀਆਂ ਲਗਾਉਣਾ, ਅਤੇ ਇੱਕ ਨਸਿਆ ਹੁੰਦਾ ਜਿਹੜਾ ਗਰਦਨ ਤੋਂ ਉੱਤੇ ਦੇ ਜਿਹੜੇ ਰੋਗ ਹੈ, ਅੱਖ, ਨੱਕ, ਕੰਨ, ਗਲੇ ਦੇ ਰੋਗ ਹੈਗੇ ਹੈ, ਸਿਰ ਦੇ ਬਾਲਾਂ ਦੇ ਰੋਗ ਹੈ, ਉਹਨਾਂ ਵਾਸਤੇ ਅਸੀਂ ਨਸਿਆ ਕਰਦੇ ਹਾਂ ਯਾਨੀ ਨੱਕ ਦੇ ਰਾਹੀਂ ਦਵਾਈ ਪਾਉਂਦੇ ਹਾਂ। ਅਤੇ ਇੱਕ ਹੁੰਦਾ ਰਕਤ ਮੋਕਸ਼ਨ, ਆਯੁਰਵੇਦ ਦਾ ਇੱਕ ਕੰਸੈਪਟ ਹੈ ਬਲੱਡ ਦੀ ਇੰਪਿਓਰਟੀ, ਬਲੱਡ ਜਦੋਂ ਖੂਨ ਦੀ ਇੰਪਿਓਰਟੀ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਖੂਨ ਕੱਢਦੇ ਹਾਂ, ਉਹ ਟ੍ਰੀਟਮੈਂਟ ਨੂੰ ਰਕਤ ਮੋਕਸ਼ਨ ਕਹਿੰਦੇ ਹਾਂ। ਉਹਦੀ ਵੀ ਅਲੱਗ ਅਲੱਗ ਟਾਈਪਸ ਹੈਗੀਆਂ, ਜਿਵੇਂ ਲੀਚ ਲਾ ਕੇ, ਜੋਂਕਾਂ ਲਾ ਕੇ ਖੂਨ ਕੱਢਣਾ, ਜਾਂ ਸਿਰਾ ਵੇਦ ਕਰਨਾ ਯਾਨੀ ਕਿ ਜਿਹੜੀ ਵੇਨ ਹੈ ਉਹਦੇ ਥਰੂ ਖੂਨ ਕੱਢਣਾ, ਉਹ ਰਕਤ ਮੋਕਸ਼ਨ ਹੁੰਦਾ ਹੈ।
1: ਜੀ ਤੇ ਡਾਕਟਰ ਸਾਹਿਬ, ਅਸੀਂ ਇੱਕ ਹੋਰ ਸਵਾਲ ਤੁਹਾਡੇ ਤੋਂ ਇੱਥੇ ਨਾਲ ਹੀ ਚੱਲਦੇ ਚੱਲਦੇ ਪੁੱਛਣਾ ਚਾਹਾਂਗੇ। ਅਕਸਰ ਜਦੋਂ ਗੱਲ ਹੁੰਦੀ ਹੈ ਚਮੜੀ ਦੀ ਤਾਂ ਸੁੰਦਰਤਾ ਵੀ ਚਮੜੀ ਦੇ ਨਾਲ ਜੁੜੀ ਹੋਈ ਹੁੰਦੀ ਹੈ, ਹੈ ਨਾ? ਤਾਂ ਅਸੀਂ ਗੱਲ ਕਰਦੇ ਹਾਂ ਕਿ ਬਈ ਵਧੀਆ ਖੁਰਾਕ ਖਾਓ ਤਾਂ ਸਾਡੀ ਚਮੜੀ ਹੈ ਜਿਹੜੀ ਸਿਹਤਮੰਦ ਰਹਿੰਦੀ ਹੈ, ਤਾਂ ਤੁਸੀਂ ਕਿਰਪਾ ਕਰਕੇ ਸਾਨੂੰ ਜਾਣਕਾਰੀ ਦਿਓ ਵੀ ਆਯੁਰਵੇਦ ਦਾ ਇਸ ਸੰਬੰਧੀ ਕੀ ਮਤ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਨੂੰ ਖਾਣੀ ਚਾਹੀਦੀ ਹੈ ਤਾਂ ਕਿ ਸਾਡੀ ਚਮੜੀ ਸਿਹਤਮੰਦ ਰਹੇ।
0: ਜੀ ਦੇਖੋ, ਇਸ ਤਰ੍ਹਾਂ ਹੈ, ਸਾਡਾ ਆਯੁਰਵੇਦ ਦਾ ਜਿਹੜਾ ਟ੍ਰੀਟਮੈਂਟ ਕਰਨ ਤੋਂ ਪਹਿਲਾਂ ਹੀ ਇੱਕ ਗੱਲ ਕਹੀ ਗਈ ਹੈ ਕਿ ਤਿੰਨ ਤਰ੍ਹਾਂ ਤੋਂ ਜੋ ਕੋਈ ਮਰੀਜ਼ ਆਵੇ ਤਾਂ ਉਹਨਾਂ ਦਾ ਇਲਾਜ ਆਹਾਰ, ਵਿਹਾਰ ਤੇ ਫਿਰ ਔਸ਼ਧ, ਇਹ ਤਿੰਨ ਸਟੈਪ ਦੇ ਇਲਾਜ ਕਰਨਾ ਹੈ।

0: ਕਿ ਜੇ ਕੋਈ ਪੇਸ਼ੈਂਟ ਆਉਂਦਾ ਹੈ, ਸਾਰਿਆਂ ਤੋਂ ਪਹਿਲਾਂ ਉਹਦਾ ਆਹਾਰ ਯਾਨੀ ਕੀ ਖਾ ਰਿਹਾ ਉਹ ਵੇਖ ਕੇ ਉਹਦੇ 'ਚ ਜੋ ਵੀ ਖਾਮੀਆਂ ਨੇ, ਗੜਬੜ ਨੇ, ਉਹਨਾਂ ਨੂੰ ਅਸੀਂ ਦੂਰ ਕਰਦੇ ਹਾਂ ਅਤੇ ਚੰਗਾ ਕੀ ਖਾਣਾ ਹੈ ਉਹਦੀ ਪ੍ਰਕਿਰਤੀ ਦੇ ਹਿਸਾਬ ਨਾਲ, ਉਹਦੇ ਵਾਤ ਪਿੱਤ ਕਫ ਕਿਹੜੀ ਪ੍ਰਕਿਰਤੀ ਹੈ, ਕਿਹੜਾ ਮੌਸਮ ਚੱਲ ਰਿਹਾ ਹੈ, ਕਿਹੜੀ ਉਹਦੀ ਏਜ ਹੈ, ਉਹਦੇ ਹਿਸਾਬ ਨਾਲ ਉਹਨੂੰ ਕੀ ਖਾਣਾ ਹੈ ਉਹ ਪਹਿਲਾਂ ਦੱਸਦੇ ਹਾਂ। ਅੱਧੇ ਰੋਗ ਤਾਂ ਉਸੇ ਨਾਲ ਹੀ ਠੀਕ ਹੋ ਜਾਂਦੇ ਹੈ। ਫਿਰ ਅਸੀਂ ਕਰਦੇ ਹਾਂ ਵਿਹਾਰ ਯਾਨੀ ਕੀ ਉਹਨੂੰ ਕਰਨਾ ਚਾਹੀਦਾ, ਲਾਈਫ ਸਟਾਈਲ ਕਿਵੇਂ ਚੇਂਜ ਕਰਨਾ, ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਦਵਾਈ ਦੀ। ਇਸ ਤਰ੍ਹਾਂ ਅਸੀਂ ਚੱਲਦੇ ਹਾਂ
1: ਜੀ। ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਜੀ, ਪਹਿਲਾਂ ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਪ੍ਰੋਗਰਾਮ 'ਚ। ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ।
2: ਦਰਸ਼ਨ ਸਿੰਘ
1: ਜੀ। ਦਰਸ਼ਨ ਬਾਈ ਜੀ, ਕਿੱਥੋਂ ਗੱਲ ਕਰ ਰਹੇ ਹੋ? ਜੀ ਦਰਸ਼ਨ ਬਾਈ ਜੀ, ਹਾਂਜੀ, ਕਿੱਥੇ ਫਲੈਰੀਆਂ ਨੇ ਜੀ?
2: ਹੱਥਾਂ
1: ਤੇ ਜੀ। ਜੀ
2: ਡਾਕਟਰ ਜੀ,
0: ਹਾਂਜੀ, ਅੱਛਾ ਇਹ ਦੱਸੋ ਵੀ ਕਿੰਨੇ ਟਾਈਮ ਤੋਂ ਹੈ ਜੀ ਫੁਲਵੈਰੀ? ਅੱਛਾ, ਹੁਣ 10 ਦਿਨ ਹੀ ਹੋਏ ਹੈ।
2: ਹਾਂਜੀ,
0: ਕੁਛ ਵਜ੍ਹਾ ਸੀ ਉੱਥੇ ਕਿਵੇਂ
2: ਹੋਈ?
0: ਓਕੇ, ਕੀ ਕਰਦੇ ਕੀ ਹੋ ਤੁਸੀਂ?
2: ਖੇਤੀ ਜੀ।
0: ਖੇਤੀ, ਕੋਈ ਸਪਰੇ ਵਗੈਰਾ ਦੇ ਨਾਲ ਕੰਟੈਕਟ ਤਾਂ ਨਹੀਂ ਹੋਇਆ ਸੀ?
2: ਰੇਹ ਰੂਹ ਛੱਡਦੇ ਆ ਜੀ, ਦੂਜੇ ਸਟਾਫ ਜੋ ਛੱਡਦੇ ਆ, ਜੈਂਕ ਜੁੰਕ ਜੀ ਸਾਰਾ ਕੁਝ।
0: ਦੇਖੋ, ਉਹ ਵੀ ਕਈ ਵਾਰ ਸਾਨੂੰ ਮਿਮਿਕ ਕਰ ਜਾਂਦੇ ਆ, ਸਾਨੂੰ ਲੱਗਦਾ ਫੁਲਵੈਰੀ ਹੋ ਗਈ, ਹੋ ਸਕਦਾ ਕਈ ਵਾਰ ਉਸ ਉਹਦੇ ਨਾਲ ਹੋਵੇ। ਤੁਸੀਂ ਹੋ ਸਕੇ ਤਾਂ ਸਾਨੂੰ ਸਰਕਾਰੀ ਚ ਆ ਕੇ ਮਿਲ ਕੇ ਜਾਇਆ ਜੇ, ਉਹ ਚੈੱਕ ਕਰਕੇ ਅਸੀਂ ਤੁਹਾਡਾ ਆਹਾਰ ਵਿਹਾਰ ਸਾਰਾ ਵੇਖ ਕੇ ਤੁਹਾਨੂੰ ਦੱਸਾਂਗੇ। ਉਹਦੇ ਨਾਲ ਕਈ ਵਾਰ ਪੇਸ਼ੈਂਟ ਬੜੇ ਵਧੀਆ ਠੀਕ ਹੋ ਜਾਂਦੇ ਆ। ਉਦੋਂ ਤੱਕ ਤੁਸੀਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਜੇ ਤੁਸੀਂ ਹੁਣ ਆਪਾਂ ਕੰਮ ਤਾਂ ਛੱਡ ਨਹੀਂ ਸਕਦੇ, ਪਰ ਆਪਾਂ ਇਹ ਕਰ ਸਕਦੇ ਹਾਂ ਵੀ ਸਾਡੇ ਸਕਿਨ ਦੇ ਉੱਤੇ ਕੈਮੀਕਲਸ ਜ਼ਿਆਦਾ ਡਾਇਰੈਕਟ ਨਾ ਲੱਗਣ, ਇਹ ਥੋੜਾ ਜਿਹਾ ਖਿਆਲ ਰੱਖੋ।
1: ਜੀ ਬਾਈ ਜੀ, ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ, ਤੇ ਤੁਹਾਨੂੰ ਡਾਕਟਰ ਸਾਹਿਬ ਦੀ ਸਲਾਹ ਇਹ ਹੈ ਜੀ ਕਿ ਤੁਸੀਂ ਡਾਕਟਰ ਸਾਹਿਬ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਜ਼ਰੂਰ ਆ ਕੇ ਮਿਲੋ। ਡਾਕਟਰ ਸਾਹਿਬ ਦਾ ਨਾਮ ਡਾਕਟਰ ਅਨੁਰਾਗ ਗਿਰਧਰ ਹੈ, ਜੋ ਕਿ ਆਯੁਰਵੈਦਿਕ ਮੈਡੀਕਲ ਅਫਸਰ ਦੇ ਤੌਰ ਤੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਨੇ, ਔਰ ਆਯੁਰਵੈਦਿਕ ਦਾ ਜੋ ਹਸਪਤਾਲ ਬਣਿਆ ਹੋਇਆ ਸਰਕਾਰੀ ਹਸਪਤਾਲ ਦੇ ਵਿੱਚ, ਉਹ ਮੈਕਸ ਹਸਪਤਾਲ ਦੇ ਸਾਹਮਣੇ ਹੈ ਬਿਲਕੁਲ, ਇਸ ਦੀ ਬਿਲਡਿੰਗ ਅੰਦਰ ਜਾ ਕੇ। ਸੋ ਤੁਸੀਂ ਡਾਕਟਰ ਸਾਹਿਬ ਨੂੰ ਜ਼ਰੂਰ ਇੱਕ ਵਾਰ ਮਿਲੋ, ਦਿਖਾਓ, ਹੋ ਸਕਦਾ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਤੁਹਾਡੀ ਜਿਹੜੀ ਇਹ ਸਮੱਸਿਆ ਹੈ ਉਹ ਫੁਲਵੈਰੀ ਨਾ ਹੋਵੇ। ਕਈ ਵਾਰੀ ਜਦੋਂ ਅਸੀਂ ਕੁਝ ਇਸ ਤਰ੍ਹਾਂ ਦੇ ਕੈਮੀਕਲ ਜਿਹੜੇ ਆ ਸਾਡੀ ਚਮੜੀ ਦੇ ਸੰਪਰਕ 'ਚ ਆਉਂਦੇ, ਉਹਦੇ ਕਰਕੇ ਵੀ ਭੁਲੇਖਾ ਪੈ ਸਕਦਾ ਕਿ ਸਾਨੂੰ ਜੋ ਫੁਲਵੈਰੀਆਂ ਦੀ ਸਮੱਸਿਆ ਹੋਈ ਹੈ। ਸੋ ਤੁਸੀਂ ਜ਼ਰੂਰ ਮਿਲਿਓ ਜੀ ਡਾਕਟਰ ਸਾਹਿਬ ਨੂੰ। ਤੇ ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹਾਂਜੀ,
1: ਸਵਾਗਤ ਹੈ ਜੀ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
3: ਬਲਵੀਰ ਸਿੰਘ ਹੈ ਜੀ, ਪਿੰਡ ਢੱਡੇ
1: ਜੀ। ਬਲਵੀਰ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
3: ਜੀ, ਹੱਥ ਨੇ ਜਦੋਂ ਪੈਂਦੇ ਜੀ ਰੋਟੀ ਰੁਟੀ ਖਾ ਕੇ, ਘੰਟੇ ਦੋ ਘੰਟੇ ਖੁਰਕ ਲੜਦੀ ਹੈ ਜੀ, ਬਾਹਾਂ ਤੇ ਲੱਤਾਂ ਤੇ, ਲੋੜ ਤੋਂ ਵੱਧ ਹੁੰਦੀ ਹੈ, ਵੱਢੀ ਜਾਂਦਾ ਜੀ, ਘੰਟੇ ਦੋ ਘੰਟਿਆਂ ਬਾਅਦ ਆਪ ਹੀ ਫੇਰ ਘਟੇ ਸ਼ੁਰੂ ਹੋ ਜਾਂਦੇ ਘਟਣੀ
1: ਜੀ।
0: ਇਹ ਕਦੋਂ ਦੀ ਹੋਣ ਲੱਗੀ ਹੈ ਜੀ ਬਲਵੀਰ ਜੀ?
3: ਇਹ ਹੋਣ ਤਾਂ ਜੀ ਹੋਣ ਲੱਗੀ ਹੈ ਇਹ 15 ਕੁ ਦਿਨਾਂ ਦੀ ਇਹ ਜੀ।
0: ਜੀ ਜੀ ਜੀ, ਤੇ ਕੋਈ ਕਾਰਨ ਤੁਸੀਂ, ਕੋਈ ਲਾਈਫ ਸਟਾਈਲ ਚੇਂਜ ਹੋਇਆ, ਕੋਈ ਬਿਮਾਰ ਹੋਏ ਸੀ, ਕੁਛ ਹੋਇਆ ਸੀ?
3: ਹਾਂ ਜੀ ਹਾਂ, ਆਇਰਨ ਦੀ ਘਾਟ ਹੈ ਜੀ, ਇਹ ਵਿੱਚੋਂ ਮੈਂ ਦਵਾਈ ਵੀ ਲੈਂਦਾ ਰਿਹਾ, ਪਹਿਲਾਂ ਚੱਕਰ ਵਗੈਰਾ ਵੀ ਆਉਂਦੇ ਆ, ਢੂਹੀ ਢਾਈ ਚ ਦਰਦ ਵੀ ਹੁੰਦਾ।
0: ਜੀ ਜੀ ਜੀ, ਤੇ ਉਹ ਦਵਾਈ ਲੈ ਕੇ ਆਰਾਮ ਨੀ ਪਿਆ?
3: ਨਹੀਂ ਆਰਾਮ ਨੀ, ਖੁਰਕ ਦੀ ਨੀ ਜੀ ਦਵਾਈ, ਆਇਰਨ ਦੀ ਲਈ, ਉਹ ਚੱਕਰ ਚੁੱਕਰ ਜੀ ਉਹਨੂੰ ਹਟ ਗਏ, ਜਿਹੜਾ ਢੂਹੀ ਚ ਪੱਥੇ ਦਰਦ ਜਾ ਹੁੰਦਾ ਜੀ ਉਹ ਤਾਂ ਨੀ ਹਟਿਆ ਜੀ।
0: ਓਕੇ, ਤੇ ਹਾਂਜੀ ਬੋਲੋ।
3: ਘੱਟੀ ਤੋਂ ਹਾਂਜੀ, ਉਹ ਕੱਖ ਪੱਠਾ ਵੱਢਦਾ ਕੋਈ ਜਾਂ ਮਿੱਟੀ ਚ ਤੁਰਪਾ ਨੇ, ਕਈ ਵਾਰੀ ਉਹ ਤੋਂ ਖੁਰਕ ਜੀ ਉਹ ਫੜਦੀ ਹੈ।
0: ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਇੱਕ ਫੁਟਕਰੀ ਹੁੰਦੀ ਨਾ ਫਿਟਕਰੀ,
3: ਹਾਂਜੀ
0: ਹਾਂ, ਉਹਨੂੰ ਪੀਸ ਕੇ ਤੇ ਜਿਹੜਾ ਆਪਣਾ ਸਰੋਂ ਦਾ ਤੇਲ ਹੈ ਉਹਦੇ ਵਿੱਚ ਮਿਲਾ ਕੇ ਉਹਨੂੰ ਲਗਾ ਕੇ ਵੇਖੋ, ਜੇ ਉਹਦੇ ਨਾਲ ਫਰਕ ਪੈ ਜੇ ਤਾਂ ਬਹੁਤ ਵਧੀਆ, ਨਹੀਂ ਤਾਂ ਮੈਨੂੰ ਆ ਕੇ ਮਿਲ ਕੇ ਜਾਇਆ ਜੇ।
1: ਤੁਸੀਂ ਡਾਕਟਰ ਸਾਹਿਬ ਨੂੰ ਮਿਲ ਲਿਓ ਜੀ, ਆਯੁਰਵੈਦਿਕ ਮੈਡੀਕਲ ਹਸਪਤਾਲ ਹੈ ਜੀ ਸਰਕਾਰੀ ਹਸਪਤਾਲ ਬਠਿੰਡਾ ਦੇ ਵਿੱਚ ਹੀ, ਤੇ ਤੁਸੀਂ ਡਾਕਟਰ ਸਾਹਿਬ ਨੂੰ ਆ ਕੇ ਮਿਲ ਸਕਦੇ ਹੋ। ਡਾਕਟਰ ਅਨੁਰਾਗ ਗਿਰਧਰ ਜੀ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ, ਤੇ ਡਾਕਟਰ ਸਾਹਿਬ ਨੂੰ ਤੁਸੀਂ ਆਪਣੀ ਸਮੱਸਿਆ ਦਿਖਾ ਲਿਓ ਜੀ, ਉੱਥੇ ਤੁਹਾਨੂੰ ਤੁਹਾਡੀ ਬਿਮਾਰੀ ਦੇ ਇਲਾਜ ਦੇ ਨਾਲ ਨਾਲ ਖਾਣ ਪੀਣ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਇਸ ਬਾਰੇ ਵੀ ਸਲਾਹ ਦਿੱਤੀ ਜਾਂਦੀ ਹੈ, ਅੱਗੇ ਤੋਂ ਤੁਸੀਂ ਸਿਹਤਮੰਦ ਕਿਵੇਂ ਰਹਿਣਾ ਇਸ ਬਾਰੇ ਵੀ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਆ। ਸੋ ਜਿਹੜੇ ਵੀ ਸਰੋਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰ ਰਹੇ ਆ, ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ, ਤਾਂ ਡਾਕਟਰ ਸਾਹਿਬ ਨੂੰ ਉਹ ਇਹ ਕਹਿ ਕੇ ਦੱਸ ਕੇ ਕਿ ਬਈ ਤੁਹਾਡਾ ਪ੍ਰੋਗਰਾਮ ਅਸੀਂ ਰੇਡੀਓ ਤੇ ਸੁਣਿਆ ਸੀ, ਤਾਂ ਮਿਲ ਸਕਦੇ ਆ ਡਾਕਟਰ ਸਾਹਿਬ ਨੂੰ ਆਯੁਰਵੈਦਿਕ ਹਸਪਤਾਲ ਬਠਿੰਡਾ ਦੇ ਵਿੱਚ, ਜੋ ਕਿ ਸਿਵਲ ਹਸਪਤਾਲ ਬਠਿੰਡਾ ਦਾ ਹੀ ਹਿੱਸਾ ਹੈ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਬਿਮਾਰੀਆਂ ਦੀ, ਤੁਸੀਂ ਗੱਲ ਕੀਤੀ ਵੀ ਧੱਫੜ ਨਾਂ ਦੀ ਜਿਹੜੀ ਬਿਮਾਰੀ ਹੁੰਦੀ ਹੈ ਜੀ, ਜਿਹਨੂੰ ਆਰਟੀਕੇਰੀਆ ਦਾ ਤੁਸੀਂ ਨਾਮ ਦਿੱਤਾ ਸੀ ਜੀ, ਇਸ ਬਿਮਾਰੀ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਬਿਮਾਰੀ ਕੀ ਹੁੰਦੀ ਹੈ ਜੀ, ਤੇ ਇਹਦਾ ਅਸੀਂ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਕਿਵੇਂ ਹੱਲ ਕਰ ਸਕਦੇ ਹਾਂ, ਇਸ ਦਾ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਲਵਾਂਗੀ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜਿਆ, ਪਹਿਲਾਂ ਆਪਾਂ ਉਹਨਾਂ ਦਾ ਸਵਾਲ। ਜੀ ਜੀ ਜੀ, ਪ੍ਰੋਗਰਾਮ ਚ ਤੁਹਾਡੀ ਸ਼ਮੂਲੀਅਤ

0: ਹੋ ਗਈ ਹੈ ਜੀ। ਨਾਮ ਦੱਸ ਦਿਓ, ਕਿੱਥੋਂ ਬੋਲਦੇ ਹੋ?
1: ਹਾਂਜੀ
0: ਹਾਂਜੀ, ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ?
1: ਬਠਿੰਡੇ ਤੋਂ ਬੋਲਦੇ ਹਾਂ ਮੈਡਮ ਅਸੀਂ
0: ਜੀ। ਨਾਮ ਕੀ
1: ਹੈ ਤੁਹਾਡਾ ਜੀ? ਬੋਲਦੀ
0: ਜੀ ਗੁਰਮੀਤ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਹੈ, ਕੀ ਸਵਾਲ ਹੈ ਜੀ?
1: ਮੈਂ ਸਰ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਰ, ਮੇਰੇ ਨਾ ਬੱਚੇ ਆ, ਮਤਲਬ ਕਿ 15 ਸਾਲ ਦਾ, 18 ਸਾਲ ਦੀ ਬੇਟੀ ਹੈਗੀ ਤੇ ਨਾ ਮਤਲਬ ਕਿ ਉਹਨਾਂ ਦੇ ਦੰਦਾਂ ਟੈਪ ਜੇ ਇਸ ਤਰ੍ਹਾਂ ਸਕਿਨ ਤੇ ਸਾਰੇ ਪ੍ਰੋਬਲਮ ਜੇ ਹੋ ਗਈ ਸੀਗੀ ਤੇ ਜਿੰਨਾ ਚਿਰ ਮਤਲਬ ਕਿ ਦਵਾਈ ਖਾਂਦੇ ਸੀ ਉਹਨਾਂ ਚਿਰ ਠੀਕ ਰਹਿੰਦੇ ਸੀ, ਉਸ ਤੋਂ ਬਾਅਦ ਫਿਰ ਮਤਲਬ ਕਿ ਉਹੀ ਪ੍ਰੋਬਲਮ ਹੋ ਜਾਂਦੀ ਸੀਗੀ
2: ਜੀ।
1: ਹਾਂਜੀ, ਹਜੇ ਵੀ ਨਿਸ਼ਾਨ ਹੈਗੇ ਆ, ਮਤਲਬ ਕਿ ਪੂਰੀ ਤਰ੍ਹਾਂ ਠੀਕ ਨੀ ਹੋਈ ਹੈਗੀ।
2: ਘਰੇ ਹੋਰ ਵੀ ਕਿਸੇ ਨੂੰ ਹੈਗੀ ਹੈ?
1: ਇਹਦੇ ਪਾਪਾ ਨੂੰ ਸੀਗੀ ਮਤਲਬ ਕਿ ਪਹਿਲਾਂ। ਹਾਂਜੀ
2: ਦੇਖੋ, ਆਪਾਂ ਦੱਦ ਜਿਹੜੀ ਹੁੰਦੀ ਹੈ ਫੰਗਲ ਇਨਫੈਕਸ਼ਨ ਕਹਿੰਦੇ ਆ, ਉਹ ਉਹਦੇ ਬਾਰੇ ਗੱਲ ਕਰਦੇ ਆ ਤੇ ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕਹਿ ਰਹੇ ਸੀ ਕਿ ਆਯੁਰਵੇਦ ਠੀਕ ਕਰਦਾ ਜਾਂ ਨਹੀਂ। ਮੈਂ ਜਨਰਲ ਤੁਹਾਨੂੰ ਗੱਲ ਦੱਸਦਾ, ਇੱਕ ਥਿਓਰੀ ਹੁੰਦੀ ਹੈ ਹੋਸਟ ਐਂਡ ਗੋਸਟ ਥਿਓਰੀ। ਇਹਦੇ 'ਚ ਕੀ ਹੁੰਦਾ ਕਿ ਜਦੋਂ ਆਪਾਂ ਐਲੋਪੈਥਿਕ ਦਵਾਈ ਦੀ ਗੱਲ ਕਰਦੇ ਹਾਂ, ਜ਼ਿਆਦਾਤਰ ਮੋਸਟ ਆਫ ਦਾ ਟਾਈਮ, ਹਮੇਸ਼ਾ ਨਹੀਂ ਕਹਿੰਦਾ, ਉਹ ਕਹਿੰਦੇ ਕਿ ਇੱਕ ਹੁੰਦਾ ਹੋਸਟ, ਇੱਕ ਹੁੰਦਾ ਗੋਸਟ। ਹੋਸਟ ਯਾਨੀ ਕਿ ਜਿਹੜਾ ਸਾਡਾ ਸਰੀਰ ਹੈ ਉਹਨੂੰ ਕਹਿ ਦਿੰਦੇ ਆ ਇਸ ਹੋਸਟ ਗੋਸਟ ਥਿਓਰੀ ਦੇ ਵਿੱਚ। ਇੱਕ ਹੁੰਦਾ ਗੋਸਟ, ਅਸੀਂ ਕਹਿੰਦੇ ਹਾਂ ਜੋ ਵੀ ਚੀਜ਼ ਸਾਡੇ ਸਰੀਰ ਦੇ ਉੱਤੇ ਆ ਕੇ ਇਨਫੈਕਸ਼ਨ ਕਰਦਾ, ਚਾਹੇ ਫੰਗਸ ਹੋਵੇ, ਚਾਹੇ ਵਾਇਰਸ ਹੋਵੇ, ਚਾਹੇ ਬੈਕਟੀਰੀਆ। ਜ਼ਿਆਦਾਤਰ ਐਲੋਪੈਥਿਕ ਜਦੋਂ ਅਸੀਂ ਜਾਂਦੇ ਹਾਂ ਤਾਂ ਉਹ ਗੋਸਟ ਨੂੰ ਕਿਲ ਕਰਨ ਬਾਰੇ ਗੱਲ ਕਰਦੇ ਆ ਵੀ ਆਪਾਂ ਫੰਗਸ ਨੂੰ ਮਾਰਨਾ, ਐਂਟੀ ਫੰਗਲ ਦੇ ਦਿਓ, ਬੈਕਟੀਰੀਆ ਨੂੰ ਦੇਣਾ ਮਾਰਨਾ, ਐਂਟੀਬਾਇਓਟਿਕ ਦੇ ਦਿਓ, ਵਾਇਰਸ ਆ ਗਿਆ ਜੀ ਐਂਟੀਵਾਇਰਲ ਦੇ ਦਿਓ। ਪਰ ਸਾਡਾ ਆਯੁਰਵੇਦ ਕਹਿੰਦਾ ਕਿ ਆਪਣਾ ਜਿਹੜਾ ਹੋਸਟ ਹੈ, ਆਪਣਾ ਜਿਹੜਾ ਸਰੀਰ ਹੈ, ਜਦੋਂ ਤੱਕ ਆਪਾਂ ਉਹਨੂੰ ਸਟਰੋਂਗ ਨਹੀਂ ਬਣਾਵਾਂਗੇ, ਜਦੋਂ ਤੱਕ ਉਹ ਤੰਦਰੁਸਤ ਨਹੀਂ ਹੋਏਗਾ, ਉਦੋਂ ਤੱਕ ਇਹ ਵਾਇਰਸ, ਬੈਕਟੀਰੀਆ, ਫੰਗਸ ਇਹ ਤਾਂ ਆਉਂਦੇ ਹੀ ਰਹਿਣਗੇ। ਆਪਾਂ ਇਹਨਾਂ ਨੂੰ ਕਿੰਨਾਂ ਨੂੰ ਮਾਰਾਂਗੇ? ਬਲਕਿ ਉਹਨਾਂ ਨੂੰ ਮਾਰਨ ਵਾਲੀ ਦਵਾਈ ਸਾਡੇ ਸਰੀਰ ਦੇ ਲੀਵਰ, ਕਿਡਨੀ 'ਚ ਹੋਰ ਕਈ ਵਾਰ ਨੁਕਸਾਨ ਕਰ ਜਾਂਦੇ ਆ
0: ਜੀ।
2: ਤੇ ਤੁਹਾਡੇ ਜਿਹੜਾ ਪੇਸ਼ੈਂਟ ਦੀ ਪ੍ਰੋਬਲਮ ਸੀਗੀ, ਬੱਚਿਆਂ ਦੇ ਦੋਨਾਂ ਦੇ ਹੈਗੇ ਆ, ਫਾਦਰ ਦੇ ਵੀ ਸੀਗੀ, ਨੋ ਡਾਊਟ ਕੁਛ ਆਯੁਰਵੇਦਿਕ ਇਹੋ ਜਿਹੀ ਦਵਾਈਆਂ ਵੀ ਆਉਂਦੀਆਂ ਜਿਹੜੀ ਫੰਗਸ ਤੇ ਕੰਮ ਕਰਦੀਆਂ ਨੇ, ਪਰ ਉਸ ਤੋਂ ਪਹਿਲਾਂ ਸਾਨੂੰ ਉਹਦੇ ਬੱਚਿਆਂ ਦੇ ਫੈਮਿਲੀ ਦੇ ਸਰੀਰ ਨੂੰ ਸਟਰੋਂਗ ਬਣਾਉਣਾ ਹੈ। ਫੰਗਸ ਫਫੁੰਦੀ ਨੂੰ ਕਹਿੰਦੇ ਆ ਆਮ ਤੌਰ 'ਤੇ, ਉਹ ਜਿਹੜੀ ਨਮੀ ਵਾਲੀ ਥਾਂ 'ਤੇ ਹੁੰਦੀ ਹੈ, ਤੇ ਆਪਾਂ ਜਦੋਂ ਤੱਕ ਆ ਨਮੀ ਵਾਲਾ ਸਿਸਟਮ ਜਾਂ ਹੋ ਸਕਦਾ ਘਰੇ ਕੋਈ ਨਮੀ ਵਾਲਾ ਹੋਵੇ, ਜਿਵੇਂ ਹੁੰਦੀ ਨਾ ਕਈ ਘਰਾਂ ਦੇ ਵਿੱਚ ਕਾਫੀ ਨਮੀ ਹੁੰਦੀ ਹੈ, ਐਨਵਾਇਰਮੈਂਟ ਜਦੋਂ ਤੱਕ ਆਪਾਂ ਠੀਕ ਨਹੀਂ ਕਰਦੇ, ਇਹਨਾਂ ਦੇ ਬੈਡਿੰਗਸ ਜਿਹੜੇ ਹੈਗੇ ਆ, ਟਾਵਲ ਵਗੈਰਾ ਉਹਨਾਂ ਨੂੰ ਪ੍ਰੋਪਰ ਧੁੱਪ ਲਵਾਓ, ਕੱਪੜਿਆਂ ਨੂੰ ਧੁੱਪ ਲਵਾਓ, ਇਹਨਾਂ ਦੇ ਜ਼ਿਆਦਾ ਪਸੀਨਾ ਨਾ ਆਉਣ ਦਿਓ, ਪਸੀਨਾ ਆ ਰਿਹਾ ਤਾਂ ਉਹ ਪ੍ਰੋਪਰ ਦਿਨ ਵਿੱਚ 2 ਵਾਰ ਭਾਵੇਂ ਕੱਪੜੇ ਚੇਂਜ ਕਰੋ, ਜਦੋਂ ਤੱਕ ਆਪਾਂ ਸਕਿਨ ਨੂੰ ਠੀਕ ਨਹੀਂ ਕਰਾਂਗੇ। ਅਤੇ ਸਾਰਿਆਂ ਤੋਂ ਵੱਡੀ ਗੱਲ, ਖਾਣ ਪੀਣ ਦੇ ਵਿੱਚ ਜਦੋਂ ਤੱਕ ਅਸੀਂ ਖਾਣਾ ਪੀਣਾ ਪੁੱਠਾ ਸਿੱਧਾ ਰਹੇਗਾ, ਅੱਜ ਕੱਲ੍ਹ ਬੱਚਿਆਂ ਦਾ ਅਸੀਂ ਵੇਖਿਆ ਮੋਮੋਸ, ਬਰਗਰ, ਪੀਜ਼ਾ ਜਿੰਨਾ ਮਰਜ਼ੀ ਖਿਲਾ ਦਿਓ, ਨਮਕ ਵਾਲੀਆਂ ਖੱਟੀਆਂ ਚੀਜ਼ਾਂ ਕੁੜੀਆਂ ਨੂੰ ਜਿੰਨਾ ਮਰਜ਼ੀ ਖਿਲਾ ਦਿਓ, ਅਤੇ ਚੰਗੀਆਂ ਕੁ ਚੀਜ਼ਾਂ ਖਾਣ ਦੀ ਗੱਲ ਆਉਂਦੀ ਹੈ, ਘੀਆ, ਕੱਦੂ, ਟਿੰਡੇ, ਤੋਰੀ, ਹੈਲਦੀ ਫਰੂਟਸ, ਹੈਲਦੀ ਉਹ ਖਾਂਦੇ ਨਹੀਂ, ਤਾਂ ਬੋਡੀ ਦੀ ਇਮਿਊਨਿਟੀ ਕਿਵੇਂ ਵਧੂਗੀ? ਤੇ ਬੱਚਿਆਂ ਨੂੰ ਇਹ ਸਮਝਾਉਣਾ ਪੈਂਦਾ ਵੀ ਹੈਲਦੀ ਫੂਡ ਖਾਓ, ਐਕਸਰਸਾਈਜ਼ ਕਰੋ, ਪੁੱਠਾ ਸਿੱਧਾ ਜ਼ਿਆਦਾ ਨਮਕ ਖੱਟਾ ਨਾ ਖਾਓ, ਤਾਂ ਬੋਡੀ ਦੀ ਇਮਿਊਨਿਟੀ ਵੱਧਦੀ ਹੈ, ਫਿਰ ਆ ਥੋੜ੍ਹੀ ਜਿਹੀ ਦਵਾਈ ਵੀ ਚੰਗਾ ਅਸਰ ਕਰਦੀ ਹੈ। ਤੇ ਪਰਮਾਨੈਂਟ ਪੇਸ਼ੈਂਟ ਠੀਕ ਹੁੰਦੇ ਅਸੀਂ ਕਾਫੀ ਮਰੀਜ਼ ਵੇਖੇ ਹੈ, ਜਿਨ੍ਹਾਂ ਨੂੰ ਅਸੀਂ ਪਰਹੇਜ਼ ਨਾਲ ਕਾਰਨ ਦੂਰ ਕਰਤੇ, ਤੇ ਫਿਰ ਥੋੜੀ ਬਹੁਤ ਦਵਾਈ ਨਾਲ ਵੀ ਬੜਾ ਅੱਛਾ ਅਸਰ ਮਿਲ ਜਾਂਦਾ ਹੈ
0: ਜੀ। ਗੁਰਮੀਤ ਜੀ, ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ, ਪ੍ਰੋਗਰਾਮ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਇੱਥੇ ਇੱਕ ਹੋਰ ਸਵਾਲ ਪੁੱਛਣਾ ਬਣਦਾ ਜੀ, ਵੀ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੀਆਂ ਆਯੁਰਵੇਦਿਕ ਦੀਆਂ ਦਵਾਈਆਂ ਹੁੰਦੀਆਂ, ਕੀ ਇਹਨਾਂ ਦਵਾਈਆਂ ਦੇ ਕੋਈ ਸਾਈਡ ਇਫੈਕਟਸ ਵੀ ਹੁੰਦੇ ਨੇ, ਜਾਂ ਫਿਰ ਇਹ ਦਵਾਈਆਂ ਜਿਵੇਂ ਆਮ ਆਪਾਂ ਕਹਿ ਦਿੰਦੇ ਵੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਤੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਜਾਂ ਕੀ ਆਪ ਹੀ ਜਿਵੇਂ ਕਈ ਵਾਰ ਹੁੰਦਾ ਅਸੀਂ ਦੇਖਦੇ ਹਾਂ ਕਿ ਬਜ਼ੁਰਗ ਨਾ ਇਕੱਠਾ ਕਰਕੇ ਰੱਖ ਲੈਂਦੇ ਵੀ ਇਹ ਚੂਰਨ ਫਲਾਣੇ ਚੀਜ਼ ਦਾ, ਇਹ ਦਰਦ ਦਾ ਜੀ, ਇਹ ਫਲਾਣੀ ਚੀਜ਼ ਦਾ, ਤੇ ਫਿਰ ਜਦੋਂ ਉਹਨਾਂ ਨੂੰ ਉਹੋ ਜਿਹੀ ਕੋਈ ਸਮੱਸਿਆ ਹੁੰਦੀ ਉਹ ਖਾ ਲੈਂਦੇ, ਇਹ ਪ੍ਰੈਕਟਿਸ ਹੈ ਜਿਹੜੀ ਕੀ ਠੀਕ ਹੈ, ਜਾਂ ਫਿਰ ਡਾਕਟਰ ਦੀ ਸਲਾਹ ਬਿਨਾ ਇਸ ਕੇਸ ਦੇ ਵਿੱਚ ਵੀ, ਯਾਨੀ ਆਯੁਰਵੇਦਿਕ ਦੀਆਂ ਦਵਾਈਆਂ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਦੀ?
2: ਜੀ, ਇਹ ਕੁਐਸਚਨ ਦੇ ਵਿੱਚ 2 ਕੁਐਸਚਨ ਆ ਗਏ। ਪਹਿਲਾ ਕੁਐਸਚਨ ਇਹ ਹੈ ਕਿ ਆਯੁਰਵੇਦਿਕ ਦਵਾਈ ਆਪਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਲਈਏ ਕਿ ਨਾ ਲਈਏ? ਬਿਲਕੁਲ ਨਹੀਂ ਲੈਣੀ। ਆਯੁਰਵੇਦਿਕ ਦਵਾਈ ਵੀ ਇੱਕ ਦਵਾਈ ਹੈ, ਜਦੋਂ ਤੱਕ ਤੁਸੀਂ ਚੰਗੇ ਐਜੂਕੇਟਡ ਪੜ੍ਹੇ ਲਿਖੇ BMS ਜਾਂ BMS MD ਡਾਕਟਰ ਦੀ ਸਲਾਹ ਤੋਂ ਬਿਨਾਂ ਲਓਗੇ ਤਾਂ ਉਹ ਨੁਕਸਾਨ ਕਰ ਸਕਦੀ ਹੈ। ਉਹਨੂੰ ਸਾਈਡ ਇਫੈਕਟ ਨਹੀਂ ਕਹਿੰਦੇ, ਸਾਈਡ ਇਫੈਕਟ ਉਦੋਂ ਕਹਿੰਦੇ ਆ ਜਦੋਂ ਦਵਾਈ ਲੈ ਕੇ ਤੇ ਦਵਾਈ ਪ੍ਰੋਬਲਮ ਨੂੰ ਠੀਕ ਕਰਦੇ ਕਰਦੇ ਕੋਈ ਹੋਰ ਰੋਗ ਕਰਦੇ। ਮੈਂ ਮਜ਼ਾਕ ਵਿੱਚ ਕਹਿਣਾ ਹੁੰਦਾ ਕਿ ਸਾਡੀ ਦਵਾਈ ਦੇ ਪੋਜ਼ਿਟਿਵ ਸਾਈਡ ਇਫੈਕਟ ਹੁੰਦੇ ਆ। ਅੱਜ ਹੀ ਮੈਨੂੰ ਇੱਕ ਪੇਸ਼ੈਂਟ ਆਏ, ਉਹ ਸਕਿਨ ਦੀ ਪ੍ਰੋਬਲਮ ਫੰਗਸ ਦੀ ਲੈ ਰਹੇ ਸੀ, ਉਹਨਾਂ ਨੂੰ ਮੈਂ ਦਵਾਈ ਦਿੱਤੀ, ਉਸ ਦਵਾਈ ਦੇ ਨਾਲ ਸਾਈਡ ਇਫੈਕਟ ਕੀ ਹੋਇਆ, ਉਹਨਾਂ ਦੀ ਸ਼ੂਗਰ ਵੀ ਠੀਕ ਹੋ ਗਈ
0: ਜੀ।
2: ਤੇ ਮੈਂ ਹੱਸ ਕੇ ਕਹਿਣਾ ਹੁੰਦਾ ਕਿ ਸਾਡੀ ਦਵਾਈ ਦੇ ਸਾਈਡ ਇਫੈਕਟ ਇਹ ਹੋਣੇ, ਹੋ ਸਕਦਾ ਇੱਕ ਅੱਧੀ ਪ੍ਰੋਬਲਮ ਤੁਸੀਂ ਦੱਸਣੀ ਭੁੱਲ ਗਏ ਹੋ, ਤੇ ਜੋ ਉਹ ਵੀ ਠੀਕ ਹੋ ਜਾਣੀ ਹੈ ਜੇ ਅਸੀਂ ਸਹੀ ਤਰੀਕੇ ਨਾਲ ਵਾਤਪਿਤ ਕਫ ਬੈਲੈਂਸ ਕਰ ਲਿਆ। ਜੇ ਆਪਾਂ ਸਹੀ ਕਰ ਲਿਆ ਤਾਂ ਇੱਕ ਦਵਾਈ ਵੀ ਸਾਰਾ ਕੁਝ ਠੀਕ ਕਰ ਦਿੰਦੀ ਹੈ, ਕਿਉਂਕਿ ਅਸੀਂ ਨਾਲ ਪਰਹੇਜ਼ ਤੇ ਵੀ ਫੋਕਸ ਕਰਦੇ ਹਾਂ। ਹਾਂ, ਜੇ ਦਵਾਈ

0: ਚੰਗੀ ਕੰਪਨੀ ਦੀ ਨਹੀਂ ਹੈ, ਦਵਾਈ ਦੇ ਵਿੱਚ ਕੋਈ ਮਿਸ਼ਰਣ ਹੈ, ਕੋਈ ਗਲਤ ਚੀਜ਼ ਪਾਈ ਹੋਈ ਹੈ, ਡੈਫੀਨੇਟਲੀ ਉਹ ਸਾਈਡ ਇਫੈਕਟ ਕਰੇਗੀ। ਅੱਛੀ ਕੰਪਨੀ ਦੀ ਦਵਾਈ ਅੱਛੇ ਡਾਕਟਰ ਤੋਂ ਪ੍ਰਿਸਕ੍ਰਾਈਬ ਕੀਤੀ ਹੋਈ ਹੋਵੇ ਤਾਂ ਡੈਫੀਨੇਟਲੀ ਅੱਛਾ ਅਸਰ ਕਰਦੀ ਹੈ, ਪੋਜ਼ਿਟਿਵ ਸਾਈਡ ਇਫੈਕਟ ਲਿਆਉਂਦੀ ਹੈ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ। ਤੇ ਇੱਕ ਸਰੋਤਾ ਸਾਡੇ ਨਾਲ ਹੋਰ ਫੋਨ ਲਾਈਨ ਤੇ ਜੁੜਿਆ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
2: ਮੈਂ ਜੀ ਫੌਜੀ ਟੇਲਰ ਮਾਸਟਰ ਬੋਲ ਰਿਹਾ ਜੀ, ਪਿੰਡ ਸਿਲਵਰਾ ਤੋਂ ਜੀ। ਡਾਕਟਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ?
2: ਸਰ ਜੀ, ਨਾ ਮੇਰੇ ਕੰਨਾਂ ਦੇ ਵਿੱਚ ਖਾਜ ਹੁੰਦੀ ਹੈ ਜੀ, ਜਦ ਮੈਂ ਇਸ਼ਨਾਨ ਪਾਣੀ ਕਰ ਲੈਂਦਾ ਉਸ ਤੋਂ ਬਾਅਦ ਜਦੋਂ ਕਈ ਵਾਰ ਕੰਨਾਂ ਦੇ ਵਿੱਚ ਐਂ ਲੱਗਦਾ ਦੁਪੱਟਾ ਲਾ ਕੇ ਵਾਰੀ ਵਾਰੀ ਕੰਨਾਂ ਦੇ ਵਿੱਚ ਤੀਰ ਮਾਰੀ ਜਾਵਾਂ ਜਾਂ ਸੀਕ ਮਾਰੀ ਜਾਵਾਂ, ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਜੀ ਮੈਂ ਕੀ ਕਰਾਂ
0: ਜੀ। ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਕਦੇ ਵੀ ਸੀਕ ਵਗੈਰਾ ਕੰਨ ਦੇ ਵਿੱਚ ਨਹੀਂ ਮਾਰਨੀ ਚਾਹੀਦੀ, ਅਸੀਂ ਆਪ ਹੀ ਜ਼ਖਮ ਕਰ ਲੈਂਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਆਪਣੇ ਆਪ ਹੀ ਇਨਫੈਕਸ਼ਨ ਦਾ ਕਾਰਨ ਅਸੀਂ ਆਪ ਹੀ ਬਣ ਜਾਂਦੇ ਹਾਂ, ਤੇ ਕੋਸ਼ਿਸ਼ ਕਰੋ ਇਸ ਤਰ੍ਹਾਂ ਦਾ ਕੰਮ ਨਾ ਕਰੋ। ਹੁਣ ਪ੍ਰੋਬਲਮ ਹੁੰਦੀ ਹੈ ਤਾਂ ਕੰਨ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇੱਕ ਆਯੁਰਵੈਦਿਕ ਦਵਾਈ ਆਉਂਦੀ ਹੈ, ਜਾਤਿਆ ਦੀ ਤੇਲ, ਵੈਦਨਾਥ ਵਗੈਰਾ ਸਾਰੀ ਕੰਪਨੀਆਂ ਦੀ ਆਉਂਦੀ ਹੈ। ਈਅਰਬਡ ਦੇ ਵਿੱਚ, ਈਅਰਬਡ ਹੁੰਦੇ ਨਾ ਕੰਨ ਦੇ ਵਿੱਚ ਰੂ ਵਾਲੇ ਜਿਹੜੇ ਆਉਂਦੇ ਫਹੇ ਜੇ ਵਾਲੇ, ਉਹਦੇ ਉੱਤੇ ਹਲਕੀ ਜਿਹੀ ਲਗਾ ਕੇ, ਜ਼ਿਆਦਾ ਅੰਦਰ ਤੱਕ ਨਹੀਂ, ਹਲਕਾ ਜਿਹਾ ਲਗਾ ਲਓ। ਜੇ ਫਿਰ ਵੀ ਠੀਕ ਨਹੀਂ ਹੁੰਦੀ ਤਾਂ ਕੰਨ ਵਾਲੇ ਡਾਕਟਰ ਨੂੰ ਦਿਖਾਓ, ਕਿਉਂਕਿ ਉਹਨਾਂ ਕੋਲ ਮਸ਼ੀਨਾਂ ਹੁੰਦੀਆਂ, ਅੰਦਰ ਤੱਕ ਚੈੱਕ ਕਰਨਗੇ ਕਾਰਨ ਕੀ ਹੈ, ਜਾਂ ਸਾਨੂੰ ਵੀ ਵਿਖਾ ਸਕਦੇ ਹੋ।
1: ਜੀ, ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਤੁਹਾਡਾ ਜੀ, ਤੇ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਵੇਗਾ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਧੱਫੜ ਦੇ ਬਾਰੇ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਧੱਫੜ ਦੀ ਜੋ ਰੋਗ ਕਹਿ ਲਈਏ, ਬਿਮਾਰੀ ਕਹਿ ਲਈਏ, ਵੀ ਬੜਾ ਕਈ ਵਾਰ ਤਾਂ ਨਾ ਜਦੋਂ ਖਾਰਿਸ਼ ਹੋਣ ਲੱਗਦੀ ਹੈ ਜੀ ਕਦਾ ਵੀ ਖੁਰਕੀ ਜਾਓ ਖੁਰਕੀ ਜਾਓ, ਤੇ ਫਿਰ ਉਹ ਵਾਧਾ ਵਾਧਾ ਵਾਧਾ ਅੱਗੇ ਨੂੰ ਵੀ ਬਾਡੀ ਦੇ ਬਾਕੀ ਹਿੱਸਿਆਂ ਤੇ ਵੀ ਵਾਧਾ ਚਲਿਆ ਜਾਂਦਾ। ਮੇਰਾ ਖਿਆਲ ਹੈ ਕੁਝ ਸਰੋਤੇ ਜੋ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਉਹ ਵੀ ਮਹਿਸੂਸ ਕਰਦੇ ਹੋਣਗੇ ਵੀ ਹੁੰਦਾ ਤਾਂ ਆਈ ਹੈ ਜੀ।
0: ਜੀ ਬਿਲਕੁਲ, ਅਲਟੀਕੇਰੀਆ ਕਹਿੰਦੇ ਜਿਹਨੂੰ, ਧੱਫੜੀ ਹੋ ਜਾਂਦੀ ਹੈ ਸਰੀਰ ਤੇ, ਉਹ ਕੋਈ ਪਤਾ ਹੀ ਨਹੀਂ ਚੱਲਦਾ ਕਦੋਂ ਹੋ ਗਈ, ਅਲਰਜੀ ਕਹਿ ਦਿੰਦੇ ਆ ਕੋਈ, ਫਿਰ ਕਹਿੰਦੇ ਜੀ ਅਲਰਜੀ ਖੁਦਾ ਦੀ ਮਰਜ਼ੀ, ਇਹ ਤਾਂ ਜਦੋਂ ਮਰਜ਼ੀ ਕਿਸੇ ਨੂੰ ਮਰਜ਼ੀ ਹੋ ਜਾਏ, ਅਸੀਂ ਕੁਝ ਨਹੀਂ ਕਰ ਸਕਦੇ, ਇਹ ਤਾਂ ਸਾਰੀ ਜ਼ਿੰਦਗੀ ਸਿਟਰੀਜਨ ਵਗੈਰਾ ਲਈ ਚੱਲੋ, ਆਪਣਾ ਕੰਮ ਚਲਾਈ ਚੱਲੋ।
1: ਜੀ, ਪਰ ਆਯੁਰਵੈਦਿਕ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਇਲਾਜ ਹੈ?
0: ਆਯੁਰਵੈਦ ਦੇ ਵਿੱਚ ਇਹ ਜਿਹੜਾ ਸ਼ੀਤ ਪਿੱਤ ਜਾਂ ਧੱਫੜੀ ਹੈ, ਇਹਨੂੰ ਸ਼ੀਤ ਪਿੱਤ, ਉਦਰਦ, ਕੋਠ, ਇਸ ਤਰ੍ਹਾਂ 3 ਤੋਂ 4 ਅਲੱਗ ਅਲੱਗ ਬਿਮਾਰੀਆਂ ਦੇ ਵਿੱਚ ਕੈਟੇਗਰਾਈਜ਼ ਕਰ ਸਕਦੇ ਹਾਂ। ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਅਸੀਂ ਚੈੱਕ ਕਰਦੇ ਹਾਂ, ਆਯੁਰਵੈਦ ਦੇ ਹਿਸਾਬ ਨਾਲ ਡਾਇਗਨੋਸਿਸ ਬਣਾਉਂਦੇ ਹਾਂ ਕਿ ਉਹਨੂੰ ਸ਼ੀਤ ਪਿੱਤ ਹੈ, ਕਿ ਉਦਰਦ ਹੈ, ਕਿ ਕੋਠ ਹੈ, ਕਿ ਉਤਕੋਠ ਹੈ, ਉਹਦੇ ਹਿਸਾਬ ਨਾਲ ਅਸੀਂ ਦਵਾਈ ਦਿੰਦੇ ਹਾਂ। ਪਰ ਇੱਕ ਬੇਸਿਕ ਗੱਲ ਹੈ ਕਿ ਇਹ ਜਿਹੜੀ ਹੈਗੀ ਹੈ ਸੰਤਰਪਣ ਉਥ ਵਿਆਧੀ ਹੈ, ਯਾਨੀ ਕਿ ਜਦੋਂ ਜਿਹੜੇ ਲੋਕ ਐਕਸਰਸਾਈਜ਼ ਘੱਟ ਕਰਦੇ ਆ ਤੇ ਗਰਮ ਚੀਜ਼ਾਂ, ਗਰਮ ਤਸੀਰ ਵਾਲੀਆਂ ਚੀਜ਼ਾਂ ਤੇ ਮਿੱਠਾ ਤੇ ਅਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ, ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਤੇ ਇਸ ਕਰਕੇ ਮੈਂ ਇੱਕ ਐਕਸਪੈਰੀਮੈਂਟ ਵੀ ਕੀਤਾ ਸੀ, ਯੰਗ ਮੁੰਡਾ ਆਇਆ ਸੀ ਮੇਰੇ ਕੋਲ, ਉਹਨੂੰ ਮੈਂ ਕਿਹਾ ਬੇਟਾ ਤੂੰ ਇਸ ਤਰ੍ਹਾਂ ਕਰ, ਮਿੱਠਾ ਜਮਾ ਬੰਦ ਕਰ ਦੇ ਤੇ ਪਸੀਨਾ ਕੱਢ ਰੁੱਝ ਕੇ, ਹੋ ਸਕਦਾ ਸ਼ੁਰੂ ਸ਼ੁਰੂ ਚ ਤੈਨੂੰ ਔਖਾ ਹੋਵੇ, ਪਸੀਨਾ ਨਿਕਲਦੇ ਖਾਰਿਸ਼ ਹੁੰਦੀ ਹੈ, ਪਰ ਤੂੰ ਐਕਸਰਸਾਈਜ਼ ਕਰ, ਰਨਿੰਗ ਕਰ, ਤੇ ਉਹਦਾ ਸੱਚੀ ਮੰਨੋ ਬਿਨਾਂ ਦਵਾਈ ਤੇ ਬਿਨਾਂ ਪੰਚਕਰਮਾ ਤੋਂ ਸਿਰਫ ਐਕਸਰਸਾਈਜ਼ ਨਾਲ ਹੀ ਜਮਾ ਠੀਕ ਹੋ ਗਿਆ, ਜਿਹੜਾ 15-20 ਸਾਲਾਂ ਤੋਂ ਪਰੇਸ਼ਾਨ ਸੀਗਾ। ਤੇ ਬਾਕੀ ਜੇ ਅਸੀਂ ਗੱਲ ਕਰੀਏ ਦਵਾਈਆਂ ਦੀ ਤਾਂ ਉਹ ਪੇਸ਼ੈਂਟ ਨੂੰ ਦੇਖ ਕੇ ਹੀ ਸਿਲੈਕਟ ਕੀਤੀ ਜਾਂਦੀ ਹੈ, ਪਰ ਇੱਕ ਪੰਚਕਰਮਾ ਦੇ ਵਿੱਚ ਵਿਰੇਚਨ ਹੁੰਦਾ, ਦਵਾਈ ਦੇ ਕੇ ਪੋਟੀਆਂ ਲਗਾਉਂਦੇ ਹਾਂ, ਜਾਂ ਰਕਤ ਮੋਕਸ਼ ਹੁੰਦਾ ਸਿਰਾ ਵੇਦਨ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ, ਇੰਸਟੈਂਟ ਰਿਲੀਫ ਵੀ ਮਿਲਦਾ। ਨਹੀਂ ਤਾਂ ਲੋਕ ਕਹਿੰਦੇ ਜੀ ਆਯੁਰਵੇਦ ਜਿਹੜਾ ਹੌਲੀ ਹੌਲੀ ਅਸਰ ਕਰਦਾ, ਪਰ ਸਾਡੇ ਪੰਚਕਰਮਾ ਦੇ ਨਾਲ ਕਈ ਵਾਰ ਇੰਸਟੈਂਟ ਰਿਲੀਫ ਵੀ ਮਿਲ ਜਾਂਦਾ ਹੈ।
1: ਜੀ, ਤੇ ਡਾਕਟਰ ਸਾਹਿਬ ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜੋ ਅਕਸਰ ਹੀ ਕਿਸ਼ੋਰ ਅਵਸਥਾ ਦੇ ਵਿੱਚ ਪਹੁੰਚਦੇ ਆ ਲੜਕੇ ਔਰ ਲੜਕੀਆਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਔਰ ਕਈ ਵਾਰੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਔਰਤਾਂ ਖਾਸ ਕਰਕੇ ਇਸ ਬਿਮਾਰੀ ਤੋਂ ਪੀੜਿਤ ਹੁੰਦੀਆਂ ਨੇ, ਮੁਹਾਸੇ ਜੀ, ਜਿਹਨੂੰ ਅਸੀਂ ਐਕਨੇ ਵੀ ਕਹਿ ਦਿੰਦੇ ਹਾਂ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਬਿਲਕੁਲ ਠੀਕ ਹੋ ਸਕਦੇ ਆ, ਕਿਉਂਕਿ ਅਸੀਂ ਦੇਖਦੇ ਹਾਂ ਵੀ ਬਾਅਦ ਠੀਕ ਤਾਂ ਹੋ ਜਾਂਦੇ ਇੱਕ ਖਾਸ ਉਮਰ ਤੋਂ ਬਾਅਦ, ਪਰ ਦਾਗ ਪੈ ਜਾਂਦੇ ਆ, ਹੈ ਨਾ, ਸੋ ਉਹਦੇ ਬਾਰੇ ਵੀ ਜਾਣਕਾਰੀ ਦਿਓ ਵੀ ਇਹ ਬਿਮਾਰੀ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਆਯੁਰਵੈਦਿਕ ਵਿਧੀ ਦੇ ਰਾਹੀਂ, ਤੇ ਜਿਹੜੇ ਦਾਗ ਪੈ ਜਾਂਦੇ ਆ ਜਾਂ ਪੈ ਚੁੱਕੇ ਨੇ ਉਹਨਾਂ ਤੋਂ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ?
0: ਜੀ ਬਿਲਕੁਲ, ਮੁਹਾਸੇ ਜਿਹੜੀ ਹੈ, ਯੰਗ ਲੜਕੇ ਲੜਕੀਆਂ, ਇਹੀ ਇਸ ਆਪਣੇ ਉਮਰ ਹੁੰਦੀ ਹੈ ਜਦੋਂ ਬੱਚੇ ਬਿਊਟੀ ਕੌਨਸ਼ੀਅਸ ਹੁੰਦੇ ਹੈ, ਤੇ ਉਹਦੇ ਚ ਕੁਛ ਬੱਚਿਆਂ ਦੇ ਫੇਸ ਤੇ ਮੁਹਾਸੇ ਹੋਣ ਲੱਗ ਜਾਂਦੇ ਆ, ਤੇ ਉਹ ਸਾਰਾ ਆਪਣੀ ਯੰਗ ਏਜ ਜਿਹੜੀ ਹੈ ਜਵਾਨੀ ਇਸੇ ਨਾਲ ਜੂਝਦੇ ਰਹਿੰਦੇ ਆ। ਲੋਕ ਕਹਿੰਦੇ ਆ ਕੋਈ ਨੀ ਖਾ ਲੈ ਸਮੋਸਾ, ਕੁਛ ਨੀ ਹੁੰਦਾ, ਖਾ ਲੈ ਪੁੱਠਾ ਸਿੱਧਾ, ਦੇਖ ਮੇਰੇ ਤਾਂ ਨੀ ਹੋਇਆ, ਤੇਰੇ ਵੀ ਨੀ ਹੋਣਾ, ਐ ਗੱਪ ਮਾਰਦੇ ਲੋਕ। ਲੇਕਿਨ ਅਸੀਂ ਵੇਖਿਆ ਹੈ ਇਹ ਜਿਹੜੇ ਆਯੁਰਵੇਦ ਦੇ ਵਿੱਚ ਪ੍ਰਕਿਰਤੀ ਕਹੀ ਗਈ ਨਾ, ਵਾਤ ਪ੍ਰਕਿਰਤੀ, ਪਿੱਤ ਪ੍ਰਕਿਰਤੀ, ਕਫ ਪ੍ਰਕਿਰਤੀ, ਆਯੁਰਵੇਦ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਪਿੱਤ ਪ੍ਰਕਿਰਤੀ ਦੇ ਹੁੰਦੇ ਆ, ਜਿਨ੍ਹਾਂ ਨੂੰ ਪਿੱਤ ਆਪਾਂ ਦੇਸੀ ਭਾਸ਼ਾ ਚ ਕਹੀਏ ਸਿੰਪਲ, ਵੀ ਜਿਨ੍ਹਾਂ ਦੇ ਸਰੀਰ ਦੇ ਵਿੱਚ ਗਰਮੀ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਦੂਜਿਆਂ ਦੇ ਮੁਕਾਬਲੇ ਪਿੰਪਲ ਜ਼ਿਆਦਾ ਹੁੰਦੇ ਆ। ਤੇ ਸਿੰਪਲ ਆਪਾਂ ਫਿਰ ਗੱਲ ਕਰੀਏ

0: ਗਰਮੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਜਿਨ੍ਹਾਂ ਦੀ ਗਰਮ ਤਸੀਰ ਹੈ ਪਿੱਤ ਪ੍ਰਕਿਰਤੀ ਹੈ ਉਹਨਾਂ ਨੂੰ ਇਸ ਏਜ ਗਰੁੱਪ ਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਆਪਣੇ ਗਰਮ ਤਸੀਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ ਹੈ ਤੇ ਉਸ ਨਾਲ ਹੀ ਕਾਫੀ ਵਧੀਆ ਰਿਜ਼ਲਟ ਮਿਲ ਜਾਂਦਾ ਹੈ। ਦੂਜਿਆਂ ਦੀ ਗੱਲਾਂ ਤੇ ਸੁਣ ਕੇ ਇਹ ਨਹੀਂ ਸੋਚਣਾ ਕਿਉਂਕਿ ਹੋ ਸਕਦਾ ਕਫ ਪ੍ਰਕਿਰਤੀ ਵਾਲਾ ਹੋਵੇ ਉਹਨੂੰ ਨਾ ਹੁੰਦੇ ਹੋਣ, ਪਰ ਅਸੀਂ ਵੇਖਣਾ ਕਿ ਦੇਖ ਮੇਰਾ ਸਰੀਰ ਹੈ, ਮੈਨੂੰ ਪਤਾ ਹੈ ਮੈਂ ਨਹੀਂ ਪੁੱਠਾ ਸਿੱਧਾ ਖਾਣਾ, ਮੈਂ ਤਾਂ ਕਸਰਤ ਕਰਨੀ ਹੈ, ਮੈਂ ਤਾਂ ਚਾਹ ਜ਼ਿਆਦਾ ਪੀਵਾਂਗਾ, ਮੈਂ ਬਰਗਰ ਨੂਡਲ ਜ਼ਿਆਦਾ ਖਾਊਂਗਾ ਤਾਂ ਮੇਰੇ ਮੁਹਾਸੇ ਹੋਣਗੇ, ਅਤੇ ਇਹ ਪਰਹੇਜ਼ ਕਰੀਏ ਕਿਉਂਕਿ ਮਾਡਰਨ ਵਿੱਚ ਕਹਿ ਦਿੰਦੇ ਹਾਂ ਵੀ ਇਹ ਵੀ ਬਹੁਤ ਤਰ੍ਹਾਂ ਦੇ ਹੁੰਦੇ, ਬਲੈਕ ਹੈਡ, ਵਾਈਟ ਹੈਡ, ਇਨਫਲੇਮੇਟਰੀ ਐਕਨੇ, ਨੋਡੂਲਰ ਐਕਨੇ, ਹਾਰਮੋਨਲ ਐਕਨੇ ਹੁੰਦੇ ਆ, ਹਾਰਮੋਨਸ ਦੀ ਡਿਸਟਰਬੈਂਸ ਕਰਕੇ ਫੇਸ ਤੇ ਥਾਂ ਵੀ ਅਲੱਗ ਅਲੱਗ ਹੁੰਦੀ ਹੈ, ਹਾਰਮੋਨਲ ਵਾਲੇ ਅਲੱਗ ਥਾਂ ਤੇ ਹੁੰਦੇ ਆ, ਦੂਜੇ ਉਹ ਡਾਇਗਨੋਸਿਸ ਬਣਾਉਣ ਵਾਸਤੇ ਹੁੰਦੇ ਆ, ਪਰ ਬੇਸ ਵਿੱਚ ਉਹੀ ਹੈ ਜਿਨ੍ਹਾਂ ਦੇ ਸਕਿਨ ਦੇ ਉੱਤੇ ਓਇਲ ਸਿਕਰੇਸ਼ਨ ਜ਼ਿਆਦਾ ਹੋ ਰਿਹਾ, ਉਹਨਾਂ ਨੂੰ ਓਇਲ ਬਲੋਕੇਜ ਕਰਕੇ ਹੁੰਦਾ ਇਨਫੈਕਸ਼ਨ ਕਰਕੇ, ਤੇ ਉਹਦੇ ਵਿੱਚ ਆਪਾਂ ਓਇਲ ਵਾਲੀਆਂ ਤਲੀਆਂ ਚੀਜ਼ਾਂ ਇਹ ਸਾਰੀ ਚੀਜ਼ਾਂ ਸਾਨੂੰ ਪਰਹੇਜ਼ ਕਰਨਾ ਪੈਂਦਾ ਹੈ। ਪਿੱਤ ਗਰਮੀ ਨੂੰ ਕੰਟਰੋਲ ਕਰਨ ਵਾਲੀ ਤਾਂ ਥੋੜ੍ਹੀ ਬਹੁਤ ਦਵਾਈਆਂ ਲੈਣੀ ਪੈਂਦੀ ਹੈ, ਅਤੇ ਇਹਦੇ ਵਿੱਚ ਲੀਚ ਥੈਰੇਪੀ ਹੁੰਦੀ ਹੈ, ਜੋਂਕਾ ਲਾਉਂਦੇ ਹਾਂ, ਵਿਰੇਚਨ ਕਰਦੇ ਹਾਂ ਪੰਚਕਰਮਾਂ ਦੇ ਵਿੱਚ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ ਹੈ
1: ਜੀ। ਤੇ ਡਾਕਟਰ ਸਾਹਿਬ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ,
2: ਹੈਲੋ,
1: ਸਵਾਗਤ ਹੈ ਜੀ ਪ੍ਰੋਗਰਾਮ 'ਚ। ਰੇਡੀਓ ਕਿਰਪਾ ਕਰਕੇ ਬੰਦ ਕਰ ਦਿਓ ਜੀ, ਡਾਇਰੈਕਟਲੀ ਫੋਨ ਲਾਈਨ ਰਾਹੀਂ ਸਾਡਾ ਸਵਾਲ ਸੁਣਨ ਦੀ ਕੋਸ਼ਿਸ਼ ਕਰੋ। ਆਪਣਾ ਨਾਮ ਦੱਸ ਦਿਓ, ਕਿੱਥੋਂ ਬੋਲਦੇ ਹੋ ਤੇ ਕੀ ਸਵਾਲ ਹੈ ਡਾਕਟਰ ਸਾਹਿਬ ਤੋਂ?
2: ਮੈਡਮ ਸਾਡਾ ਸਵਾਲ, ਸਾਡਾ ਬੱਚਾ ਜੀ 12-13 ਸਾਲ ਦਾ, ਤੇ ਸਾਡੇ ਨਾ ਉਹਦੇ ਪਹਿਲਾਂ ਧੱਪੜ ਹੁੰਦੇ ਸੀ ਸਰੀਰ ਤੇ ਉਸ ਤੋਂ ਬਾਅਦ ਹੁਣ ਉਹਦੇ ਵੀ ਡਾਕਟਰ ਕਹਿੰਦੇ ਪਾਣੀ ਦੀ ਕਮੀ ਆ, ਅਸੀਂ ਬਹੁਤ ਮੈਡੀਸਨ ਵਗੈਰਾ ਲੈ ਲਈ ਉਹਨਾਂ ਦੀ, ਕੋਈ ਉਹਨੂੰ ਫਰਕ ਨੀ ਪੈਂਦਾ ਜੀ, ਜਿਹਨੇ ਕੋਈ ਐਂਟੀਬਾਇਓਟਿਕ ਖਾਈ ਹੁਣ ਜਦੋਂ ਫਰਕ ਆ ਜੀ।
1: ਜੀ, ਉਮਰ 12 ਸਾਲ ਦੱਸਿਆ, ਲੜਕਾ ਜਾਂ ਲੜਕੀ ਹੈ ਜੀ?
2: ਲੜਕੀ ਹੈ ਜੀ।
0: ਜੀ ਮੈਡਮ, ਇਸ ਤਰ੍ਹਾਂ ਹੈ, ਮੈਂ ਇੱਕ ਵਾਰ ਪੇਸ਼ੈਂਟ ਨੂੰ ਮਿਲਣਾ ਚਾਹੂੰਗਾ, ਬਿਨਾਂ ਮਿਲੇ ਮੈਂ ਨਹੀਂ ਜ਼ਿਆਦਾ ਬਤਾ ਦੱਸ ਪਾਊਂਗਾ।
1: ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ? ਤੁਸੀਂ ਪਿੰਡ ਕਿਹੜਾ ਤੁਹਾਡਾ? ਕੋਸ਼ਿਸ਼ ਕਰਿਓ ਜੀ, ਲੰਘਦੇ ਟੱਪਦੇ ਨਾ ਡਾਕਟਰ ਸਾਹਿਬ ਹਰ ਰੋਜ਼ ਹੁੰਦੇ ਨੇ ਜੀ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ। ਜੀ ਜੀ ਜੀ, ਦੱਸ ਰਹੇ ਹਾਂ ਜੀ, ਬਾਰ ਬਾਰ ਪ੍ਰੋਗਰਾਮ ਦੇ ਵਿੱਚ ਵੀ ਦੱਸ ਚੁੱਕੇ ਹਾਂ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਡਾਕਟਰ ਸਾਹਿਬ ਸਵੇਰੇ 8 ਵਜੇ ਤੋਂ ਲੈ ਕੇ ਜੋ ਸਮਾਂ ਹੈ, ਵੈਸੇ ਹੁਣ ਤਾਂ 7:30 ਤੋਂ ਲੈ ਕੇ 1:30 ਵਜੇ ਦਾ ਤੱਕ ਦਾ ਹੋਗਾ ਜੀ। ਜੀ, ਆਪਣਾ 8 ਤੋਂ 2 ਹੈ ਜੀ। ਜੀ, ਚਲੋ, ਡਾਕਟਰ ਸਾਹਿਬ ਨੇ ਜਾਣਕਾਰੀ ਦੇ ਵਿੱਚ ਵਾਅਦਾ ਕੀਤਾ ਵੀ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਮਰੀਜ਼ ਨੇ ਉਹ ਮਿਲ ਸਕਦੇ ਆ ਡਾਕਟਰ ਸਾਹਿਬ ਨੂੰ, ਪਰ ਮੈਂ ਇੱਥੇ ਇੱਕ ਨਾਲ ਹੋਰ ਬੇਨਤੀ ਕਰਨਾ ਚਾਹਾਂਗੀ ਕਿ ਜਿਹੜੇ ਆਯੁਰਵੈਦਿਕ ਵਿਧੀਆਂ ਦੇ ਪ੍ਰੋਸੀਜਰ ਹੁੰਦੇ ਆ ਥੋੜੇ ਜਿਹੇ ਲੰਬੇ ਹੁੰਦੇ ਆ, ਸੋ ਤੁਸੀਂ 10-11 ਵਜੇ ਦੇ ਆਸ ਪਾਸ ਜੇਕਰ ਲੇਟ ਵੀ ਹੁੰਦੇ ਹੋ ਤਾਂ ਜ਼ਰੂਰ ਪਹੁੰਚੋ ਤਾਂ ਕਿ ਤੁਹਾਡਾ ਉਸ ਦਿਨ ਇਲਾਜ ਹੋ ਸਕੇ। ਇਹ ਨਾ ਹੋਵੇ ਵੀ ਤੁਸੀਂ 2 ਵਜੇ ਆ ਰਹੇ ਹੋ ਤੇ ਇਲਾਜ ਦੇ ਲਈ ਫਿਰ ਤੁਹਾਨੂੰ 2 ਦਿਨਾਂ ਬਾਅਦ ਫਿਰ ਆਉਣਾ ਪੈ ਰਿਹਾ, 2 ਦਿਨ ਜਾਂ 4 ਦਿਨ ਲਈ, ਕਿਉਂਕਿ 1 ਦਿਨ ਦੇ ਵਿੱਚ ਹੱਲ ਨਹੀਂ ਹੁੰਦਾ। ਸੋ ਤੁਸੀਂ 10-11 ਵਜੇ ਦੇ ਆਸ ਪਾਸ ਜ਼ਰੂਰ ਆਪਣਾ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ, ਕੋਈ ਪੁਰਾਣੀਆਂ ਰਿਪੋਰਟਸ ਤੁਹਾਡੇ ਕੋਲ ਹੋਈਆਂ ਉਹ ਲੈ ਕੇ ਆਓ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਅਨੁਰਾਗ ਗਿਰਦਰ ਜੀ ਪਹੁੰਚੇ ਹੋਏ ਨੇ, ਜੋ ਕਿ ਆਯੁਰਵੈਦਿਕ ਮੈਡੀਕਲ ਅਫਸਰ ਨੇ ਔਰ ਸਿਵਲ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਤਾਂ ਤੁਸੀਂ ਡਾਕਟਰ ਸਾਹਿਬ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਮਿਲ ਸਕਦੇ ਹੋ, ਸਮਾਂ 8 ਵਜੇ ਤੋਂ ਲੈ ਕੇ 2 ਵਜੇ ਦਾ, ਔਰ ਦਿਨ ਹੈ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਦਾ, ਕੋਈ ਵੀ ਛੁੱਟੀ ਵਾਲਾ ਦਿਨ ਨਹੀਂ ਹੋਣਾ ਚਾਹੀਦਾ ਜੀ। ਕਈ ਵਾਰ ਪਿੰਡਾਂ ਦੇ ਵਿੱਚ ਜੋ ਸਾਡੇ ਪਰਿਵਾਰਕ ਜੀ ਰਹਿੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ, ਬੱਚਿਆਂ ਤੋਂ ਪੁੱਛ ਕੇ ਉਹ ਆ ਸਕਦੇ ਆ, ਕਿਉਂਕਿ ਕਈ ਵਾਰ ਅਸੀਂ ਦੇਖਿਆ ਵੀ ਬਜ਼ੁਰਗ ਆ ਜਾਂਦੇ ਆ ਪਰ ਅੱਗੇ ਛੁੱਟੀ ਹੁੰਦੀ ਹੈ, ਸੋ ਔਖੇ ਹੁੰਦੇ ਨੇ, ਸੋ ਇਹ ਚੀਜ਼ ਕਿਰਪਾ ਕਰਕੇ ਥੋੜਾ ਜਿਹਾ ਧਿਆਨ ਦੇ ਵਿੱਚ ਜ਼ਰੂਰ ਰੱਖੀ ਜਾਵੇ ਜੀ। ਤੇ ਡਾਕਟਰ ਸਾਹਿਬ, ਆਪਾਂ ਅਗਲੀ ਗੱਲ ਕਰਦੇ ਹਾਂ ਜੀ ਵਾਟਸ ਦੀ। ਜੀ, ਤੁਸੀਂ ਲੀਚ ਥੈਰੇਪੀ ਦੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਥੋੜਾ ਜਿਹਾ ਲੀਚ ਥੈਰੇਪੀ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਲੀਚ ਥੈਰੇਪੀ ਤੋਂ ਕੀ ਭਾਵ ਹੈ ਤੇ ਕੀ ਸੱਚਮੁੱਚ ਦੀਆਂ ਜੋਕਾਂ ਜਿਹੜੀਆਂ ਉਹ ਚਮੇੜੀਆਂ ਜਾਂਦੀਆਂ ਨੇ ਜੀ, ਤੇ ਇਹਦਾ ਕੋਈ ਖਤਰਾ ਤਾਂ ਨਹੀਂ ਹੁੰਦਾ ਜੀ?
0: ਜੀ, ਆਪਾਂ ਮੁਹਾਸੇ ਐਕਨੇ ਦੀ ਗੱਲ ਕਰ ਰਹੇ ਸੀ, ਉਹਦੇ ਚ ਮੈਂ ਦੱਸਿਆ ਸੀ ਕਿ ਲੀਚ ਥੈਰੇਪੀ ਕੀਤੀ ਜਾਂਦੀ ਹੈ। ਲੀਚ ਯਾਨੀ ਕਿ ਆਪਾਂ ਪਿੰਡਾਂ ਚ ਵੇਖੇ ਹੋਣੇ, ਛੱਪੜਾਂ ਚ ਜੋਕਾਂ ਹੁੰਦੀਆਂ ਸੀਗੀਆਂ ਜਿਹੜੀ ਮੱਝਾਂ ਤੇ ਲੱਗ ਜਾਂਦੀਆਂ ਸੀ, ਤੇ ਅਸੀਂ ਆ ਲੀਚ ਥੈਰੇਪੀ ਕਰਦੇ ਹਾਂ। ਇਹਦੇ ਵਾਸਤੇ ਅਸੀਂ ਸਪੈਸ਼ਲੀ ਲੀਚ ਪਰਚੇਜ਼ ਕਰਦੇ ਹਾਂ ਜਿਹੜੀ ਕਿ ਮੈਡੀਕੇਟਿਡ ਯਾਨੀ ਕਿ ਨੋਨ ਪੋਇਜ਼ਨਸ ਹੁੰਦੀਆਂ ਨੇ, ਤੇ ਉਹ ਨੋਨ ਪੋਇਜ਼ਨਸ ਲੀਚਿਸ ਜਿਹੜੀਆਂ ਅਸੀਂ ਪੇਸ਼ੈਂਟ ਦੀ ਸਕਿਨ ਤੇ ਲਾਉਂਦੇ ਹਾਂ, ਜਿਵੇਂ ਫੇਸ ਤੇ ਹੈਗਾ ਤਾਂ ਆਪਾਂ ਫੇਸ ਤੇ ਲਾਉਂਦੇ ਹਾਂ, ਤੇ ਜੇ ਵੇਰੀਕੋਸ ਵੇਨ ਦੇ ਵਿੱਚ ਲਿਆਉਂਦੇ ਹਾਂ, ਤੇ ਇਸੇ ਤਰ੍ਹਾਂ ਹੋਰ ਸਕਿਨ ਪ੍ਰੋਬਲਮਸ ਦੇ ਵਿੱਚ ਅਸੀਂ ਡਿਸਾਈਡ ਕਰਦੇ ਹਾਂ ਕਿਸ ਪੇਸ਼ੈਂਟ ਨੂੰ ਲਗਾਉਣੀ, ਕਿਸ ਨੂੰ ਨਹੀਂ, ਪਿੱਤ ਵਾਲੀ ਪ੍ਰੋਬਲਮ 'ਚ ਲਗਾਉਂਦੇ ਹਾਂ, ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਗੰਦਾ ਖੂਨ ਪੀਂਦੀ ਹੈ ਤੇ ਇਹ ਆਪਣੇ ਲਗਭਗ 1.5 ਘੰਟਾ ਲੱਗਦਾ ਹੈ ਇਸ ਪ੍ਰੋਸੀਜਰ ਦੇ ਵਿੱਚ, ਤੇ ਪੇਨਲੈਸ ਪ੍ਰੋਸੀਜਰ ਹੈ, ਇਹਦੇ 'ਚ ਕੋਈ ਜ਼ਿਆਦਾ ਪੇਨ ਨਹੀਂ ਹੁੰਦਾ। ਇੱਕ ਵਾਰ ਜਦੋਂ ਲੱਗਦੀ ਹੈ ਉਸ ਵੇਲੇ ਜ਼ਰੂਰ ਥੋੜ੍ਹਾ ਜਿਹਾ ਸੂਈ ਚੁੱਭਣ ਵਰਗਾ ਪੇਨ ਹੁੰਦਾ, ਉਸ ਤੋਂ ਬਾਅਦ ਤਾਂ ਕੋਈ ਪਤਾ ਵੀ ਨਹੀਂ ਚੱਲਦਾ ਵੀ ਉਹ ਲੱਗੀ ਹੋਈ ਹੈ ਕਿ ਨਹੀਂ। ਮਰੀਜ਼ ਆਪਣੇ ਸਾਡੇ ਇੱਥੇ ਲੇਟੇ ਹੁੰਦੇ ਆ, ਬੈਠੇ ਹੁੰਦੇ ਆ, ਆਰਾਮ ਨਾਲ ਉਹਨਾਂ ਦਾ ਪ੍ਰਵਚਨ ਵਗੈਰਾ ਵਾਹਿਗੁਰੂ ਕੁਛ ਚੱਲ ਰਿਹਾ ਹੁੰਦਾ ਮੋਬਾਈਲ ਤੇ, ਆਰਾਮ ਨਾਲ ਬੈਠੇ ਹੁੰਦੇ ਆ, ਤੇ ਆਰਾਮ ਨਾਲ ਲੀਚ, ਕਿਉਂਕਿ ਕੰਮ ਤਾਂ ਲੀਚ ਨੇ ਕਰਨਾ, ਅਸੀਂ ਉੱਥੇ ਮਰੀਜ਼ ਵੇਖੀ ਜਾਂਦੇ, ਲੀਚ ਆਪਣੇ ਆਪ ਖੂਨ ਚੂਸੀ ਜਾ ਰਹੀ ਹੈ ਮਰੀਜ਼ ਦਾ, ਤੇ ਜਦੋਂ ਪੇਟ ਭਰ ਜਾਂਦਾ ਘੰਟੇ ਕੁ ਬਾਅਦ ਉਹ ਆਪਣੇ ਆਪ ਛੱਡ ਦਿੰਦੀ ਹੈ। ਬਸ ਥੋੜ੍ਹੀ ਬਹੁਤ ਗੱਲਾਂ ਦਾ ਖਿਆਲ ਰੱਖਣਾ ਹੁੰਦਾ,

0: ਇਹਨਾਂ ਦਾ
1: ਜੀ। ਤੇ ਡਾਕਟਰ ਸਾਹਿਬ ਹੋਰ ਕਿਹੜੇ ਤਰੀਕਿਆਂ ਦੇ ਨਾਲ ਅਸੀਂ ਐਕਨੇ ਆ ਜਿਹੜੇ ਉਹ ਠੀਕ ਕਰ ਸਕਦੇ ਹਾਂ ਜੀ?
0: ਹਾਂ, ਦਵਾਈਆਂ ਤਾਂ ਹੈਗੀਆਂ ਲੀਸ ਥੈਰੇਪੀ ਤੋਂ ਇਲਾਵਾ, ਅਸੀਂ ਵਿਰੇਚਨ ਪੰਚਕਰਮਾ ਜਿਹੜਾ ਹੈਗਾ ਦਵਾਈ ਦੇ ਕੇ ਪੋਟੀਆਂ ਲਗਾਉਣਾ ਜਾਂ ਦਵਾਈ ਦੇ ਕੇ ਉਲਟੀ ਕਰਾਉਣਾ ਵਮਨ ਹੈ ਨਾ, ਇਹਨਾਂ ਨਾਲ ਵੀ ਪੇਸ਼ੈਂਟ ਬੜਾ ਅੱਛਾ ਰਿਜ਼ਲਟ ਮਿਲਦਾ ਤੇ ਪਰਮਾਨੈਂਟ ਕਿਉਰ ਵੀ ਹੋ ਜਾਂਦਾ
1: ਜੀ। ਜਦੋਂ ਡਾਕਟਰ ਸਾਹਿਬ ਆਪਾਂ ਚਮੜੀ ਦੀ ਗੱਲ ਕਰਦੇ ਹਾਂ ਨਾ, ਤਾਂ ਅੱਜ ਕੱਲ੍ਹ ਇੱਕ ਹੋਰ ਸਮੱਸਿਆ ਦੇਖਣ ਦੇ ਵਿੱਚ ਆਉਂਦੀ ਹੈ ਮੌਕਿਆਂ ਦੀ। ਕਈ ਵਾਰੀ ਜਮਾਂਦਰੂ ਹੁੰਦੇ ਨੇ ਤੇ ਕਈ ਵਾਰੀ ਜਮਾਂਦਰੂ ਨਹੀਂ ਹੁੰਦੇ, ਪਰ ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵੱਡੀ ਹੁੰਦੀ ਹੈ, ਚੱਲਦਿਆਂ ਚੱਲਦਿਆਂ ਉਹਨੂੰ ਮਹਿਸੂਸ ਹੋਣ ਲੱਗਦਾ ਵੀ ਜਿਵੇਂ ਗਰਦਨ ਦੇ ਆਸ ਪਾਸ ਚਿੱਟੇ ਰੰਗ ਦੇ ਜਾਂ ਫਿਰ ਕਾਲੇ ਰੰਗ ਦੇ ਜਾਂ ਫਿਰ ਹਲਕੇ ਭੂਰੇ ਰੰਗ ਦੇ ਜਿਹੜੇ ਹੈਗੇ ਉਹ ਮੌਕੇ ਜੇ ਹੋਣੇ ਸ਼ੁਰੂ ਹੋ ਗਏ। ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਸਮੱਸਿਆ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।
0: ਜੀ, ਇਹ ਬਹੁਤ ਕੋਮਨ ਹੋ ਗਿਆ ਅੱਜ ਕੱਲ੍ਹ, ਕਿਸੇ ਦੇ ਵੀ ਦੇਖ ਲਓ ਗਰਦਨ ਤੇ ਕਿਤੇ ਕਿਤੇ ਨਾ ਕੋਈ ਮੌਕੇ ਜ਼ਰੂਰ ਹੋ ਜਾਂਦੇ, ਕਿਸੇ ਦੇ ਚਿਹਰੇ ਤੇ ਵੀ ਹੋ ਜਾਂਦੇ ਹੈ। ਮੈਂ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ। ਅੱਜ ਤੋਂ ਲਗਭਗ 2 ਸਾਲ ਪਹਿਲਾਂ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀ, ਉਹ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਉਹਦੇ ਇੱਕਦਮ ਹੀ ਚਿਹਰੇ ਤੇ ਬਹੁਤ ਸਾਰੇ ਮੌਕੇ ਹੋ ਗਏ। ਤੇ ਜਦੋਂ ਅਸੀਂ, ਮੇਰੀ ਆਦਤ ਹੈ ਅਸੀਂ ਆਉਂਦੇ ਸਾਰੀ ਦਵਾਈਆਂ ਨਹੀਂ ਦਿੰਦੇ, ਅਸੀਂ ਜਦੋਂ ਕਾਰਨ ਪਤਾ ਕੀਤਾ ਤਾਂ ਉਹਦੇ ਖਾਣ ਪੀਣ ਦੇ ਵਿੱਚ ਗੜਬੜ ਸੀ। ਜੇ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਕਿਹਾ ਜਾਂਦਾ ਵੀ ਦੁੱਧ ਜ਼ਿਆਦਾ ਤੋਂ ਜ਼ਿਆਦਾ ਪੀਓ, ਵੀ ਫੀਡ ਵੀ ਦੇਣੀ ਹੈ, ਤੇ ਉਹਨੂੰ ਥੋੜਾ ਖੱਟੀਆਂ ਚੀਜ਼ਾਂ ਨਮਕੀਨ ਪਸੰਦ ਸੀਗੀਆਂ, ਤੇ ਆਯੁਰਵੇਦ ਕਹਿੰਦਾ ਕਿ ਦੁੱਧ ਦੇ ਨਾਲ ਕਦੇ ਵੀ ਖੱਟੀ, ਦੁੱਧ ਤੇ ਮਲਾਈ ਇਹਨਾਂ ਨਾਲ ਕਦੇ ਵੀ ਖੱਟੀ ਤੇ ਨਮਕ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਤੇ ਉਹ ਇਸ ਤਰ੍ਹਾਂ ਦਾ ਸਾਨੂੰ ਇੱਕ ਕਾਰਨ ਮਿਲ ਗਿਆ ਉਹਦੇ ਡਾਇਟ ਦੇ ਵਿੱਚ, ਤੇ ਮੈਂ ਉਹਨੂੰ ਇਹੀ ਕਿਹਾ ਕਿ ਦੇਖ ਤੇਰੇ ਜ਼ਿਆਦਾ ਪੁਰਾਣੀ ਪ੍ਰੋਬਲਮ ਨਹੀਂ ਹੈ, ਤੇ ਆਹ ਕਾਰਨ ਵੀ ਸਾਨੂੰ ਮਿਲਿਆ ਹੈਗਾ, ਆਹ ਕਾਰਨ ਤੂੰ ਦੂਰ ਕਰ, ਇੱਕ ਹਫ਼ਤਾ ਵੇਖ, ਕਿਉਂਕਿ ਤੂੰ ਫੀਡ ਵੀ ਦੇ ਰਹੀ ਹੈ, ਮੈਂ ਇੱਕ ਵਾਰ ਜ਼ਿਆਦਾ ਦਵਾਈ ਕੀ, ਮੈਂ ਇੱਕ ਵਾਰ ਦਵਾਈ ਨਹੀਂ ਦਿੰਦਾ ਨਾ ਖਾਣ ਵਾਸਤੇ ਨਾ ਲਗਾਉਣ ਵਾਸਤੇ, ਇੱਕ ਵਾਰ ਤੂੰ ਆਹ ਪਰਹੇਜ ਕਰਕੇ ਵੇਖ, ਹਫ਼ਤੇ ਬਾਅਦ ਮੈਨੂੰ ਮਿਲ, ਨਹੀਂ ਫਰਕ ਪਿਆ ਨਾ ਮੈਂ ਦਵਾਈ ਦੇ ਦੂੰਗਾ ਖਾਣ ਵਾਲੀ ਵੀ ਲਾਣ ਵਾਲੀ ਵੀ। ਤੇ ਉਸ ਤੋਂ ਬਾਅਦ 4 ਮਹੀਨੇ ਬਾਅਦ ਕਿਸੇ ਹੋਰ ਮਰੀਜ਼ ਨੂੰ ਲੈ ਕੇ ਆਈ, ਤੁਸੀਂ ਵਿਸ਼ਵਾਸ ਕਰੋ ਪੇਸ਼ੈਂਟ ਬਿਨਾਂ ਦਵਾਈ ਖਾਏ, ਬਿਨਾਂ ਦਵਾਈ ਲਗਾਏ ਉਹਦੇ ਸਾਰੇ ਮੌਕੇ ਝੜ ਗਏ। ਮੈਂ ਇੱਕ ਐਗਜ਼ਾਮਪਲ ਦੱਸ ਰਿਹਾ ਵੀ ਸਾਡੇ ਖਾਣ ਪੀਣ ਦਾ ਸਾਡੇ ਸਕਿਨ ਦੇ ਉੱਤੇ ਕਿੰਨਾ ਡਾਇਰੈਕਟ ਅਸਰ ਹੁੰਦਾ ਤੇ ਕਿੰਨਾ ਇੰਸਟੈਂਟ ਤੇ ਇਮੀਡੀਏਟ ਰਿਜ਼ਲਟ ਮਿਲਦਾ, ਇਹ ਵੀ ਤੁਸੀਂ ਦੇਖੋ ਆਯੁਰਵੇਦ ਦੇ ਰਾਹੀਂ। ਜ਼ਰੂਰੀ ਨਹੀਂ ਕਿ ਆਪਾਂ ਦਵਾਈਆਂ ਨਾਲ ਹੀ ਠੀਕ ਕਰਨਾ ਪੇਸ਼ੈਂਟ, ਕਈ ਵਾਰ ਜੇ ਅਸੀਂ ਪਰਹੇਜ ਕਰ ਲਈਏ ਤਾਂ ਬਿਨਾਂ ਦਵਾਈ ਤੋਂ ਵੀ ਠੀਕ ਹੁੰਦੇ ਹੈ, ਪਰ ਜੇ ਵਾਰਡਸ ਹੋ ਜਾਣ ਤਾਂ ਜੋ ਵੱਡੇ ਹੋ ਗਏ ਹੈ ਕਈ ਵਾਰ ਨਹੀਂ ਝੜਦੇ, ਤੇ ਉਹਨਾਂ ਦਾ ਅਸੀਂ ਪੰਚਕਰਮਾ ਕਰਦੇ ਹਾਂ, ਅਗਨੀਕਰਮ ਹੁੰਦਾ ਟ੍ਰੀਟਮੈਂਟ, ਉਹਦੇ ਨਾਲ ਦੀ ਨਾਲ ਕੱਟ ਦਿੰਦੇ ਉਹਨੂੰ, ਉਹ ਕਟਿੰਗ ਹੋ ਜਾਂਦੀ ਹੈ। ਇਹ ਐਲੋਪੈਥਿਕ ਜਿਹੜੀ ਸਰਜਰੀ ਹੈ, ਕਟਿੰਗ ਹੈ, ਉਸ ਤੋਂ ਸੇਫ ਹੈ ਕਿਉਂਕਿ ਇਹ ਕੋਟਰੀ ਦਾ ਕੰਮ ਵੀ ਕਰਦਾ ਅਗਨੀਕਰਮ, ਤੇ ਨਾਲ ਦੀ ਨਾਲ ਬਲੀਡਿੰਗ ਵੀ ਨਹੀਂ ਹੁੰਦੀ, ਤੇ 10-15 ਦਿਨਾਂ ਦੇ ਵਿੱਚ ਉਹਦਾ ਨਿਸ਼ਾਨ ਵੀ ਗਾਇਬ ਹੋ ਜਾਂਦਾ ਹੈ। ਇਹ ਪੰਚਕਰਮਾ ਦਾ ਸਾਡਾ ਫਾਇਦਾ ਹੈ, ਇਮੀਡੀਏਟ ਰਿਜ਼ਲਟ, ਕੋਈ ਸਾਈਡ ਇਫੈਕਟ ਨਹੀਂ, ਤੇ ਪਰਮਾਨੈਂਟ ਰਿਜ਼ਲਟ ਹੁੰਦਾ ਹੈ। ਜੇ ਕਾਰਨ ਦੂਰ ਕਰ ਦੀਏ ਤਾਂ ਰਿਜ਼ਲਟ ਪਰਮਾਨੈਂਟ ਵੀ ਮਿਲ ਜਾਂਦਾ ਹੈ
1: ਜੀ। ਤੇ ਡਾਕਟਰ ਸਾਹਿਬ, ਇੱਕ ਇੱਕ ਕਰਕੇ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਜੀ, ਅਗਲੀ ਅਸੀਂ ਜੋ ਫੰਗਲ ਇਨਫੈਕਸ਼ਨਸ ਦੀ ਤੁਸੀਂ ਗੱਲ ਕੀਤੀ ਹੈ, ਸੋ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜੀਆਂ ਕਿਹੜੀਆਂ ਫੰਗਲ ਇਨਫੈਕਸ਼ਨਸ ਜੋ ਚਮੜੀ ਨਾਲ ਸੰਬੰਧਿਤ ਹੋ ਸਕਦੀਆਂ ਤੇ ਕਿਵੇਂ ਆਪਾਂ ਉਹਨਾਂ ਦਾ ਇਲਾਜ ਕਰ ਸਕਦੇ ਹਾਂ।
0: ਹਾਂ, ਉਹ ਫੰਗਲ ਇਨਫੈਕਸ਼ਨ ਜਿਹੜੇ ਜਿਵੇਂ ਦੱਦ ਵਗੈਰਾ ਹੋ ਗਈ, ਮੈਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਪੇਸ਼ੈਂਟ ਦਾ ਜਿਹੜਾ ਫੋਨ ਆਇਆ ਸੀ, ਫਿਰ ਵੀ ਮੈਂ ਇੱਕ ਵਾਰ ਦੱਸ ਦਿੰਦਾ ਵੀ ਪੇਸ਼ੈਂਟ ਜਿਹੜਾ ਮੈਂ ਦੱਸਿਆ ਸੀ ਨਾ ਹੋਸਟ ਐਂਡ ਗੋਸਟ ਥਿਓਰੀ ਹੈ ਨਾ, ਵੀ ਆਪਾਂ ਸਰੀਰ ਦੀ ਇਮਿਊਨਿਟੀ ਨੂੰ ਸਟਰੋਂਗ ਕਰਨਾ, ਜੇ ਉਹ ਸਟਰੋਂਗ ਕਰ ਲਈ ਤਾਂ ਫੰਗਸ ਆਵੇ, ਭਾਵੇਂ ਬੈਕਟੀਰੀਆ ਆਵੇ, ਭਾਵੇਂ ਵਾਇਰਸ ਆਵੇ, ਆਪਣਾ ਸਰੀਰ ਸਟਰੋਂਗ ਹੋ ਗਿਆ ਤਾਂ ਸਾਰੀਆਂ ਚੀਜ਼ਾਂ ਤੋਂ ਲੜ ਲੂਗਾ। ਅਸੀਂ ਤਾਂ ਬਸ ਵਾਤ ਪਿੱਤ ਕਫ ਬੈਲੈਂਸ ਰੱਖਣ ਵਾਸਤੇ ਹੈਲਦੀ ਫੂਡ ਖਾਣਾ, ਪੁੱਠਾ ਸਿੱਧਾ ਨਹੀਂ ਖਾਣਾ। ਅੱਜ ਕੱਲ੍ਹ ਦੇ ਜਿਹੜਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਅੱਜ ਕੱਲ੍ਹ ਮੋਬਾਈਲ ਟੀ ਵੀ ਆ ਗਿਆ, ਬੱਚੇ ਕਸਰਤ ਕਰਦੇ ਨਹੀਂ, ਮੋਬਾਈਲ 'ਤੇ ਗੇਮਾਂ ਖੇਡੀ ਜਾਂਦੇ ਹੈ ਅੱਜ ਕੱਲ੍ਹ, ਅਤੇ ਬਜ਼ੁਰਗਾਂ ਨਾਲ ਵੀ ਬਹੁਤ ਹੋ ਰਿਹਾ ਵੀ ਰਾਤ ਨੂੰ ਦੇਰ ਰਾਤ ਤੱਕ ਟੀ ਵੀ, ਮੋਬਾਈਲ, ਯੂਟਿਊਬ, ਇਹ ਸਭ ਦੇਖਣਾ, ਨੀਂਦ ਜਦੋਂ ਡਿਸਟਰਬ ਹੁੰਦੀ ਹੈ ਫਿਰ ਵੀ ਸਾਡੀ ਬੋਡੀ ਦੀ ਇਮਿਊਨਿਟੀ ਵੀਕ ਹੁੰਦੀ ਹੈ। ਨੀਂਦ ਬਹੁਤ ਜ਼ਰੂਰੀ ਹੈ, ਆਹਾਰ, ਨਿਦਰਾ, ਬ੍ਰਹਮਚਰਿਆ, ਇਹ 3 ਚੀਜ਼ਾਂ ਆਹਾਰ ਸਰੀਰ ਦੇ ਉਪਸਤੰਭ ਹੈ, ਇਹਨਾਂ ਨੇ ਸਰੀਰ ਨੂੰ ਬਣਾਉਣਾ ਹੈ। ਜੇ ਨੀਂਦ ਵੀ ਪ੍ਰੋਪਰ ਨਹੀਂ ਲਿੱਤੀ ਫਿਰ ਵੀ ਬੋਡੀ ਦੀ ਸਕਿਨ ਦੀ ਇਮਿਊਨਿਟੀ ਵੀਕ ਹੁੰਦੀ ਹੈ। ਇਹਨਾਂ ਚੀਜ਼ਾਂ ਨਾਲ ਆਪਾਂ ਇਮਿਊਨਿਟੀ ਨੂੰ ਸਟਰੋਂਗ ਕਰਾਂਗੇ ਤੇ ਲੋੜ ਦੇ ਮੁਤਾਬਿਕ ਪੇਸ਼ੈਂਟ ਨੂੰ ਵੇਖ ਕੇ ਉਹਦੇ ਹਿਸਾਬ ਨਾਲ ਦਵਾਈ ਤੇ ਪੰਚਕਰਮਾ ਕੀਤਾ ਜਾਂਦਾ ਹੈ। ਫੰਗਸ ਇਨਫੈਕਸ਼ਨ ਪਰਮਾਨੈਂਟ ਠੀਕ ਹੁੰਦੇ ਅਸੀਂ ਵੇਖੇ ਹੈ
1: ਜੀ। ਤੇ ਇੱਕ ਡਾਕਟਰ ਸਾਹਿਬ ਹੋਰ ਸਮੱਸਿਆ ਜੋ ਆਮ ਦੇਖਣ ਦੇ ਵਿੱਚ ਮਿਲਦੀ ਹੈ, ਆਪਾਂ ਸਵਾਲ ਤੁਹਾਡੇ ਤੋਂ ਬਾਅਦ ਚ ਪੁੱਛਦੇ ਹਾਂ, ਪਹਿਲਾਂ ਇੱਕ ਸਰੋਤਾ ਸਾਡੇ ਨਾਲ ਜੁੜਿਆ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ, ਆਪਣਾ ਨਾਮ ਦੱਸ ਦਿਓ।
2: ਮੈਡਮ, ਮੈਂ ਰਾਣੀ ਬੋਲਦੀ ਹਾਂ।
1: ਰਾਣੀ ਜੀ, ਸਵਾਗਤ ਤੁਹਾਡਾ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਡਾਕਟਰ ਸਾਹਿਬ, ਮੇਰੇ ਨਾ ਦੰਦਾਂ ਨੇ ਜੀ ਮੇਰੇ
0: ਜੀ,
2: ਤੇ ਸਰ ਜਦੋਂ ਮੈਂ ਦਵਾਈ ਖਾਂਦੀ ਹਾਂ ਨਾ ਉਦੋਂ ਤੋਂ ਜਮਾਂ ਆਰਾਮ ਆ ਜਾਂਦਾ, ਉੱਤੋਂ ਸਾਫ਼ ਹੋ ਜਾਂਦਾ ਸਾਰੀ ਚਮੜੀ, ਤੇ ਪਰ ਵਿੱਚੋਂ ਫਿਰ ਨਿਕਲ ਆਉਂਦੀਆਂ ਨੇ ਥੋੜੇ ਟਾਈਮ ਬਾਅਦ
0: ਜੀ। ਤੁਸੀਂ ਉਮਰ ਕਿੰਨੀ ਹੈ ਤੁਹਾਡੀ?
2: 46 ਸਾਲ।
0: ਕਿੰਨੀ ਦੱਸੀ?
1: 46 ਸਰ।
0: 46 ਸਾਲ। ਤੇ ਆਪਣੇ ਕੋਈ ਸ਼ੂਗਰ ਵਗੈਰਾ ਤਾਂ ਨਹੀਂ ਹੈਗਾ? ਸ਼ੂਗਰ, ਥਾਇਰਾਇਡ?
2: ਨਹੀਂ ਸਰ।
0: ਠੀਕ ਹੈ। ਤੇ ਦੇਖੋ, ਕਿਤੇ ਨਾ ਕਿਤੇ ਜਿਵੇਂ ਮੈਂ ਹੁਣੇ ਕੁਝ ਗੱਲਾਂ ਦੱਸੀਆਂ, ਜੇ ਤੁਸੀਂ ਸੁਣੀਆਂ ਹੋਣਗੀਆਂ, ਤੇ ਜੋ ਪਰਹੇਜ਼ ਅਸੀਂ ਦੱਸਿਆ ਉਹ ਜ਼ਰੂਰ ਕਰੋ, ਫੋਲੋ, ਤੇ ਉਹਦੇ ਨਾਲ

0: ਨੂੰ ਮਿਲ ਕੇ ਜ਼ਰੂਰ ਜਾਇਆ ਜੇ ਸਿਵਲ ਹਸਪਤਾਲ ਕੈਂਪਸ ਦੇ ਵਿੱਚ। ਪਿੱਛੇ ਪਿੱਛੇ ਜਾ ਕੇ ਮੈਕਸ ਹਸਪਤਾਲ ਹੈ, ਮੈਕਸ ਹਸਪਤਾਲ ਦੇ ਸਾਹਮਣੇ ਜਿਹੜੇ ਸਰਕਾਰੀ ਕੁਆਟਰ ਹੈਗੇ ਹੈ, ਕੋਰਨਰ ਵਾਲੇ ਦੋ ਕੁਆਟਰ ਸਾਨੂੰ ਆਯੁਰਵੇਦ ਡਿਪਾਰਟਮੈਂਟ ਨੂੰ ਮਿਲੇ ਹੋਏ ਹੈ। ਅਸੀਂ ਉੱਥੇ ਬੈਠਦੇ ਹਾਂ, ਸਵੇਰੇ 8 to 2 ਬੈਠਦੇ ਹਾਂ ਉੱਥੇ, ਅਤੇ ਕਿਸੇ ਵੀ ਵਰਕਿੰਗ ਡੇ ਦੇ ਵਿੱਚ ਤੁਸੀਂ ਉੱਥੇ ਆ ਕੇ ਸਾਨੂੰ ਮਿਲ ਸਕਦੇ ਹੋ। ਅਸੀਂ ਵੈਸੇ 8 to 2 ਟਾਈਮ ਹੈ, ਪਰ ਅਸੀਂ ਕਹਿੰਦੇ 1 ਵਜੇ ਤੋਂ ਪਹਿਲਾਂ ਆ ਜਾਓ, ਵੀ 10 to 1 ਦੇ ਵਿੱਚ ਆ ਜਾਓ ਸਾਡੇ ਕੋਲ।
1: ਜੀ ਰਾਣੀ ਜੀ, ਉਮੀਦ ਕਰਦੇ ਹਾਂ ਵੀ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ।
0: ਬਿਲਕੁਲ, ਕਿਉਂਕਿ ਉਹ ਵੇਖ ਕੇ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਵੀ ਇੱਕ ਵਾਰ ਮਿਲ ਕੇ ਕਾਰਨ ਲੱਭ ਕੇ, ਡਾਇਟ ਦਾ ਪੂਰਾ ਇਹਨਾਂ ਦਾ ਅਸੀਂ ਸ਼ਡਿਊਲ ਮੈਂ ਸਭੀ ਪੇਸ਼ੈਂਟਸ ਦਾ ਬਣਾਉਂਦੇ ਹਾਂ, ਕਿੰਨੇ ਵਜੇ ਉੱਠਦੇ ਹੋ, ਕੀ ਖਾਂਦੇ ਹੋ, ਕਿੰਨਾ ਖਾਂਦੇ ਹੋ, ਚਾਹ ਕਿੰਨੀ ਪੀਂਦੇ ਹੋ, ਇਹ ਸਾਰਾ ਵੇਖ ਕੇ ਉਹਦੇ ਵਿੱਚ ਕਾਰਨ ਲੱਭ ਕੇ ਅਸੀਂ ਦੂਰ ਕਰਦੇ ਹਾਂ, ਤੇ ਪੇਸ਼ੈਂਟ ਬਹੁਤ ਅੱਛਾ ਰਿਜ਼ਲਟ ਮਿਲਦਾ ਸਾਨੂੰ।
1: ਜੀ ਡਾਕਟਰ ਸਾਹਿਬ, ਅਗਲੀ ਆਪਾਂ ਗੱਲ ਕਰਦੇ ਹਾਂ ਜੀ, ਜਿਹਨੂੰ ਅਸੀਂ ਆਟੋ ਇਮਿਊਨ ਡਿਸਆਰਡਰ ਵੀ ਕਹਿ ਦਿੰਦੇ ਹਾਂ, ਫੁਲਵੈਰੀ ਦੀ, ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਵਿਟੇਲਿਗੋ ਨਾਮ ਦਾ ਜੋ ਰੋਗ ਹੈ ਜਾਂ ਫੁਲਵੈਰੀ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ, ਕਿ ਇਹ ਰੋਗ ਕਿਉਂ ਹੋ ਜਾਂਦਾ ਹੈ ਜਾਂ ਕੀ ਹੁੰਦਾ ਇਹਦੇ ਪਿੱਛੇ ਕਾਰਨ, ਤੇ ਕਿਵੇਂ ਅਸੀਂ ਇਹਦਾ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਇਲਾਜ ਕਰ ਸਕਦੇ ਹਾਂ?
0: ਜੀ, ਤੁਸੀਂ ਜਿਹੜੀ ਗੱਲ ਕੀਤੀ ਆਟੋ ਇਮਿਊਨ ਡਿਸਆਰਡਰ, ਇਹਨੂੰ ਆਟੋ ਇਮਿਊਨ ਕਿਉਂ ਕਹਿੰਦੇ ਹਾਂ? ਕਿਉਂਕਿ ਸਾਡੇ ਸਰੀਰ ਦੇ ਸੈੱਲ ਜਦੋਂ ਸਾਡੇ ਸਰੀਰ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦੇਣ, ਉਸ ਨੂੰ ਆਟੋ ਇਮਿਊਨ ਡਿਸਆਰਡਰ ਕਹਿੰਦੇ ਆ। ਤੇ ਵਿਟੀਲੂਗੋ ਫੁਲਵੈਰੀ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਅੱਜ ਦੀ ਸਾਇੰਸ ਦੇ ਮੁਤਾਬਿਕ ਜਿਹੜੇ ਸਾਡੇ ਸਰੀਰ ਦੇ ਸਕਿਨ ਦਾ ਜਿਹੜਾ ਕਾਲਾ ਰੰਗ ਹੈ ਉਹ ਮੈਲੇਨੋਸਾਈਟਸ ਬਣਾਉਂਦੇ ਆ, ਸਕਿਨ ਦੇ ਸੈੱਲਸ ਹੁੰਦੇ ਆ, ਤੇ ਉਹ ਸਕਿਨ ਦੇ ਸੈੱਲਸ ਮੈਲੇਨੋਸਾਈਟਸ ਨੂੰ ਸਾਡੇ ਸਰੀਰ ਦੀ ਇਮਿਊਨਿਟੀ ਹੀ ਜਦੋਂ ਖਰਾਬ ਕਰਨਾ ਸ਼ੁਰੂ ਕਰਦੇ, ਮਾਰਨਾ ਸ਼ੁਰੂ ਕਰ ਦੇਵੇ, ਤਾਂ ਉਹਦੇ ਨਾਲ ਸਕਿਨ ਦਾ ਕਲਰ ਨੋਰਮਲ ਨਹੀਂ ਰਹਿੰਦਾ, ਉਹ ਵਾਈਟਿਸ਼ ਹੋ ਜਾਂਦਾ, ਤੇ ਉਹਦੇ ਨਾਲ ਉਹ ਫੁਲਵੈਰੀ ਹੁੰਦੀ ਹੈ। ਤੇ ਇਹ ਆਟੋਇਮਿਊਨ ਡਿਸਆਰਡਰ ਜਿਹੜੇ ਹੁੰਦੇ ਆ, ਇਹਦੇ ਵਿੱਚ ਵੀ ਜਦੋਂ ਅਸੀਂ ਬੋਡੀ ਦੀ ਵਾਤਪਿਤ ਕਫ ਨੂੰ ਬੈਲੈਂਸ ਕਰਨਾ ਹੈ, ਉਹਦੇ ਕੁਛ ਆਯੁਰਵੇਦ ਵਿੱਚ ਦਵਾਈਆਂ ਆਉਂਦੀਆਂ, ਬਹੁਤ ਅੱਛੀ ਦਵਾਈਆਂ ਨੇ, ਤੇ ਉਹਨਾਂ ਦਾ ਅਸੀਂ ਯੂਜ਼ ਕਰਦੇ ਹਾਂ, ਪਰ ਉਹ ਦਵਾਈਆਂ ਤੇ ਉਹ ਪਰਹੇਜ਼ ਇਹਨਾਂ ਦੇ ਨਾਲ ਨਾਲ ਬੋਡੀ ਦੇ ਵਾਤਪਿਤ ਕਫ ਨੂੰ ਬੈਲੈਂਸ ਕਰਨ ਵਾਸਤੇ ਵਿਟੀਲੂਗੋ ਜਾਂ ਫੁਲਵੈਰੀ ਦੇ ਵਿੱਚ ਵਮਨ, ਵਿਰੇਚਨ, ਰਕਤਮੁਕਸ਼ਨ ਇਹ ਸਾਲ ਦੇ ਵਿੱਚ 2-3 ਵਾਰ ਜ਼ਰੂਰ ਕਰਾਉਣੇ ਪੈਂਦੇ ਹੈ, ਕਿਉਂਕਿ ਫੁਲਵੈਰੀ ਦਾ ਕਈ ਵਾਰ ਇਲਾਜ ਲੰਬਾ ਚੱਲਦਾ ਹੈ, ਸਾਲ ਸਾਲ ਵੀ ਚੱਲਦਾ ਹੈ, ਅਤੇ ਪੇਸ਼ੈਂਟਸ ਦੇ ਨਾਲ ਮਰੀਜ਼ ਨੂੰ ਕਰਨਾ ਪੈਂਦਾ, ਅਤੇ ਬੜਾ ਅੱਛਾ ਰਿਜ਼ਲਟ ਮਿਲਦਾ ਹੈ ਇਹਦੇ 'ਚ। ਵਮਨ ਜਿਵੇਂ ਕਿ ਵੈਸੇ ਤਾਂ ਮੌਸਮ ਦੇ ਹਿਸਾਬ ਨਾਲ ਕੀਤੇ ਜਾਂਦੇ ਆ, ਜਿਵੇਂ ਵਮਨ ਜਿਹੜਾ ਹੈਗਾ ਉਲਟੀ ਕਰਾਉਣਾ ਇਹ ਮਾਰਚ ਦੇ ਮਹੀਨੇ 'ਚ ਕੀਤਾ ਜਾਂਦਾ, ਵਿਰੇਚਨ ਜਿਹੜਾ ਹੈਗਾ ਨਵੰਬਰ ਦੇ ਵਿੱਚ ਕੀਤਾ ਜਾਂਦਾ, ਅਤੇ ਰਕਤਮੋਕਸ਼ਨ ਤਾਂ ਕਿਸੇ ਵੀ ਟਾਈਮ ਕੀਤਾ ਜਾ ਸਕਦਾ, ਅਤੇ ਇਸ ਤਰ੍ਹਾਂ ਆਪਾਂ ਸਾਲ ਦੇ ਵਿੱਚ 2-3 ਵਾਰੀ ਟ੍ਰੀਟਮੈਂਟ ਕਰਾ ਦਈਏ ਪੰਚਕਰਮਾ, ਅਤੇ ਪੇਸ਼ੈਂਟ ਦੇ ਅੱਛੇ ਰਿਜ਼ਲਟ ਮਿਲਦੇ ਹੈ।
1: ਜੀ, ਅਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਜੋ ਔਰਤਾਂ ਦੇ ਵਿੱਚ ਹੀ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ, ਵੀ ਜਿਵੇਂ ਜਦੋਂ ਬੱਚੇ ਹੁੰਦੇ ਆ ਉਹਨਾਂ ਦੇ, ਹੈ ਨਾ, ਤਾਂ ਬੱਚੇ ਹੋਣ ਤੋਂ ਬਾਅਦ ਉਹਨਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਜਿਹਨੂੰ ਮਿਲਾਜ਼ਮਾ ਵੀ ਕਿਹਾ ਜਾਂਦਾ। ਸੋ ਇਸ ਰੋਗ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ। ਅਤੇ ਇਸ ਤੋਂ ਪਹਿਲਾਂ, ਇਸ ਸਵਾਲ ਦਾ ਜਵਾਬ ਲੈਣ ਤੋਂ ਪਹਿਲਾਂ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਗਏ ਨੇ ਜੀ, ਅਤੇ ਆਪਾਂ ਉਹਨਾਂ ਦਾ ਸਵਾਲ ਲੈਣਾ ਚਾਹਾਂਗੇ। ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ। ਹੈਲੋ,
2: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲਦੇ ਹੋ ਜੀ ਤੇ ਕਿੱਥੋਂ?
2: ਮੈਂ ਸੁਖਰਾਜ ਸਿੰਘ ਬੋਲਦਾ ਜੀ, ਚੱਕੀ ਰਸਗਤ ਜੀ।
1: ਜੀ ਸੁਖਰਾਜ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਸਵਾਲ ਤਾਂ ਜੀ, 13 ਸਾਲ ਦੀ ਗੁੱਡੀਆ ਹੈ, ਤੇ ਉਹਦੇ ਨਾਲ ਜੋੜਾਂ ਤੇ ਨਾ ਦਰਦ ਜਿਹਾ ਹੁੰਦਾ ਨਾ ਵੀ ਸੋਜੀ ਜਾ। ਹਾਂ
1: ਜੀ, ਜੋੜ ਦੇ ਵਿੱਚ
0: ਸਵੈਲਿੰਗ ਹੈ। ਜੀ ਜੀ ਜੀ, ਕੋਈ ਡਾਇਗਨੋਸਿਸ ਬਣਾਇਆ? ਦੂਜੇ ਡਾਕਟਰ ਕੀ ਕਹਿੰਦੇ ਆ, ਕੀ ਪ੍ਰੋਬਲਮ ਹੈ ਉਹਨੂੰ?
2: ਉਹਨੂੰ ਜੀ ਦਵਾਈ ਤਾਂ ਦਈਏ ਨੇ ਕਹਿੰਦਾ ਵੀ ਜੋ ਹੋਰ ਗੋਲੀਆਂ ਦੇਣੇ ਫਿਰ।
1: ਜਦੋਂ ਤੁਸੀਂ ਡਾਕਟਰ ਸਾਹਿਬ ਕੋਲ ਗਏ ਸੀਗੇ ਤਾਂ ਡਾਕਟਰ ਸਾਹਿਬ ਨੇ ਕੀ ਦੱਸਿਆ ਵੀ ਕੀ ਬਿਮਾਰੀ ਹੈ?
2: ਚਮੜੀ ਦੀ ਹੈ ਜੀ।
1: ਕਹਿੰਦੇ ਚਮੜੀ ਦੀ ਬਿਮਾਰੀ
2: ਹੈ, ਗਰਮੀ ਚ ਹੁੰਦਾ ਜੀ, ਗਰਮੀ ਚ।
0: ਜੀ
2: ਚਮੜੀ ਦੇ, ਚਮੜੀ ਦਾ ਨਗਾ ਵੀ ਚਮੜੀ ਉੱਤੋਂ ਚਮੜੀ ਤੇ ਹੈ।
0: ਹਾਂ ਨਹੀਂ, ਤੁਸੀਂ ਗੁੜੀਆ ਨੂੰ ਜ਼ਰੂਰ ਲੈ ਕੇ ਆਓ, ਇਹ ਵੇਖ ਕੇ ਤਸੱਲੀ ਨਾਲ ਸਾਨੂੰ ਇਹਦਾ ਡਾਇਗਨੋਸਿਸ ਬਣਾਉਣਾ ਪੈਣਾ ਹੈ ਆਯੁਰਵੇਦਿਕ, ਉਹਦੇ ਹਿਸਾਬ ਨਾਲ ਅਸੀਂ ਦਵਾਈ ਬਾਰੇ ਸੋਚਾਂਗੇ। ਕੁਝ ਪ੍ਰੋਬਲਮ ਹੁੰਦੀਆਂ ਹੈ ਜਿਹੜੀ ਆਟੋ ਇਮਿਊਨ, ਕਈ ਵਾਰ ਟਾਈਮ ਲੈ ਜਾਂਦੀਆਂ, ਸਟੈਪ ਬਾਏ ਸਟੈਪ ਵੇਖਣਾ ਪੈਂਦਾ ਹੈ ਤਸੱਲੀ ਨਾਲ, ਅਤੇ ਆਪਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਾਂਗੇ ਮਰੀਜ਼ ਨੂੰ ਆਪਾਂ ਜੋ ਵੀ ਬੈਸਟ ਤੋਂ ਬੈਸਟ ਆਯੁਰਵੇਦਿਕ ਮੈਡੀਸਿਨ ਜਾਂ ਪੰਚਕਰਮਾ ਕਰ ਸਕਾਂਗੇ। ਬੱਚੇ ਛੋਟੀ ਹੈ, ਜ਼ਿਆਦਾ ਪੰਚਕਰਮਾ ਤਾਂ ਨਹੀਂ ਹੋ ਸਕੇਗਾ ਦਵਾਈ ਰਾਹੀਂ, ਛੋਟੇ ਬੱਚਿਆਂ 'ਚ ਇਹ ਵੀ ਬੜੀ ਦਿੱਕਤ ਆਉਂਦੀ ਹੈ, ਜ਼ਿਆਦਾ ਕੜਵੀ ਦਵਾਈ ਨਹੀਂ ਖਾ ਸਕਦੇ, ਉਹਦੇ ਵੀ ਇਹ ਨਹੀਂ ਹੈਗਾ, ਪਹਿਲਾਂ ਹੁੰਦਾ ਸੀ ਵੀ ਲੈ ਦੇਸੀ ਦਵਾਈਆਂ ਬਹੁਤ ਕੌੜੀਆਂ ਹੁੰਦੀਆਂ, ਅਸੀਂ ਨਹੀਂ ਲੈ ਸਕਦੇ, ਪਰ ਉਹਦੇ ਵੀ ਅੱਜ ਕੱਲ੍ਹ ਐਡਵਾਂਸਮੈਂਟ ਆ ਗਈ ਹੈ, ਗੋਲੀਆਂ ਸਿਰਪ ਕੁਛ ਆ ਗਏ ਹੈਗੇ ਹੈ, ਅਤੇ ਅਸੀਂ ਬੜਾ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਠੀਕ ਕਰਨ ਦੀ। ਉਹਨਾਂ ਨੂੰ ਲੈ ਕੇ ਆਓ, ਪਹਿਲਾਂ ਆਪਣਾ ਡਾਇਗਨੋਸਿਸ ਬਣਾਵਾਂਗੇ, ਤੇ ਜਦੋਂ ਵੀ ਮੌਕਾ ਲੱਗੇ ਜ਼ਰੂਰ ਕੋਸ਼ਿਸ਼ ਕਰਨਾ ਸਾਨੂੰ ਮਿਲਣ ਦੀ।
1: ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਸੁਖਰਾਜ ਜੀ ਧੰਨਵਾਦ ਤੁਹਾਡਾ। ਉਮੀਦ ਹੈ ਤੁਹਾਨੂੰ ਤੁਹਾਡੇ ਸਵਾਲ ਦਾ ਤਸੱਲੀ ਬਖਸ਼ ਉੱਤਰ ਮਿਲ ਗਿਆ ਹੋਏਗਾ। ਜਿਹੜੇ ਸਰੋਤਿਆਂ ਨੇ ਲੇਟ ਰੇਡੀਓ ਸੈੱਟ ਔਨ ਕੀਤੇ ਆ, ਉਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਅਨੁਰਾਗ ਗਿਰਧਰ ਜੀ ਪਹੁੰਚੇ ਹੋਏ ਨੇ, ਜੋ ਕਿ ਆਯੁਰਵੇਦਿਕ ਮੈਡੀਕਲ ਅਫਸਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਸਰਕਾਰੀ ਹਸਪਤਾਲ ਬਠਿੰਡਾ ਵਿਖੇ।

0: ਜੇਕਰ ਕੋਈ ਵੀ ਸਰੋਤੇ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤਾਂ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਆਯੁਰਵੈਦਿਕ ਵਿਭਾਗ ਪੁੱਛ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਆ ਡਾਕਟਰ ਅਨੁਰਾਗ ਗਿਰਧਰ ਜੀ ਨੂੰ। ਡਾਕਟਰ ਸਾਹਿਬ ਆਪਾਂ ਗੱਲ ਕਰ ਰਹੇ ਸੀ ਜੀ ਮੁਲਾਜ਼ਮਾਂ ਯਾਨੀ ਕਿ ਛਾਈਆਂ ਦੀ, ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜੀਆਂ ਛਾਈਆਂ ਪੈ ਜਾਂਦੀਆਂ ਇਹਦੇ ਪਿੱਛੇ ਕੀ ਕਾਰਨ ਹੁੰਦੇ ਨੇ ਤੇ ਇਹਦਾ ਇਲਾਜ ਆਯੁਰਵੈਦਿਕ ਦੇ ਵਿੱਚ ਅਸੀਂ ਕਿਵੇਂ ਕਰ ਸਕਦੇ ਹਾਂ।
1: ਜੀ, ਜਿਹੜੀ ਇਹ ਛਾਈਆਂ ਹੁੰਦੀਆਂ ਹੈ ਮੁਲਾਜ਼ਮਾਂ ਕਹਿੰਦੇ ਹਾਂ ਅਸੀਂ ਇਹਨੂੰ, ਇਹ ਜ਼ਿਆਦਾਤਰ ਹਾਰਮੋਨਲ ਹੁੰਦਾ ਹੈ ਤੇ ਜ਼ਿਆਦਾਤਰ ਇਹ ਲੇਡੀਜ਼ ਦੇ ਵਿੱਚ ਹੁੰਦਾ ਹੈ। ਕਈ ਵਾਰ ਅਸੀਂ ਵੇਖਿਆ ਡਿਲੀਵਰੀ ਤੋਂ ਬਾਅਦ ਜਾਂ ਕਈ ਵਾਰ ਨਾ ਸਟ੍ਰੈਸ ਰਿਲੇਟਡ ਵੀ ਹੁੰਦਾ, ਜਿਹੜੇ ਟੈਨਸ਼ਨ ਬਹੁਤ ਲੈਂਦੇ ਆ, ਨੇਚਰ ਹੁੰਦੀ ਨਾ ਆਪਣੀ ਆਪਣੀ ਕਈਆਂ ਦੀ ਹੁੰਦੀ ਹੈ। ਤੇ ਆਯੁਰਵੇਦ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਾਤ ਦੇ ਵਧਣ ਨਾਲ ਹੁੰਦਾ, ਵਾਤ ਪਿੱਤ ਕਫ ਹੈ ਨਾ ਉਹਦੇ ਚ ਵਾਤ ਤੇ ਪਿੱਤ ਇਹਨਾਂ ਕਰਕੇ ਹੁੰਦਾ ਹੈ। ਜ਼ਿਆਦਾ ਸਨਲਾਈਟ ਐਕਸਪੋਜ਼ਰ ਹੋ ਜਾਏ, ਯੂਵੀ ਐਕਸਪੋਜ਼ਰ, ਉਹਦੇ ਨਾਲ ਵੀ ਇਹ ਹੋ ਜਾਂਦਾ ਹੈ। ਤੇ ਇਹਦੇ ਵਿੱਚ ਸਾਨੂੰ ਕੀ ਕਰਨਾ, ਉਹ ਵਾਤ ਤੇ ਪਿੱਤ ਨੂੰ ਬੈਲੈਂਸ ਕਰਨਾ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਹੁਣ ਹਾਰਮੋਨਲ ਇੰਬੈਲੈਂਸ ਹੈ, ਅਸੀਂ ਤਾਂ ਆਯੁਰਵੇਦ ਦੇ ਵਿੱਚ ਨੈਚੁਰਲੀ ਹਾਰਮੋਨ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਹਾਰਮੋਨ ਸਿਸਟਮ ਹੈ ਨਾ ਜਿਹੜਾ, ਜ਼ਰੂਰੀ ਨਹੀਂ ਕਿ ਹਰ ਵਾਰ ਉਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਹਾਰਮੋਨ ਥੈਰੇਪੀ ਦੇਣੀ ਪਵੇ। ਆਯੁਰਵੇਦ ਕਹਿੰਦਾ, ਵੈਸੇ ਵੀ ਵੇਖਿਆ ਕਿ ਹਾਰਮੋਨਸ ਜਿਹੜੇ ਹੈ ਨਾ ਉਹ ਫੀਡਬੈਕ ਮਕੈਨਿਜ਼ਮ ਨਾਲ ਵੀ ਸੈੱਟ ਹੋ ਜਾਂਦੇ ਹੈ। ਅਸੀਂ ਲਾਈਫ ਸਟਾਈਲ ਡਿਸਆਰਡਰ ਹੈਗਾ, ਲੈਕ ਆਫ ਐਕਸਰਸਾਈਜ਼ ਹੈ, ਸਟ੍ਰੈਸ ਬਹੁਤ ਲੈ ਰਹੇ ਹੈ, ਨੀਂਦ ਘੱਟ ਆ ਰਹੀ ਹੈ, ਪੁੱਠਾ ਸਿੱਧਾ ਜ਼ਿਆਦਾ ਖਾ ਰਹੇ ਹੈ, ਅਤੇ ਇਹ ਸਾਰਾ ਕੁਛ ਜੇ ਆਪਾਂ ਦੂਰ ਕਰੀਏ, ਉਹਨਾਂ ਨੇ ਥੋੜ੍ਹੀ ਕੌਂਸਲਿੰਗ ਕਰਦੇ ਹਾਂ ਪਿਆਰ ਨਾਲ, ਅਤੇ ਕੁਛ ਸਾਡੇ ਪੰਚਕਰਮਾ ਦੇ ਟ੍ਰੀਟਮੈਂਟ ਹੁੰਦੇ ਆ, ਕੇਰਲਾ ਦੇ ਵਿੱਚ ਬੜਾ ਅੱਛਾ ਐਡਵਾਂਸ ਕੀਤਾ ਹੈ। ਸ਼ਾਲੀ ਸ਼ਸ਼ਟਿਕ ਪਿੰਡ ਸਵੇਦ ਹੁੰਦਾ ਇੱਕ ਫੇਸ ਦੇ ਉੱਤੇ ਨਾ, ਕੁਛ ਸਪੈਸ਼ਲ ਚਾਵਲ ਆਉਂਦੇ ਆ ਉਹਨਾਂ ਨੂੰ ਜੜੀ ਬੂਟੀਆਂ ਦੇ ਵਿੱਚ ਡਬੋ ਕੇ ਉਹਦੀ ਫੇਸ ਦੇ ਉੱਤੇ ਆ ਪੋਟਲੀ, ਛੋਟੀ ਛੋਟੀ ਪੋਟਲੀ ਬਣਾ ਕੇ ਸਿਕਾਈ ਕੀਤੀ ਜਾਂਦੀ ਹੈ ਫੇਸ਼ੀਅਲ ਦੀ ਤਰ੍ਹਾਂ। ਉਹਦਾ ਨਾ ਇੱਕ ਘੰਟੇ ਦਾ ਪ੍ਰੋਸੈਸ ਹੁੰਦਾ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਿਆ ਫੇਸ ਦੇ ਵਾਤ ਪਿੱਤ ਕਫ ਦਾ, ਅਤੇ ਉਹ ਵੀ ਕਰਦੇ ਹਾਂ ਅਸੀਂ। ਅਤੇ ਇਸ ਤਰ੍ਹਾਂ ਕੁਛ ਦਵਾਈਆਂ ਨੇ ਅਤੇ ਕੁਛ ਪ੍ਰੀਕੋਸ਼ਨਸ ਅਤੇ ਕੁਛ ਪਰਹੇਜ਼ ਅਤੇ ਕੁਛ ਪੰਚਕਰਮਾ, ਇਹਨਾਂ ਨਾਲ ਅੱਛਾ ਰਿਜ਼ਲਟ ਮਿਲਦਾ।
0: ਡਾਕਟਰ ਸਾਹਿਬ, ਇੱਕ ਹੋਰ ਬਿਮਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਚਮੜੀ ਦੀ, ਜੋ ਜੁੱਤੇ ਜ਼ਿਆਦਾ ਪਾਉਂਦੇ ਆਪਾਂ ਜਾਂ ਕਹਿ ਲਈਏ ਵੀ ਬੰਦ ਜੁੱਤੇ ਪਾਉਣ ਦੇ ਨਾਲ, ਜਾਂ ਵੱਡੀ ਉਮਰ ਦੇ ਵਿੱਚ ਜਾ ਕੇ ਹੋ ਜਾਂਦਾ ਵੀ ਜੋੜਾ ਜੁੱਤੀ ਪੈਰ 'ਚ ਆਉਣੋ ਹਟ ਜਾਂਦਾ, ਜਾਂ ਪੈਰ ਦਾ ਢਾਂਚਾ ਬਦਲ ਜਾਂਦਾ, ਭੌਰੀ ਕਹਿ ਦਿੰਦੇ ਹਾਂ ਜਿਹਨੂੰ ਅਸੀਂ, ਹੈ ਨਾ। ਅਕਸਰ ਬਜ਼ੁਰਗ ਜਿਹੜੇ ਅਸੀਂ ਦੇਖਦੇ ਹਾਂ ਵੀ ਕੱਢਦੇ ਹੁੰਦੇ ਆ ਭੌਰੀ ਉਹਦੇ ਵਿੱਚੋਂ, ਅਤੇ ਕਈ ਕਹਿ ਦਿੰਦੇ ਵੀ ਨਹੀਂ ਨਹੀਂ ਇਹਨੂੰ ਛੇੜਨਾ ਨਹੀਂ ਚਾਹੀਦਾ, ਸੋ ਇਸ ਬਾਰੇ ਵੀ ਜਾਣਕਾਰੀ ਦਿਓ ਵੀ ਕੀ ਸਹੀ ਤਰੀਕਾ ਹੈ ਇਸ ਤੋਂ ਬਚਾਅ ਕਰਨ ਦਾ। ਜੀ
1: ਜੀ, ਭੌਰੀ ਜਿਹੜਾ ਹੈਗਾ ਇਹਦਾ ਰਿਜ਼ਲਟ ਅਤੇ ਇਲਾਜ ਆਯੁਰਵੇਦ ਵਿੱਚ ਬੜਾ ਅੱਛਾ ਹੈਗਾ, ਅਗਨੀਕਰਮ ਹੈਗਾ। ਨਹੀਂ ਤਾਂ ਦੇਖੋ ਆਪਣੇ ਕੋਲ ਕੀ ਆਪਸ਼ਨ ਹੈ, ਜਾਂ ਤਾਂ ਅਸੀਂ ਇੱਕ ਕੋਰਨ ਕੈਪ ਆਉਂਦੀ ਹੈ ਉਹ ਲਾਉਂਦੇ ਆ ਕੁਛ ਮਰੀਜ਼, ਉਹਦੇ ਨਾਲ ਕੀ ਹੁੰਦਾ ਆਸ ਪਾਸ ਦੀ ਸਕਿਨ ਵੀ ਖਰਾਬ ਹੋ ਜਾਂਦੀ ਹੈ ਅਤੇ ਰੀਅਕਰੈਂਸ ਹੈ, ਵਾਰ ਵਾਰ ਹੁੰਦਾ। ਦੂਜਾ ਆਪਸ਼ਨ ਕੀ ਹੁੰਦਾ ਹੈ ਕਿ ਉਹਨੂੰ ਕੱਟ ਦਿੰਦੇ ਹੈ ਪਰ ਉਹ ਫਿਰ ਵਾਰ ਵਾਰ ਹੋਈ ਜਾਂਦਾ, ਕਿਉਂ? ਕਿਉਂਕਿ ਉਹਦੀ ਜਿਹੜੀ ਕੈਪ ਹੈ ਪਿੱਛੇ, ਜਿਹੜੀ ਉਹਦੇ ਪਿੱਛੇ ਉਹਦਾ ਜਿੱਥੋਂ ਉਹ ਵਾਪਸ ਬਣ ਰਿਹਾ ਹੈ ਉਹ ਖਤਮ ਨਹੀਂ ਹੁੰਦੀ। ਅਤੇ ਤੀਜਾ ਆਪਸ਼ਨ ਹੁੰਦਾ ਅਸੀਂ ਇਹਨੂੰ ਕਟਵਾ ਦਿੰਦੇ ਹਾਂ, ਉਹ ਸਰਜੀਕਲ ਪ੍ਰੋਸੀਜਰ ਹੈ, ਉਹਦੇ ਵਿੱਚ ਖੂਨ ਵੀ ਨਿਕਲਦਾ, ਜ਼ਖਮ ਹੋ ਜਾਂਦਾ, ਉਹ ਵੀ ਬੜਾ ਔਖਾ ਟ੍ਰੀਟਮੈਂਟ ਹੈ। ਇਹਦਾ ਸਾਡੇ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਹੈਗਾ, ਉਹਨੂੰ ਕਹਿੰਦੇ ਹਾਂ ਅਗਨੀਕਰਮ। ਇਹਦੇ 'ਚ ਕੀ ਕਰਦੇ ਹਾਂ, ਸਪੈਸ਼ਲ ਇੱਕ ਰੋਡ ਹੁੰਦੀ ਹੈ ਸਾਡੇ ਕੋਲ, ਅਲੱਗ ਅਲੱਗ ਸ਼ੇਪਸ ਦੀਆਂ ਹੁੰਦੀਆਂ ਪੇਸ਼ੈਂਟ ਦੀ ਭੁਰੀ ਦੇ ਹਿਸਾਬ ਨਾਲ, ਉਹਨੂੰ ਰੈੱਡ ਹੋਟ ਕਰਕੇ ਸਪੈਸ਼ਲ ਮੈਟਲਸ ਦੀਆਂ ਹੁੰਦੀਆਂ, ਪੰਚ ਧਾਤੂ, ਸਪਤ ਧਾਤੂ, ਇਸ ਤਰ੍ਹਾਂ ਸਪੈਸ਼ਲ ਹੁੰਦੀਆਂ, ਅਤੇ ਉਹ ਸਾਡੇ ਕੋਲ ਇੱਥੇ ਸਰਕਾਰੀ 'ਚ ਵੀ ਹੈਗੀਆਂ, ਅਸੀਂ ਇੱਥੇ ਕਰਦੇ ਹਾਂ, ਅਤੇ ਉਸ ਦੇ ਨਾਲ ਉਸ ਕੋਰ ਨੂੰ ਜਲਾ ਦਿੱਤਾ ਜਾਂਦਾ। ਅਤੇ ਜਦੋਂ ਤੱਕ ਉਹ ਡੈੱਡ ਸਕਿਨ ਹੈ ਉਹ ਜਲ ਵੀ ਰਿਹਾ ਤਾਂ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਕੋਈ ਦਿੱਕਤ ਆ ਰਹੀ ਹੈ, ਅਤੇ ਉਹ ਤਰੀਕੇ ਨਾਲ ਕੀਤਾ ਜਾਂਦਾ। ਅਤੇ ਜਦੋਂ ਉਹਦੀ ਜੇ ਆਪਾਂ ਅੱਛੀ ਤਰੀਕੇ ਨਾਲ ਕਰ ਸਕੇ ਹਾਂ ਅਤੇ ਜੇ ਉਹਦੀ ਕੋਰਨ ਕੈਪ ਵੀ ਮੱਚ ਗਈ ਫਿਰ ਉਹ ਰੀਅਕਰੈਂਸ ਨਹੀਂ ਹੁੰਦੀ ਅਤੇ ਉਹਦੇ 'ਚ ਕੋਈ ਜ਼ਖਮ ਵੀ ਨਹੀਂ ਹੁੰਦਾ, ਪੇਸ਼ੈਂਟ ਜਿਹੜਾ ਲੰਗੜਾਉਂਦਾ ਹੋਇਆ ਆਉਂਦਾ ਆਰਾਮ ਨਾਲ ਵਧੀਆ ਤੁਰ ਕੇ ਜਾਂਦਾ, ਖੁਸ਼ ਖੁਸ਼ ਜਾਂਦਾ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਜ਼ਖਮ ਨਹੀਂ ਹੁੰਦਾ, ਅਤੇ ਰੀਅਕਰੈਂਸ ਦੇ ਚਾਂਸਿਸ ਬਹੁਤ ਘੱਟ ਹੈ ਜੇ ਉਹ ਪ੍ਰੋਪਰ ਤਰੀਕੇ ਨਾਲ ਹੋ ਗਈ ਹੈ ਤਾਂ। ਕਈ ਵਾਰ 2 ਜਾਂ 3 ਸਿਟਿੰਗ ਕਰਨੀ ਪੈਂਦੀਆਂ।
0: ਜੀ ਡਾਕਟਰ ਸਾਹਿਬ, ਬਹੁਤ ਸੰਖੇਪ ਦੇ ਵਿੱਚ ਵਧੀਆ ਅਤੇ ਡੂੰਘੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਅਤੇ ਚੱਲਦੇ ਚੱਲਦੇ ਕੋਈ ਸੰਦੇਸ਼ ਅੱਜ ਦੇ ਇਸ ਪ੍ਰੋਗਰਾਮ ਨੂੰ ਸਮੇਟਦੇ ਹੋਏ ਸਾਡੇ ਸਰੋਤਿਆਂ ਨੂੰ ਕੀ ਦੇਣਾ ਚਾਹੋਗੇ?
1: ਦੇਖੋ ਜੀ, ਮੈਂ ਤਾਂ ਪਿਛਲੇ 10-15 ਸਾਲ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹੀ ਦੱਸਣਾ ਚਾਹੂੰਗਾ ਕਿ ਮੈਂ ਇੱਕ ਚੀਜ਼ ਵੇਖੀ ਹੈ, ਆਪਾਂ ਸੁਣਿਆ ਵੀ ਹੈਗਾ, ਪਹਿਲਾ ਸੁੱਖ ਨਿਰੋਗੀ ਕਾਇਆ, ਅਤੇ ਇਹ ਸੱਚ ਵੀ ਹੈ ਮੈਂ ਵੇਖ ਰਿਹਾ। ਅਤੇ ਜੇ ਆਪਣੇ ਆਪ ਤੰਦਰੁਸਤ ਹੈਗੇ ਆ ਨਾ ਤਾਂ ਅਸੀਂ ਹਰ ਚੀਜ਼ ਦਾ ਇੰਜੋਏ ਕਰ ਸਕਦੇ ਹਾਂ। ਜੇ ਸਾਨੂੰ ਇੱਕ ਛੋਟਾ ਜਿਹਾ ਦੰਦ ਦਾ ਦਰਦ ਹੋ ਗਿਆ, ਇੱਕ ਛੋਟੀ ਜਿਹੀ ਪ੍ਰੋਬਲਮ ਵੀ ਹੋ ਗਈ ਨਾ, ਉਹ ਸਾਨੂੰ ਆਰਾਮ ਨਾਲ ਖੁਸ਼ ਨਹੀਂ ਰਹਿਣ ਦਿੰਦੀ। ਅਤੇ ਉਸ ਤੋਂ ਵੱਡਾ ਦੁੱਖ ਕੀ ਹੁੰਦਾ ਜੇ ਅਸੀਂ ਆਪ ਆਪਣੇ ਕਰਮਾਂ ਕਰਕੇ, ਆਪਣੇ ਖਾਣ ਪੀਣ ਕਰਕੇ, ਆਪਣੇ ਰਹਿਣ ਸਹਿਣ ਕਰਕੇ ਆਪਣੇ ਆਪ ਨੂੰ ਬਿਮਾਰ ਕਰ ਰਹੇ ਹਾਂ, ਉਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ? ਇਸ ਕਰਕੇ ਮੈਂ ਇਹੀ ਕਹੂੰਗਾ ਕਿ ਆਪਣੇ ਖਾਣ ਪੀਣ ਨੂੰ, ਆਪਣੇ ਲਾਈਫ ਸਟਾਈਲ ਨੂੰ, ਆਪਣੇ ਮੈਂਟਲ ਸਟ੍ਰੈਸ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਘੱਟ ਤੋਂ ਘੱਟ ਅਸੀਂ ਆਪ ਤਾਂ ਨਾ ਬਿਮਾਰ ਕਰੀਏ, ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਸਾਰਿਆਂ ਨੂੰ।
0: ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਦੇ ਲਈ।
1: ਜੀ ਮੈਂ ਵੀ

0: ਮੈਡਮ ਤੁਹਾਡਾ ਤੇ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਮੇਰੇ ਮਨ ਦੇ ਵਿਚਾਰ ਜਿਹੜੇ ਮੈਂ ਸਾਰਿਆਂ ਨੂੰ ਉੱਥੇ ਦੱਸਦਾ ਰਹਿਣਾ ਇੱਕ ਥਾਂ ਤੇ ਬੈਠ ਕੇ ਸਾਰਿਆਂ ਨੂੰ ਦੱਸਣ ਦਾ ਮੈਨੂੰ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ
1: ਜੀ ਤੇ ਵਿਸ਼ੇਸ਼ ਸਹਿਯੋਗ ਦੇ ਲਈ ਵਿਜੇ ਲਕਸ਼ਮੀ ਜੀ ਦਾ ਧੰਨਵਾਦ ਕਰਦੇ ਹੋਏ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਜੀ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਆਗਿਆ ਚਾਹਾਂਗੀ ਪ੍ਰੋਗਰਾਮ ਸਮਾਪਤ ਕਰਨ ਦੀ ਨਮਸਕਾਰ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਅੱਜ ਪ੍ਰੋਗਰਾਮ ਦੇ ਵਿੱਚ ਵਿਸ਼ਾ ਸੀ ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਰਾਹੀਂ ਹਲ। ਡਾਕਟਰ ਅਨੁਰਾਗ ਗਿਰਧਰ ਇਸ ਦਾ ਇਲਾਜ ਦੱਸ ਰਹੇ ਸੀ। ਗੱਲਬਾਤ ਕਰ ਰਹੇ ਸੀ ਖੁਸ਼ਪ੍ਰੀਤ ਸ਼ੇਰਗਿੱਲ। ਸਟੂਡੀਓ ਦੀ ਘੜੀ ਤੇ ਸਮਾਂ ਪ੍ਰਦੇਸ਼ਿਕ ਖ਼ਬਰਾਂ ਦਾ, ਆਓ ਸੁਣਦੇ ਹਾਂ ਆਕਾਸ਼ਵਾਣੀ ਜਲੰਧਰ ਤੋਂ।

0: www.gov.in.
1: हर घर सूर्य घर
2: आरती है कॉलेज विच मार्कशीट फोटोशॉप करके पापा नु दिखाउंदा सी कल मैं लाइट ते बिल ते जीरो अमाउंट देखी मैं सोचा इसने पक्का फोटोशॉप किता होवेगा नहीं तो जीरो बिजली बिल किवें पॉसिबल है पूछया ते आखन लगा वीर जी सब ऊपर वाले दी मेहर है सोलर पैनल है ना मैं क्या ओहे ठीक है पुत्र
0: पीएम सूर्य घर मुफ्त बिजली योजना जुड़न लई रजिस्टर करो pmsuryaghar.gov.in
1: हर घर सूर्य घर
3: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸਰਵਉੱਚ ਅਦਾਲਤ ਨੇ ਅਦਾਲਤਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇੱਕ ਖਰੜਾ ਜਾਰੀ ਕੀਤਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰਿਲੇ ਅਥਲੈਟਿਕ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਨ ਅਨੁਕੂਲ ਬਣਾਉਣ ਦੀ ਅਪੀਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ ਜਾਇਜ਼ ਮੰਗਾਂ ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ 5 ਅਤੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਸਰਵਉੱਚ ਅਦਾਲਤ ਨੇ ਅਦਾਲਤਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇਕ ਖਰੜਾ ਜਾਰੀ ਕੀਤੈ ਇਸ ਵਿਚ ਸਪਸ਼ਟ ਕੀਤਾ ਗਿਐ ਕਿ ਕੋਈ ਵੀ ਨਿਆਇਕ ਫੈਸਲਾ ਸਿਰਫ਼ AI ਵੱਲੋਂ ਉਪਲਬਧ ਕਰਵਾਏ ਗਏ ਵਿਸ਼ਲੇਸ਼ਣ ਜਾਂ ਐਲਗੋਰਿਦਮ ਫੈਸਲੇ ਲੈਣ ਤੇ ਆਧਾਰਿਤ ਨਹੀਂ ਹੋ ਸਕਦਾ ਇਸ ਮਹੀਨੇ ਦੀ 20 ਤਰੀਕ ਤੱਕ ਖਰੜੇ ਤੇ ਲੋਕਾਂ ਤੋਂ ਸੁਝਾਅ ਮੰਗੇ ਗਏ ਨੇ ਖਰੜੇ ਵਿਚ AI ਸਹਾਇਤਾ ਪ੍ਰਾਪਤ ਕਾਰਜ ਜਿਵੇਂ ਕੇਸ ਪ੍ਰਬੰਧਨ ਕਾਨੂੰਨੀ ਖੋਜ ਦਸਤਾਵੇਜ਼ ਸੰਖੇਪ ਅਨੁਵਾਦ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਹ ਵੀ ਲਾਜ਼ਮੀ ਕੀਤਾ ਗਿਐ ਕਿ ਸਾਰੇ ਨਿਆਇਕ ਕਾਰਜ ਮਨੁੱਖੀ ਕੰਟਰੋਲ ਅਧੀਨ ਰਹਿਣ AI ਨੂੰ ਅਪਣਾਉਣ ਦੀ ਨਿਗਰਾਨੀ ਕਰਨ ਲਈ ਡਰਾਫਟ ਇੱਕ 3 ਪੱਧਰੀ ਨਿਯਮਨ ਦੀ ਵਿਧੀ ਦੀ ਤਜਵੀਜ਼ ਕਰਦਾ ਹੈ ਜਿਸ ਵਿਚ ਸਰਵਉੱਚ ਅਦਾਲਤ ਪੱਧਰੀ ਅਥਾਰਟੀ ਹਾਈ ਕੋਰਟ ਦੀ AI ਕਮੇਟੀਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਖੋਜ ਅਤੇ ਉੱਤਮਤਾ ਕੇਂਦਰ ਸ਼ਾਮਲ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸਥਿਤ ਅਥਲੈਟਿਕ ਟਰੈਕ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ ਪ੍ਰਸ਼ਾਸਕ ਨੇ ਇਸ ਮੌਕੇ ਅਗਲੇ ਸਾਲ ਮਈ ਮਹੀਨੇ ਚੰਡੀਗੜ੍ਹ ਵਿਚ ਆਯੋਜਿਤ ਹੋਣ ਵਾਲੀਆਂ ਏਸ਼ੀਅਨ ਰਿਲੇ ਅਥਲੈਟਿਕ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਵਾਸਤੇ ਤਿਆਰੀਆਂ ਅਤੇ ਤਜਵੀਜ਼ਸ਼ੁਦਾ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਇਸ ਦੌਰਾਨ ਪ੍ਰਸ਼ਾਸਕ ਨੇ ਸਪੋਰਟਸ ਕੰਪਲੈਕਸ ਵਿਚ ਉਪਲਬਧ ਮੌਜੂਦਾ ਸੁਵਿਧਾਵਾਂ ਦਾ ਨਿਰੀਖਣ ਕੀਤਾ ਅਤੇ ਵਕਾਰੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੇ ਸਫਲ ਆਯੋਜਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਜਵੀਜ਼ਸ਼ੁਦਾ ਵਿਕਾਸ ਕਾਰਜਾਂ ਤੇ ਅਧਿਕਾਰੀਆਂ ਨਾਲ ਚਰਚਾ ਕੀਤੀ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਦਰਸ਼ਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਬੈਠਣ ਦੀ ਢੁਕਵੀਂ ਵਿਵਸਥਾ ਯਕੀਨੀ ਬਣਾਉਣ ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਢੁਕਵੇਂ ਨਿਰਦੇਸ਼ ਦਿੱਤੇ ਸ੍ਰੀ ਕਟਾਰੀਆ ਨੇ ਕਿਹਾ ਕਿ ਏਸ਼ੀਅਨ ਰਿਲੇ ਅਥਲੈਟਿਕ ਚੈਂਪੀਅਨਸ਼ਿਪ 2027 ਦੀ ਮੇਜ਼ਬਾਨੀ ਕਰਨਾ ਚੰਡੀਗੜ੍ਹ ਵਾਸਤੇ ਮਾਣ ਦੀ ਗੱਲ ਹੈ ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਨਾਲ ਨੌਜਵਾਨਾਂ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹ ਮਿਲੇਗਾ ਅਤੇ ਚੰਡੀਗੜ੍ਹ ਦੀ ਕੌਮਾਂਤਰੀ ਪੱਧਰ ਦੇ ਖੇਡ ਸਮਾਗਮਾਂ ਦੇ ਸਫਲ ਆਯੋਜਨ ਦੀ ਸਮਰੱਥਾ ਦਾ ਵੀ ਵਿਖਾਲਾ ਹੋਏਗਾ ਇਸ ਮੌਕੇ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਤੇ ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੀ ਮੌਜੂਦ ਰਹੇ ਇੱਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਯਾਨੀ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਅਤੇ ਵਿਸ਼ਵ ਵਾਤਾਵਰਣ ਦਿਵਸ ਦੇ ਸਿਲਸਿਲੇ 'ਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੱਕ ਟੀਮ ਨੇ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਦੌਰਾ ਕੀਤਾ

ਟੀਮ ਨੇ ਧਾਰਮਿਕ ਗਤੀਵਿਧੀਆਂ ਦੌਰਾਨ ਪੈਦਾ ਹੋਣ ਵਾਲੇ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਦੇ ਉਪਾਵਾਂ ਬਾਰੇ ਚਰਚਾ ਕਰਨ ਲਈ ਹੈੱਡ ਗ੍ਰੰਥੀ ਅਤੇ ਗੁਰਦੁਆਰੇ ਦੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੁਰਦੁਆਰਾ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਣ ਅਨੁਕੂਲ ਬੈਗਾਂ ਦੇ ਬਦਲੇ ਅਤੇ ਇਸ ਬਿੱਲੀ ਨੂੰ ਇੱਕ ਸਥਾਈ ਅਭਿਆਸ ਵਜੋਂ ਸੰਸਥਾਗਤ ਬਣਾਇਆ ਜਾਵੇ। ਗੁਰਦੁਆਰਾ ਪ੍ਰਬੰਧਨ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਅਤੇ ਧਾਰਮਿਕ ਸੇਵਾ ਚ ਪਾਏਦਾਰ ਬਦਲ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਪ੍ਰਗਟ ਕੀਤਾ। ਇਹ ਪਹਿਲ ਪੰਜਾਬ ਭਰ ਵਿਚ ਵੱਡੇ ਧਾਰਮਿਕ ਇਕੱਠਾਂ ਚ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਆਪਕ ਉਪਰਾਲਿਆਂ ਤੇ ਆਧਾਰਿਤ ਹੈ। ਬੋਰਡ ਦਾ ਮੰਨਣਾ ਹੈ ਕਿ ਧਾਰਮਿਕ ਸੰਸਥਾਵਾਂ ਪਾਏਦਾਰ ਅਭਿਆਸਾਂ ਨੂੰ ਅਪਣਾ ਕੇ ਭਾਈਚਾਰਕ ਵਿਵਹਾਰ ਨੂੰ ਪ੍ਰਭਾਵਿਤ ਕਰਦਿਆਂ ਵਾਤਾਵਰਣ ਸੰਭਾਲ ਨੂੰ ਅੱਗੇ ਵਧਾਉਣ ਚ ਇਕ ਪਰਿਵਰਤਨਸ਼ੀਲ ਭੂਮਿਕਾ ਨਿਭਾ ਸਕਦੀਆਂ ਨੇ। ਬੋਰਡ ਸੂਬੇ ਭਰ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੋੜਨਾ ਜਾਰੀ ਰੱਖੇ।

0: ਬਣਾਇਆ ਜਾਵੇ। ਗੁਰਦੁਆਰਾ ਪ੍ਰਬੰਧਨ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਤੇ ਧਾਰਮਿਕ ਸੇਵਾ ਚ ਪਾਏਦਾਰ ਬਦਲ ਨੂੰ ਉਤਸ਼ਾਹਿਤ ਕਰਨ ਲਈ ਸਮਰਥਨ ਪ੍ਰਗਟ ਕੀਤਾ। ਇਹ ਪਹਿਲ ਪੰਜਾਬ ਭਰ ਵਿਚ ਵੱਡੇ ਧਾਰਮਿਕ ਇਕੱਠਾਂ ਚ ਪਲਾਸਟਿਕ ਦੇ ਕੂੜੇ ਨੂੰ ਘਟਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਆਪਕ ਉਪਰਾਲਿਆਂ ਤੇ ਆਧਾਰਿਤ ਹੈ। ਬੋਰਡ ਦਾ ਮੰਨਣਾ ਹੈ ਕਿ ਧਾਰਮਿਕ ਸੰਸਥਾਵਾਂ ਪਾਏਦਾਰ ਅਭਿਆਸਾਂ ਨੂੰ ਅਪਣਾ ਕੇ ਭਾਈਚਾਰਕ ਵਿਵਹਾਰ ਨੂੰ ਪ੍ਰਭਾਵਿਤ ਕਰਦਿਆਂ ਵਾਤਾਵਰਣ ਸੰਭਾਲ ਨੂੰ ਅੱਗੇ ਵਧਾਉਣ ਚ ਇਕ ਪਰਿਵਰਤਨਸ਼ੀਲ ਭੂਮਿਕਾ ਨਿਭਾ ਸਕਦੀਆਂ ਨੇ। ਬੋਰਡ ਸੂਬੇ ਭਰ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੋੜਨਾ ਜਾਰੀ ਰੱਖੇਗਾ ਤੇ ਪੰਜਾਬ ਦੇ ਗੁਰਦੁਆਰਿਆਂ ਚ ਪ੍ਰਸ਼ਾਦ ਵੰਡ ਅਤੇ ਹੋਰ ਧਾਰਮਿਕ ਗਤੀਵਿਧੀਆਂ ਚ ਬਦਲਵੇਂ ਉਪਾਵਾਂ ਨੂੰ ਅਪਣਾਉਣ ਦੀ ਸਹੂਲਤ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰੇਗਾ। ਇਹ ਪਹਿਲ ਪਲਾਸਟਿਕ ਪ੍ਰਬੰਧਨ ਨੂੰ ਘਟਾਉਣ ਤੇ ਭਾਈਚਾਰਕ ਭਾਗੀਦਾਰੀ, ਸੰਸਥਾਗਤ ਭਾਈਵਾਲੀ ਤੇ ਸਮੂਹਿਕ ਕਾਰਵਾਈ ਰਾਹੀਂ ਵਾਤਾਵਰਣ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @DIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @DIRR ਜਲੰਧਰ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ 6 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਇਹਨਾਂ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਕਿ ਸਰਕਾਰ ਠੇਕੇ ਤੇ ਰੱਖੇ ਅਮਲੇ ਨੂੰ ਪੱਕਾ ਕਰਨ ਅਤੇ ਆਊਟਸੋਰਸਡ ਕਰਮਚਾਰੀਆਂ ਨੂੰ ਠੇਕੇ ਤੇ ਤਬਦੀਲ ਕਰਨ ਦੀ ਪ੍ਰਕਿਰਿਆ ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀਆਂ ਬਾਕੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਵੀ ਜਲਦ ਪੂਰਾ ਕੀਤਾ ਜਾ ਰਿਹਾ। ਇਸ ਕਾਰਵਾਈ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕਰਦਿਆਂ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਪ੍ਰਬੰਧਕੀ ਅਧਿਕਾਰੀਆਂ ਦੇ ਨਾਲ ਅਮਲਾ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਤੇ ਇਹ ਯਕੀਨੀ ਬਣਾਉਣ ਕਿ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਵਿੱਤ ਮੰਤਰੀ ਨੇ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਸਮੇਤ ਕਈ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ। ਪੰਜਾਬ ਸਰਕਾਰ ਵੱਲੋਂ ਨਹਿਰ ਨੂੰ ਸੁਰਜੀਤ ਕਰਨ ਦੇ ਨਾਲ ਨਾਲ ਸਾਲ 2025-26 ਦੌਰਾਨ ਬਿਸਤ ਦੁਆਬ ਨਹਿਰੀ ਨੈਟਵਰਕ ਹੇਠ ਸਿੰਚਾਈ ਦੀ ਰਕਬੇ ਚ 167% ਦਾ ਵਾਧਾ ਦਰਜ ਕੀਤਾ ਗਿਆ। ਵੇਰਵੇ ਸਾਂਝੇ ਕਰਦਿਆਂ ਅੱਜ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਵਿਸਥਾਰ ਨਾਲ 110,762 ਏਕੜ ਹੋਰ ਰਕਬਾ ਨਹਿਰੀ ਸਿੰਚਾਈ ਅਧੀਨ ਲਿਆਂਦਾ ਗਿਆ, ਜਿਸ ਨਾਲ ਇਲਾਕੇ ਦੇ ਖੇਤੀ ਖੇਤਰ ਦੀ ਬੁਨਿਆਦ ਮਜ਼ਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਪਰਾਲਿਆਂ ਦੇ ਨਾਲ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਕਮੀ ਨੂੰ ਦੂਰ ਕਰਦਿਆਂ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ। ਸ੍ਰੀ ਗੋਇਲ ਨੇ ਕਿਹਾ ਕਿ ਰੋਪੜ ਹੈੱਡਵਰਕਸ ਤੋਂ ਨਿਕਲਣ ਵਾਲੇ ਇਸ ਨਹਿਰੀ ਨੈਟਵਰਕ, ਜਿਸ ਵਿਚ ਇਸ ਦੇ ਰਜਬਾਹੇ, ਮਾਈਨਰ ਤੇ ਖਾਲੇ ਸ਼ਾਮਲ ਨੇ, ਦੀ ਵਿਆਪਕ ਕਾਇਆਕਲਪ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਣੀ ਦੇ ਵਹਾਅ ਚ ਆਏ ਸੁਧਾਰ ਨੇ ਬੱਲਾਚੌਰ ਖੇਤਰ ਚ ਕਾਠਗੜ੍ਹ ਫਿਲਟ ਯੋਜਨਾ ਰਾਹੀਂ ਲਿਫਟ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ। ਨਹਿਰ ਦੇ ਮਜ਼ਬੂਤੀਕਰਨ ਨਾਲ ਹੁਣ ਸ਼ਹਿਰੀ ਖੇਤਰ ਵਿਚ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਨੇ। ਕਪੂਰਥਲਾ ਜ਼ਿਲ੍ਹੇ ਦੇ ਦਿਵਿਆਂਗਜਨਾਂ ਤੇ ਸੀਨੀਅਰ ਸਿਟੀਜ਼ਨ ਨੂੰ ਸਹਾਇਕ ਉਪਕਰਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਇੱਕ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਦਿਵਿਆਂਗਜਨ ਤੇ ਸੀਨੀਅਰ ਸਿਟੀਜ਼ਨ ਨਾਲ ਇੱਕ ਪ੍ਰੀ ਸਰਵੇ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਯੋਗ ਵਿਅਕਤੀਆਂ ਦੀ ਸਹੀ ਪਛਾਣ ਤੇ ਉਨ੍ਹਾਂ ਤੱਕ ਹਰ ਲੋੜੀਂਦੇ ਸਹਾਇਕ ਉਪਕਰਨ ਨੂੰ ਪਹੁੰਚਣਾ ਯਕੀਨੀ ਬਣਾਉਣਾ ਏ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੌਸਮ ਵਿਚ ਹੋ ਰਹੇ ਨਿਰੰਤਰ ਬਦਲਾਅ ਸਦਕਾ ਵੱਧ ਤੋਂ ਵੱਧ ਤਾਪਮਾਨ ਚ ਆਈ ਗਿਰਾਵਟ ਨਾਲ ਕਈ ਥਾਵਾਂ ਤੇ 12-40 ਡਿਗਰੀ ਸੈਲਸੀਅਸ ਤੋਂ ਘੱਟ ਹੋ ਗਿਆ। ਅੱਜ ਵੀ ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤੇਜ਼ ਹਵਾਵਾਂ ਚੱਲੀਆਂ ਤੇ ਕੁਝ ਥਾਵਾਂ ਤੇ ਬਾਰਿਸ਼ ਵੀ ਹੋਈ ਹੈ। ਮੌਸਮ ਵਿਭਾਗ ਨੇ 5 ਤੇ 6 ਜੂਨ ਨੂੰ ਗਰਜ ਚਮਕ ਨਾਲ ਤੇਜ਼ ਹਵਾਵਾਂ ਤੇ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਚ ਅੱਜ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਬਠਿੰਡਾ ਚ ਦਰਜ ਹੋਇਆ, ਜਦਕਿ ਹਰਿਆਣਾ ਦੇ ਰੋਹਤਕ ਵਿਚ 43.1 ਡਿਗਰੀ ਸੈਲਸੀਅਸ, ਜਦਕਿ ਚੰਡੀਗੜ੍ਹ ਚ ਵੱਧ ਤੋਂ ਵੱਧ ਤਾਪਮਾਨ 38.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਾਜ਼ਿਲਕਾ ਦੀ ਵਿਦਿਆਰਥਣ ਅਮਾਨਤ ਕੰਬੋਜ ਨੇ ਹਾਂਗਕਾਂਗ ਚ ਹੋਈ ਅੰਤਰਰਾਸ਼ਟਰੀ ਜੂਨੀਅਰ ਅਥਲੈਟਿਕ ਚੈਂਪੀਅਨਸ਼ਿਪ 2026 ਚ ਡਿਸਕਸ ਥਰੋ ਚ ਸੋਨ ਤਮਗਾ ਜਿੱਤ ਕੇ ਪੂਰੇ ਫਾਜ਼ਿਲਕਾ ਤੇ ਸੂਬੇ ਦਾ ਮਾਣ ਵਧਾਇਆ। ਅਮਾਨਤ 5 ਅਗਸਤ ਨੂੰ ਅਮਰੀਕਾ ਚ ਹੋਣ ਵਾਲੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਲਈ ਚੁਣੀ ਗਈ ਹੈ। ਅੱਜ ਫਾਜ਼ਿਲਕਾ ਪਹੁੰਚਣ ਤੇ ਰਾਜਨੀਤਿਕ ਆਗੂਆਂ ਤੇ ਸਕੂਲ ਪ੍ਰਬੰਧਕਾਂ ਤੇ ਪਰਿਵਾਰਕ ਮੈਂਬਰਾਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਅਮਾਨਤ ਕੰਬੋਜ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: ਇਸ ਕੰਪੀਟੀਸ਼ਨ ਲਈ ਮੈਂ ਤਾਂ 1 ਸਾਲ ਤੋਂ ਕਰ ਰਹੀ ਸੀਗੀ, ਮੈਂ ਆਪਦੇ ਸਿਲਵਰ ਨੂੰ ਗੋਲਡ ਚ ਚੇਂਜ ਕਰਨਾ ਸੁਪਨਾ ਸੀਗਾ, ਵੀ ਮੈਂ ਗੋਲਡ ਲੈ ਕੇ ਆਵਾਂ ਨਾ ਕਿ ਸਿਲਵਰ। ਮੈਨੂੰ ਬਣਾਉਣ ਲਈ ਬਹੁਤ ਲੋਕਾਂ ਦਾ ਹੱਥ ਰਿਹਾ, ਜਿਵੇਂ ਮੇਰੇ ਫਾਦਰ ਦਾ, ਮਦਰ ਦਾ, ਮੇਰੇ ਕੋਚ ਆਫ ਅਲੀ ਸਰ, ਉਹਨਾਂ ਦਾ ਵੀ ਬਹੁਤ ਹੱਥ ਰਿਹਾ ਮੈਨੂੰ ਬਣਾਉਣ ਲਈ। ਬਹੁਤ ਮਿਹਨਤ ਕੀਤੀ ਆ ਉਸ ਚੀਜ਼ ਲਈ, ਬਹੁਤ ਪ੍ਰਾਊਡ ਮੂਮੈਂਟ ਲੱਗ ਰਿਹਾ। ਮੈਂ ਆਪਦੇ ਫਾਦਰ ਦਾ ਸੁਪਨਾ ਪੂਰਾ ਕਰ ਰਹੀ ਹਾਂ ਤੇ ਅੱਗੇ ਵੀ ਓਲੰਪਿਕ ਗੋਲਡ ਸੋਚਿਆ ਹੋਇਆ, ਉਹ ਪੱਕਾ ਪੂਰਾ ਕਰਾਂਗੇ।
0: ਇਸ ਮੌਕੇ ਸਕੂਲ ਪ੍ਰਿੰਸੀਪਲ ਸੰਗੀਤਾ ਟੇਨਾ ਅਤੇ ਸਕੂਲ ਸਟਾਫ ਨੇ ਅਮਾਨਤ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ।

0: ਸਰਵਉੱਚ ਅਦਾਲਤ ਨੇ ਅਦਾਲਤਾਂ 'ਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਬਾਰੇ ਇੱਕ ਖਰੜਾ ਜਾਰੀ ਕੀਤਾ। ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏਸ਼ੀਅਨ ਰੁਰਲੇ ਅਥਲੈਟਿਕ ਚੈਂਪੀਅਨਸ਼ਿਪ 2027 ਦੀਆਂ ਤਿਆਰੀਆਂ ਤੇ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੂੰ ਪ੍ਰਸ਼ਾਦ ਵੰਡਣ ਲਈ ਵਰਤੇ ਜਾਣ ਵਾਲੇ ਰਵਾਇਤੀ ਪਲਾਸਟਿਕ ਬੈਗਾਂ ਨੂੰ ਵਾਤਾਵਰਨ ਅਨੁਕੂਲ ਬਣਾਉਣ ਦੀ ਅਪੀਲ ਅਤੇ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ 5 ਤੇ 6 ਜੂਨ ਨੂੰ ਗਰਜ ਚਮਕ ਨਾਲ ਹਲਕੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਸ ਤੇ, ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:03 ਤੇ 2 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਯੁਵਾਣੀ ਦਾ।

0: प्रोग्राम युवाणी सुन रहे तमाम श्रोतियां दा इस प्रोग्राम दे विच स्वागत करदे आं। दोस्तों अज दे प्रोग्राम युवाणी दे विच युवा साथी सुनणगे नौजवान कलाकार साबिया अग्रवाल नूं। इन्हां नाल गलबात कर रहे ने नितिश ठाकुर। आओ सुनदे आं ई मुलाकात प्रोग्राम युवाणी दे तहत।
1: जी साथियों नमस्कार, प्रोग्राम युववाणी दे विच तुहाडे सारयां दा बहुत बहुत स्वागत है। साथियों अज दे प्रोग्राम युववाणी दे विच साडे नाल नौजवान पेंटिंग आर्टिस्ट साबिया अग्रवाल जुड़े ने ते इन्हां दे नाल गलबात करनगे मनदीप रजौरा जी। ते आओ फिर सुनदे हैं प्रोग्राम युववाणी।
2: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਪ੍ਰੋਗਰਾਮ ਯੁਵਾਣੀ ਦੇ ਵਿੱਚ। ਨੌਜਵਾਨ ਸਾਥੀ ਜਦੋਂ ਕਿਸੇ ਕਲਾ ਦੇ ਲੜ ਲੱਗਦੇ ਨੇ ਤਾਂ ਉਹ ਆਪਣੀ ਸ਼ਖਸੀਅਤ ਦੇ ਵਿੱਚ ਬਹੁਤ ਜ਼ਿਆਦਾ ਨਿਖਾਰ ਭਰ ਲੈਂਦੇ ਨੇ। ਉਹਨਾਂ ਦੀ ਸ਼ਖਸੀਅਤ ਨਿਖਰ ਕੇ ਉੱਭਰ ਕੇ ਆਉਂਦੀ ਹੈ ਜੇਕਰ ਉਹ ਕੋਈ ਨਾ ਕੋਈ ਹੁਨਰ ਪਾਲਦੇ ਨੇ। ਤੇ ਅੱਜ ਅਜਿਹੇ ਹੀ ਨੌਜਵਾਨ ਸਾਥੀ ਸਾਬੀਆ ਅਗਰਵਾਲ ਜੋ ਕਿ ਆਰਟਿਸਟ ਨੇ, ਪੇਂਟ ਕਰਦੇ ਨੇ ਅਤੇ ਆਪਣਾ ਨਿੱਜੀ ਸਟੂਡੀਓ ਵੀ ਬਠਿੰਡਾ ਸ਼ਹਿਰ ਦੇ ਵਿੱਚ ਚਲਾਉਂਦੇ ਨੇ, ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅਤੇ ਇਹਨਾਂ ਤੋਂ ਅਸੀਂ ਪੇਂਟਿੰਗ ਬਾਬਤ, ਪੇਂਟਿੰਗ ਵਾਲੇ ਆਰਟ ਬਾਬਤ ਬਹੁਤ ਕੁਝ ਜਾਣਾਂਗੇ। ਸਾਬੀਆ ਅਗਰਵਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਚ।
3: ਸਰ ਬਹੁਤ ਬਹੁਤ ਸ਼ੁਕਰੀਆ ਮੈਨੂੰ ਤੁਸੀਂ ਇਨਵਾਈਟ ਕਰਨ ਲਈ।
2: ਸਾਬੀਆ, ਪੇਂਟਿੰਗ ਜਦੋਂ ਸੋਚਦੇ ਹੋ, ਆਰਟ ਦੀ ਜਦੋਂ ਇਸ ਦੀ ਗੱਲ ਹੁੰਦੀ ਹੈ, ਪੇਂਟਿੰਗ ਦੀ ਗੱਲ ਹੁੰਦੀ ਹੈ, ਤੁਹਾਡੇ ਦਿਮਾਗ ਦੇ ਵਿੱਚ ਕੀ ਆਉਂਦਾ ਹੈ? ਕਿਸ ਤਰ੍ਹਾਂ ਦਾ ਅਕਸ ਤੁਹਾਡੇ ਜ਼ਿਹਨ 'ਚ ਆਉਂਦਾ ਹੈ ਜੇਕਰ ਮੈਂ ਸ਼ਬਦ ਆਖਾਂ ਪੇਂਟ ਜਾਂ ਪੇਂਟਿੰਗ?
3: ਸਰ ਮੈਂ ਜਿਵੇਂ ਬਚਪਨ ਤੋਂ ਹੀ ਇਸ ਫੀਲਡ ਨਾਲ ਜੁੜੀ ਹੋਈ ਹਾਂ ਤੇ ਬਚਪਨ ਤੋਂ ਹੀ ਪੇਂਟਿੰਗ ਕਰ ਰਹੀ ਹਾਂ। ਪੇਂਟਿੰਗ ਮੇਰੇ ਲਈ ਮੇਰਾ ਸਭ ਕੁਝ ਹੈ। ਜਦੋਂ ਵੀ ਮੈਂ ਕਲਰ ਲੈ ਕੇ ਬੈਠਦੀ ਹਾਂ ਇਹ ਮੇਰੇ ਲਈ ਇੱਕ ਮੈਡੀਟੇਸ਼ਨ ਦੀ ਤਰ੍ਹਾਂ ਹੁੰਦਾ ਹੈ।
2: ਯਾਨੀ ਕਿ ਪੇਂਟਿੰਗ ਤੁਹਾਡੇ ਲਈ ਮੈਡੀਟੇਸ਼ਨ ਹੈ? ਤੁਸੀਂ ਸਹੀ ਆਖਿਆ, ਬਿਲਕੁਲ। ਕੋਈ ਵੀ ਕਲਾ ਜਿਹੜੀ ਹੈ ਉਹ ਸਾਡੇ ਲਈ, ਪੇਂਟਿੰਗ ਜਾਂ ਕੋਈ ਵੀ ਕਲਾ ਜਿਹੜੀ ਹੈ ਸਾਡੇ ਲਈ, ਉਹ ਮੈਡੀਟੇਸ਼ਨ ਹੀ ਹੁੰਦੀ ਹੈ। ਤੇ ਇਸ ਮੈਡੀਟੇਸ਼ਨ ਦੇ ਵਿੱਚ ਜਿਵੇਂ ਪੜਾਅ ਹੁੰਦੇ ਆ ਨਾ, ਧਿਆਨ ਦੇ ਵਿੱਚ ਪੜਾਅ ਹੁੰਦੇ ਆ, ਉਸੇ ਤਰ੍ਹਾਂ ਤੁਸੀਂ ਅਗਲੇ ਪੜਾਅ ਆਪਣੇ, ਇਸੇ ਤਰ੍ਹਾਂ ਪੇਂਟਿੰਗ ਦੇ ਵਿੱਚ ਬਹੁਤ ਸਾਰੇ ਪੜਾਅ ਜਿਹੜੇ ਆ ਤੁਸੀਂ ਸਰ ਕਰ ਲਏ ਨੇ। ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਪੇਂਟਿੰਗ ਕਰ ਰਹੇ ਹੋ ਫਿਲਹਾਲ, ਤੇ ਪੇਂਟਿੰਗ ਦੇ ਵਿੱਚ ਵੀ ਅੱਗੇ ਕਿਹੜੇ ਕਿਹੜੇ ਯੋਨਰ ਨੇ, ਕਿਹੜੀਆਂ ਵਿਧਾਵਾਂ ਦੇ ਵਿੱਚ ਤੁਸੀਂ ਆਪਣਾ ਹੱਥ ਅਜ਼ਮਾਇਆ ਹੈ, ਕੀ ਕੁਝ ਕਰਦੇ ਹੋ? ਪੇਂਟਿੰਗ ਬਾਰੇ ਸਾਨੂੰ ਸਾਰਾ ਕੁਝ ਦੱਸੋ, ਕਿਉਂਕਿ ਇਹ ਕਲਾ ਵਾਕਈ ਮਨ ਨੂੰ, ਦਿਲ ਨੂੰ ਸਕੂਨ ਦੇਣ ਵਾਲੀ ਕਲਾ ਹੈ।
3: ਸਰ ਮੈਂ ਜਿਵੇਂ ਓਇਲ ਪੇਂਟਿੰਗ ਕਰਦੀ ਹਾਂ, ਵਾਟਰ ਕਲਰਸ ਕਰਦੀ ਹਾਂ, ਚਾਰਕੋਲ ਹੋ ਗਿਆ, ਠੀਕ ਹੈ, ਐਕਰੈਲਿਕ ਹੋ ਗਿਆ, ਮਤਲਬ ਬਹੁਤ ਸਾਰੇ ਮੀਡੀਅਮ ਵਿੱਚ ਮੈਂ ਡੇ ਬਾਏ ਡੇ ਸਿੱਖ ਰਹੀ ਹਾਂ। ਤੇ ਜਿਵੇਂ ਪਿਛਲੇ 6 ਸਾਲਾਂ ਤੋਂ ਮੈਂ ਇਹਦੇ ਨਾਲ ਹੀ ਜੁੜੀ ਹੋਈ ਹਾਂ। ਸਟੈਪ ਬਾਏ ਸਟੈਪ ਹਰ ਦਿਨ ਇੰਪਰੂਵਮੈਂਟ ਹੋ ਰਹੀ ਹੈ, ਠੀਕ ਹੈ। ਬੱਚਿਆਂ ਨੂੰ ਵਰਕਸ਼ੋਪਸ ਦਿੰਦੀ ਹਾਂ, ਉਹਦੇ ਵਿੱਚ ਵੀ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਤੋਂ ਮਿਲਦਾ ਹੈ। ਮਤਲਬ ਹਰ ਦਿਨ ਇੰਪਰੂਵਮੈਂਟ ਹੋ ਰਹੀ ਹੈ। ਉਹਦੇ ਨਾਲ ਹੀ ਮੈਂ ਸਟੱਡੀ ਕਰ ਰਹੀ ਹਾਂ ਫਾਈਨ ਆਰਟਸ ਦੇ ਬਾਰੇ, ਆਰਟ ਹਿਸਟਰੀ ਬਾਰੇ ਪੜ੍ਹਦੀ ਹਾਂ, ਤੇ ਫਿਲਹਾਲ ਇਸ ਤਰ੍ਹਾਂ ਹੀ ਮੇਰਾ ਚੱਲ ਰਿਹਾ।
2: ਜੀ, ਜੇਕਰ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ ਇਸ ਵੇਲੇ ਇਸ ਸਟੂਡੀਓ ਨੂੰ ਪੇਂਟ ਕਰੋਗੇ ਤਾਂ ਤੁਸੀਂ ਕਿਹੜੀ ਆਰਟ ਚੁਣੋਗੇ, ਕਿਹੜੇ ਰੰਗਾਂ 'ਚ ਇਸ ਸਟੂਡੀਓ ਨੂੰ ਪੇਂਟ ਕਰੋਗੇ, ਕਿਵੇਂ ਇਹ ਸਾਡਾ ਟੇਬਲ, ਇਹ ਸਾਡੇ ਮਾਈਕ ਕਿਵੇਂ ਦਿਖਾਓਗੇ, ਸਾਨੂੰ ਆਪਣੀ ਕਲਪਨਾ ਰਾਹੀਂ ਪੇਂਟਿੰਗ ਦੀ ਦੁਨੀਆ 'ਚ ਲੈ ਜਾਓ?
3: ਸਰ ਜੇ ਤੁਸੀਂ ਕਿਸੇ ਆਰਟਿਸਟ ਨੂੰ ਕਹੋਗੇ ਪੇਂਟਿੰਗ ਕਰਨ ਲਈ, ਤੇ ਉਹ ਕੁਛ ਇੱਕ ਦੋ ਰੰਗ ਨਹੀਂ ਚੁਣ

0: जी
1: ਉਹ ਚੁਣੂਗਾ ਕਿ ਕਲਰਫੁਲ, ਠੀਕ ਹੈ। ਉਹ ਜੇ ਤੁਸੀਂ ਮੈਨੂੰ ਕਹੋਗੇ ਕਿ ਪੇਂਟਿੰਗ ਕਰਨਾ, ਤਾਂ ਮੈਂ ਇਸ ਪੂਰੇ ਰੂਮ ਨੂੰ ਕਲਰਫੁਲ ਕਰ ਦੂੰਗੀ, ਠੀਕ ਹੈ। ਇਸ ਨੂੰ ਬੋਲਦੇ ਮਿਊਰਲ ਆਰਟ। ਜੇ ਤੁਸੀਂ ਦੀਵਾਰਾਂ ਤੇ ਪੇਂਟਿੰਗਸ ਕਰਨੀ ਹੈ, ਉਹ ਹੁੰਦੇ ਮਿਊਰਲ ਆਰਟ, ਤੇ ਫਿਰ ਇਸ ਤਰ੍ਹਾਂ ਕੀਤਾ ਜਾ ਸਕਦਾ
0: ਜੀ। ਤੇ ਜੇਕਰ ਤੁਸੀਂ ਸਾਡੇ ਸਟੂਡੀਓ ਦੀ ਪੇਂਟਿੰਗ ਕਿਸੇ ਕਾਗਜ਼ ਤੇ ਜਾਂ ਕੈਨਵਸ ਤੇ ਬਣਾਉਣੀ ਹੋਵੇ, ਫਿਰ ਕੀ ਉਹਦੇ ਵਿੱਚ ਤੁਸੀਂ ਦਿਖਾਓਗੇ? ਇੱਥੇ ਤੁਹਾਡੀ ਕਲਪਨਾ 'ਚ ਕੀ ਕੁਝ ਆਏਗਾ ਇਸ ਵਕਤ?
1: ਸਰ, ਉਹ ਐਟ ਅ ਟਾਈਮ ਐਟਮ ਮੂਵਮੈਂਟ ਤੇ ਡਿਪੈਂਡ ਕਰਦਾ ਹੈ ਕਿ ਜਦੋਂ ਵੀ ਆਪਾਂ ਲਾਈਵ ਆਰਟ ਕਰਦੇ ਹਾਂ ਕਿ ਇੱਕ ਚੀਜ਼ ਨੂੰ ਫੋਕਸ ਵਿੱਚ ਰੱਖਦੇ ਹੋਏ, ਠੀਕ ਹੈ, ਇੱਕ ਮੇਨ ਪੁਆਇੰਟ ਨੂੰ ਫੋਕਸ ਵਿੱਚ ਰੱਖਦੇ ਹੋਏ ਉਸ ਚੀਜ਼ ਨੂੰ ਬਣਾਉਣਾ ਹੁੰਦਾ
0: ਜੀ। ਤੁਸੀਂ ਸਹੀ ਕਿਹਾ। ਬਾਕੀ ਜਿਹੜੀ ਗੱਲ ਹੈ, ਅਰਿਸਟੋਟਲ ਜਿਹੜਾ ਹੈ, ਅਰਸਤੂ ਜਿਹੜਾ ਹੈ, ਉਹ ਕਹਿੰਦਾ ਹੈ ਕਿ ਜਿਹੜੀ ਵੀ ਕੋਈ ਕਲਾ ਹੈ, ਆਰਟ ਜਿਹੜਾ ਹੈ, ਉਹ ਆਰਟਿਸਟ ਦੇ ਦਿਮਾਗ ਦੇ ਵਿੱਚ ਮਹਿਫੂਜ਼ ਹੈ। ਉਸ ਤੋਂ ਬਾਅਦ ਤਾਂ ਉਹ ਸਿਰਫ ਇਮੀਟੇਟ ਕਰਦਾ ਹੈ, ਉਸ ਤੋਂ ਬਾਅਦ ਤਾਂ ਉਹ ਸਿਰਫ ਉਸ ਦੀ ਨਕਲ ਕਰਦਾ ਹੈ। ਅਸਲ ਚੀਜ਼ ਜਿਹੜੀ ਅਰਸਤੂ ਕਹਿੰਦਾ ਹੈ ਕਿ ਉਹ ਆਰਟਿਸਟ ਦੇ ਦਿਮਾਗ 'ਚ, ਜ਼ਹਿਨ 'ਚ ਹੀ ਰਹਿੰਦੀ ਹੈ, ਜਿਸ ਕਰਕੇ ਆਰਟਿਸਟ ਆਪਣੀ ਪੇਂਟਿੰਗ ਬਣਾ ਕੇ ਵੀ ਬਹੁਤ ਵਾਰ ਉਸ ਤੋਂ ਮੁਤਮਈਨ ਨਹੀਂ ਹੁੰਦਾ। ਉਹ ਉਦਾਹਰਣ ਦਿੰਦਾ ਹੈ, ਜੇਕਰ ਇਹ ਟੇਬਲ ਸਾਡੇ ਸਾਹਮਣੇ ਪਿਆ ਅਤੇ ਇਹ ਟੇਬਲ ਜੇਕਰ ਤੁਸੀਂ ਪੇਂਟਿੰਗ ਇਸ ਦੀ ਬਣਾਉਣੀ ਹੈ, ਤਾਂ ਇਹ ਪੇਂਟਿੰਗ ਅਲੱਗ ਹੋਏਗੀ। ਇਸ ਨੂੰ ਸੋਚ ਕੇ ਤੁਸੀਂ ਜਿਹੜਾ ਸ਼ੁਰੂ ਕਰੋਗੇ, ਉਸ ਦੀ ਇਮੇਜ ਜਿਹੜੀ ਹੈ, ਉਹ ਤੁਹਾਡੇ ਦਿਮਾਗ ਦੇ ਵਿੱਚ ਅਲੱਗ ਹੋਏਗੀ, ਮਹਿਫੂਜ਼ ਹੋਏਗੀ। ਪਰ ਫਿਰ ਵੀ ਜਦੋਂ ਕੋਈ ਆਰਟ ਦਾ ਪੀਸ ਸਾਡੇ ਸਾਹਮਣੇ ਆਉਂਦਾ, ਤਾਂ ਸਾਨੂੰ ਉਹ ਤਸੱਲੀ ਦਿੰਦਾ ਹੈ, ਸਾਨੂੰ ਉਹ ਸਕੂਨ ਦਿੰਦਾ ਹੈ। ਤੁਸੀਂ ਇਹ ਕਲਾ ਸ਼ੁਰੂ ਕਿਵੇਂ ਕੀਤੀ? ਕਿਸ ਨੇ ਤੁਹਾਨੂੰ ਇਹਦੇ ਬਾਰੇ ਦੱਸਿਆ ਕਿ ਵੀ ਪੇਂਟਿੰਗ ਜਿਹੜੀ ਹੈ, ਉਹ ਇਸ ਕਦਰ ਇਸ ਮੁਕਾਮ ਤੱਕ ਲੈ ਕੇ ਜਾਈ ਜਾ ਸਕਦੀ ਹੈ ਕਿ ਆਪਣਾ ਨਿੱਜੀ ਸਟੂਡੀਓ ਤੱਕ ਵੀ ਉਹਦੇ 'ਚ ਖੋਲ੍ਹ ਕੇ ਵਰਕਸ਼ਾਪ, ਟ੍ਰੇਨਿੰਗ ਜਾਂ ਸਿਖਲਾਈ ਦਿੱਤੀ ਜਾ ਸਕਦੀ ਹੈ? ਕਿਵੇਂ ਸ਼ੁਰੂ ਹੋਇਆ ਤੁਹਾਡਾ ਇਹ ਸਫ਼ਰ?
1: ਸਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਇਹ ਬਚਪਨ ਤੋਂ ਹੀ ਸ਼ੌਂਕ ਸੀ, ਬਟ ਜਿਵੇਂ ਮੈਂ ਸਕੂਲ ਵਿੱਚ ਵੀ ਕਰਦੀ ਸੀ, ਮੇਰੇ ਫਰੈਂਡਸ ਮੈਨੂੰ ਕਹਿੰਦੇ ਸੀ ਕਿ ਮੇਰਾ ਪੋਰਟਰੇਟ ਬਣਾ, ਮਤਲਬ ਉਹ ਛੋਟੀ ਛੋਟੀ ਚੀਜ਼ਾਂ ਤੋਂ ਸਟਾਰਟਿੰਗ ਹੁੰਦੀ ਹੈ ਇੱਕ ਆਰਟਿਸਟ ਦੀ। ਜਦੋਂ ਵੀ ਟੀਚਰ ਤੁਹਾਡੀ ਤਾਰੀਫ ਕਰਦੇ ਹੈ, ਉਹ ਇੱਕ ਤੁਹਾਡੇ ਲਈ ਇੱਕ ਇੰਸਪੀਰੇਸ਼ਨ ਬਣ ਜਾਂਦੀ ਹੈ, ਠੀਕ ਹੈ, ਤੁਸੀਂ ਹੋਰ ਜ਼ਿਆਦਾ ਬੈਟਰ ਕਰਨਾ ਚਾਹੁੰਦੇ ਹੋ। ਉਸੇ ਤਰ੍ਹਾਂ ਮੇਰੇ ਨਾਲ ਹੋਇਆ, ਮੈਂ ਬਚਪਨ ਤੋਂ ਕਰਦੀ ਸੀ, ਅਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸ ਹੋਈ। ਮੈਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਅੱਗੇ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ, ਜਿਵੇਂ BFA ਬੈਚਲਰ ਇਨ ਫਾਈਨ ਆਰਟਸ, ਮਾਸਟਰਜ਼ ਇਨ ਫਾਈਨ ਆਰਟਸ ਵੀ ਕੀਤਾ ਜਾ ਸਕਦਾ। ਉਹਦੇ ਕਰਕੇ ਫਿਰ ਮੈਂ ਓਇਲ ਵਿੱਚ ਪੈਰ ਰੱਖੇ, ਠੀਕ ਹੈ, ਸਟੈਪ ਬਾਏ ਸਟੈਪ ਵਾਟਰ ਕਲਰ ਸਿੱਖਿਆ, ਜਿਹਨੂੰ ਸਭ ਤੋਂ ਟਫੈਸਟ ਮੀਡੀਅਮ ਕਿਹਾ ਜਾਂਦਾ ਹੈ, ਚਾਰਕੋਲ, ਐਕਰਾਈਲਿਕ ਕਲਰਸ, ਉਹ ਸਭ ਕੁਛ ਸਿੱਖਿਆ। ਅਤੇ ਉਹਦੇ ਨਾਲ ਹੀ ਫਿਰ ਮੈਂ ਆਪਣੇ ਸਟੂਡੀਓ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਮੈਂ ਛੋਟੇ ਬੱਚਿਆਂ ਨੂੰ ਅਤੇ ਵੱਡੇ ਬੱਚਿਆਂ ਨੂੰ ਇੱਕ ਸਪੈਸ਼ਲ ਕੋਰਸ ਬਣਾ ਕੇ ਸਕੈਚਿੰਗ ਦਾ, ਠੀਕ ਹੈ, ਅਤੇ ਉਹਨਾਂ ਨੂੰ ਸਿਖਾਇਆ, ਜਿਹਦੇ ਵਿੱਚ ਮੈਨੂੰ ਜ਼ਿਆਦਾ ਸਿੱਖਣ ਨੂੰ ਮਿਲਿਆ, ਠੀਕ ਹੈ। ਉਸੇ ਤਰ੍ਹਾਂ ਫਿਰ ਮੈਂ ਡਿਫਰੈਂਟ ਡਿਫਰੈਂਟ ਥਾਵਾਂ 'ਤੇ ਐਗਜੀਬਿਸ਼ਨ ਲਗਾਈਆਂ, ਆਪਣੀ ਪੇਂਟਿੰਗ ਸੇਲ ਕੀਤੀਆਂ, ਮਤਲਬ ਇਹ ਸਟੈਪ ਬਾਏ ਸਟੈਪ ਮੇਰਾ ਕੰਮ ਚੱਲਦਾ ਰਿਹਾ।
0: ਘਰੇ ਕੌਣ ਸੀ ਇਸ ਤਰ੍ਹਾਂ ਦੇ ਦਿਮਾਗ ਵਾਲਾ ਮਾਹੌਲ ਘਰੇ ਸੀਗਾ, ਜਾਂ ਕੋਈ ਤੁਹਾਡਾ ਦੋਸਤ ਮਿੱਤਰ ਜੋ ਤੁਹਾਡਾ ਪ੍ਰੇਰਣਾ ਸਰੋਤ ਬਣਿਆ ਹੋਵੇ?
1: ਸਰ, ਮੇਰੀ ਫੈਮਿਲੀ ਵਿੱਚੋਂ ਸ਼ੁਰੂ ਤੋਂ ਕੋਈ ਵੀ ਆਰਟਿਸਟ ਨਹੀਂ ਸੀਗਾ, ਅਤੇ ਨਾ ਹੀ ਮੈਂ ਬਿਲਕੁਲ ਨੋਰਮਲ ਸਕੂਲ ਤੋਂ ਆਈ ਹਾਂ, ਅਤੇ ਕਾਲਜ ਵੀ ਨੋਰਮਲ ਸੀ, ਕੋਈ ਆਰਟ ਕਾਲਜ ਨਹੀਂ ਸੀ। ਮੇਰੇ ਫਰੈਂਡਸ ਵਿੱਚ ਵੀ ਜਿੱਥੋਂ ਤੱਕ ਮੈਨੂੰ ਪਤਾ ਕੋਈ ਆਰਟਿਸਟ ਨਹੀਂ ਸੀ। ਇਹ ਬਸ ਇੱਕ ਮੈਂ ਇੱਕ ਕਿਤਾਬ ਪੜ੍ਹੀ ਸੀਗੀ, ਅਤੇ ਉਹਦੇ ਵਿੱਚ ਕੀ ਸੀਗਾ ਕਿ ਤੁਹਾਨੂੰ ਨਾ ਇੱਕ ਏਜ ਐਵੇਂ ਦੀ ਹੁੰਦੀ ਹੈ ਕਿ ਤੁਹਾਨੂੰ ਪਤਾ ਲੱਗਦਾ ਹੈਗਾ ਕਿ ਤੁਹਾਡੇ ਅੰਦਰ ਕੀ ਛੁਪਿਆ ਹੋਇਆ, ਤੁਹਾਡਾ ਕੀ ਮਕਸਦ ਹੈ। ਅਤੇ ਮੈਨੂੰ ਪਤਾ ਲੱਗਿਆ ਕਿ ਮੈਂ ਆਰਟ ਵਿੱਚ ਆਰਟ ਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਸਕਦੀ ਹਾਂ, ਅਤੇ ਮੈਨੂੰ ਪਤਾ ਲੱਗਿਆ ਕਿ ਵੀ ਮੈਨੂੰ ਇਸੇ ਨੂੰ ਆਪਣਾ ਐਜ ਅ ਪ੍ਰੋਫੈਸ਼ਨ ਕਰਨਾ ਚਾਹੀਦਾ
0: ਜੀ। ਅਤੇ ਤੁਸੀਂ ਆਪਣੀ ਜੋ ਗ੍ਰੈਜੂਏਸ਼ਨ ਕੀਤੀ ਹੈ, ਕੀ ਉਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਸਬਜੈਕਟ ਸੀਗਾ ਤੁਹਾਡਾ? ਗ੍ਰੈਜੂਏਸ਼ਨ 'ਚ ਕਿਹੜੇ ਸਬਜੈਕਟ ਪੜ੍ਹਿਆ ਤੁਸੀਂ?
1: ਸਰ, ਗ੍ਰੈਜੂਏਸ਼ਨ ਵਿੱਚ ਬਿਲਕੁਲ ਮੇਰੇ ਨੋਰਮਲ ਸਬਜੈਕਟ ਸੀਗੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਹੀ ਸੀਰੀਅਸ ਹੋਈ, ਆਪਣੀ ਪੜ੍ਹਾਈ ਦੇ ਨਾਲ ਨਾਲ ਕਰ ਰਹੀ ਸੀਗੀ, ਬਟ ਕੋਈ ਐਵੇਂ ਨਹੀਂ ਸੀਗਾ ਕਿ ਕੋਈ ਸਪੈਸ਼ਲ ਮੇਰੇ ਕੋਈ ਸਬਜੈਕਟ ਸੀਗੇ।
0: ਸਾਬੀਆ ਤੁਹਾਡਾ ਨਾਂ ਹੈ, ਇਸ ਦਾ ਮਤਲਬ ਕੀ ਹੈ? ਕਿਸ ਨੇ ਤੁਹਾਡਾ ਨਾਂ ਰੱਖਿਆ, ਸਾਨੂੰ ਦੱਸੋ।
1: ਸਰ, ਮੇਰੇ ਪਾਪਾ ਨੇ ਮੇਰਾ ਨਾਮ ਰੱਖਿਆ। ਸਾਬੀਆ ਦਾ ਮਤਲਬ ਹੈ ਫਰੀਡਮ। ਸਾਬੀਆ ਇੱਕ ਬ੍ਰਾਜ਼ੀਲ ਵਿੱਚ ਇੱਕ ਬਰਡ ਹੈ, ਉਹਦਾ ਨਾਮ ਹੈ ਸਾਬੀਆ, ਅਤੇ ਇਹ ਨਾਮ ਬਹੁਤ ਜ਼ਿਆਦਾ ਯੂਨੀਕ ਹੈ। ਆਰਟਿਸਟਾਂ ਦਾ ਨਾਮ ਵੀ ਬਹੁਤ ਜ਼ਿਆਦਾ ਯੂਨੀਕ ਹੋਣਾ ਚਾਹੀਦਾ, ਇਸ ਕਰਕੇ ਮੈਂ ਬਹੁਤ ਲੱਕੀ ਫੀਲ ਕਰਦੀ ਹਾਂ ਆਪਣੇ ਆਪ ਨੂੰ ਕਿ ਮੈਨੂੰ ਇੰਨਾ ਜ਼ਿਆਦਾ ਯੂਨੀਕ ਨੇਮ ਮਿਲਿਆ।
0: ਕਿਤੇ ਨਾ ਕਿਤੇ ਤੁਹਾਡੇ ਫਾਦਰ ਸਾਹਿਬ ਨੂੰ ਪਤਾ ਸੀਗਾ ਕਿ ਇਸ ਨੂੰ ਇੱਕ ਅਲੱਗ ਕਿਸਮ ਦਾ ਨਾਂ ਚਾਹੀਦਾ, ਕਿਉਂਕਿ ਇਸ ਦੀ ਸ਼ਖਸੀਅਤ ਅਤੇ ਇਸ ਦੀ ਪਰਸਨੈਲਿਟੀ ਅਲੱਗ ਹੋਣ ਵਾਲੀ ਹੈ। ਸਾਬੀਆ, ਤੁਸੀਂ ਕਿਹਾ ਕਿ ਤੁਹਾਡੇ ਨਾਂ ਦਾ ਮਤਲਬ ਫਰੀਡਮ ਹੈ, ਅਤੇ ਜਦੋਂ ਤੁਹਾਨੂੰ ਆਰਟ ਤੋਂ, ਪੇਂਟਿੰਗ ਤੋਂ ਜਦੋਂ ਤੁਹਾਨੂੰ ਥੋੜ੍ਹਾ ਚਾਹੀਦਾ, ਸਮਾਂ ਚਾਹੀਦਾ, ਉਸ ਸਮੇਂ ਦੇ ਵਿੱਚ ਫਿਰ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਮੈਨੂੰ ਹੁਣ ਕੁਝ ਹਟ ਕੇ ਕਰਨਾ ਚਾਹੀਦਾ, ਰਿਫਰੈਸ਼ਮੈਂਟ ਦੇ ਲਈ ਕੁਝ ਹੋਰ ਕਰਨਾ ਚਾਹੀਦਾ, ਫਿਰ ਕੀ ਕੁਝ ਕਰਨਾ ਪਸੰਦ ਕਰਦੇ ਹੋ?
1: ਸਰ, ਜਿਵੇਂ ਤੁਸੀਂ ਰਿਫਰੈਸ਼ਮੈਂਟ ਦੀ ਗੱਲ ਕੀਤੀ, ਉਹਦੇ ਵਿੱਚ ਹੀ ਮੈਂ ਆਊਟਡੋਰ ਜਾ ਕੇ ਮੈਂ ਪੇਂਟਿੰਗਸ ਹੀ ਕਰਦੀ ਹਾਂ, ਕਿਉਂਕਿ ਮੈਨੂੰ ਪੇਂਟਿੰਗਸ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਆਊਟਡੋਰ ਵਿੱਚ ਜੋ ਵੀ ਫਿਗਰਸ ਹੁੰਦੀਆਂ, ਜੋ ਵੀ ਪਰਸਨ ਹੁੰਦੇ ਆ ਸਾਹਮਣੇ, ਠੀਕ ਹੈ, ਕੋਈ ਬਿਲਡਿੰਗਸ ਹੁੰਦੀਆਂ, ਠੀਕ ਹੈ, ਨੇਚਰ ਮੈਨੂੰ ਬਹੁਤ ਜ਼ਿਆਦਾ ਇੰਸਪਾਇਰ ਕਰਦੀ ਹੈ, ਅਤੇ ਮੈਂ ਨੇਚਰ ਵਿੱਚ ਜਾ ਕੇ ਆਊਟਡੋਰ ਪੇਂਟਿੰਗਸ

0: ਕਰ ਦਿਆਂ, ਸਿੰਪਲੀ ਵਾਟਰ ਕਲਰ ਚੂਜ਼ ਕਰਦੀ ਹਾਂ ਅਤੇ ਇਸਨੂੰ ਆਰਟ ਫੀਲਡ ਵਿੱਚ ਪਲੇਨ ਏਅਰ ਬੋਲਦੇ ਹਾਂ ਅਤੇ ਮੈਂ ਵੱਧ ਤੋਂ ਵੱਧ ਪਲੇਨ ਏਅਰ ਕਰਦੀ ਹਾਂ।
1: ਸਕੂਲਾਂ ਦੇ ਵਿੱਚ ਇਹ ਜੋ ਕਲਾ ਹੈ, ਆਰਟ ਜਾਂ ਪੇਂਟਿੰਗ ਹੈ, ਇਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈਗਾ। ਕਿਤਾਬਾਂ ਦੇ ਵਿੱਚ ਵੀ ਇੱਕ ਡਰਾਇੰਗ ਬੁੱਕ ਜਿਹੜੀ ਹੈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਕਿ ਸਾਰੇ ਬੱਚੇ ਰੰਗ ਕਰਨ, ਅਤੇ ਬੱਚਿਆਂ ਨੂੰ ਜ਼ਿਆਦਾਤਰ ਪਸੰਦ ਵੀ ਆਉਂਦਾ ਹੈ ਇਹ ਰੰਗ ਕਰਨਾ ਜਾਂ ਕੁਝ ਬਣਾਉਣਾ, ਫਿਰ ਉਸ ਦੇ ਵਿੱਚ ਰੰਗ ਭਰਨੇ, ਕਿਉਂਕਿ ਕਲਰ ਜਿਹੜਾ ਹੈ ਉਹ ਕੁਦਰਤ ਨੇ ਸਾਨੂੰ ਦਿੱਤੇ ਹੀ ਇਸੇ ਲਈ ਹੈ ਕਿ ਇਹ ਸਾਨੂੰ ਨਵਿਆਉਂਦੇ ਹੈ, ਇਹ ਸਾਨੂੰ ਰਿਫਰੈਸ਼ ਕਰਦੇ ਹੈ। ਅਤੇ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਉਹ ਪਛਾਣਨ ਕਿ ਸਾਡਾ ਬੱਚਾ ਵਾਕਈ ਆਰਟ ਦੇ ਵਿੱਚ, ਪੇਂਟਿੰਗ 'ਚ ਜਾਂ ਕਿਸੇ ਇੱਕ ਹੋਰ ਕਲਾ ਦੇ ਵਿੱਚ ਜਾਣਾ ਚਾਹੁੰਦਾ ਹੈ, ਕਿਵੇਂ ਉਹ ਪਛਾਣਨ, ਕਿਸ ਤਰ੍ਹਾਂ ਦੇ ਲੱਛਣ ਉਸ ਬੱਚੇ 'ਚ ਹੋਣਗੇ ਜਿਹੜਾ ਕਿ ਬਹੁਤ ਵਧੀਆ ਆਰਟ, ਬਹੁਤ ਵਧੀਆ ਪੇਂਟਿੰਗ ਕਰ ਸਕਦਾ ਹੈ, ਕਿਵੇਂ ਪਛਾਣਨ ਪੇਰੈਂਟਸ?
0: ਸਰ, ਜਿਵੇਂ ਜਦੋਂ ਵੀ ਮੇਰੀ ਕੋਈ ਵਰਕਸ਼ਾਪ ਹੁੰਦੀ ਹੈ, ਜਦੋਂ ਵੀ ਮੈਂ ਕੋਈ ਕੋਰਸ ਅਨਾਊਂਸ ਕਰਦੀ ਹਾਂ ਕਿ ਮੇਰੇ ਸਟੂਡੀਓ ਵਿੱਚ ਹੋਣ ਵਾਲਾ ਹੈ, ਅਤੇ ਕਾਫੀ ਪੇਰੈਂਟਸ ਆਉਂਦੇ ਆ ਕਿ ਸਾਡਾ ਬੱਚਾ ਕਾਫੀ ਜ਼ਿਆਦਾ ਇੰਟਰਸਟ ਲੈ ਰਿਹਾ ਇਸ ਚੀਜ਼ ਵਿੱਚ, ਅਤੇ ਤੁਸੀਂ ਆਪਣੇ ਕੋਰਸ ਵਿੱਚ ਇਹਨੂੰ ਹੋਰ ਜ਼ਿਆਦਾ ਨਿਖਾਰੋ, ਠੀਕ ਹੈ? ਫਿਰ ਉਹਨਾਂ ਤੋਂ ਮੈਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਕਿ ਇਹ ਬੱਚਾ ਕਿ ਫੋਨ ਨੂੰ ਛੱਡ ਕੇ ਉਸ ਟਾਈਮ ਆਪਣੀ ਪਹਿਲ ਇਸ ਚੀਜ਼ ਨੂੰ ਦੇ ਰਿਹਾ, ਕ੍ਰੀਏਟੀਵਿਟੀ ਵਿੱਚ ਹੱਥ ਰੱਖ ਰਿਹਾ, ਅਤੇ ਇਹਨਾਂ ਹੀ ਚੀਜ਼ਾਂ ਤੋਂ ਪਤਾ ਲੱਗ ਰਿਹਾ ਕਿ ਪਤਾ ਲੱਗਦਾ ਕਿ ਵੀ ਉਸਨੂੰ ਆਰਟ ਚੂਜ਼ ਕਰਨਾ ਚਾਹੀਦਾ।
1: ਜੀ, ਠੀਕ ਹੈ, ਬਹੁਤ ਅੱਛੀ ਗੱਲ ਹੈ। ਅਤੇ ਹੁਣ ਅਸੀਂ ਸਾਡੇ ਸਰੋਤਿਆਂ ਨੂੰ ਸਾਬੀਆ ਦੂਜੀ ਕਲਾ ਵੱਲ ਲੈ ਜਾਂਦੇ ਹਾਂ, ਸੰਗੀਤ ਵਾਲੀ ਕਲਾ ਵੱਲ ਲੈ ਜਾਂਦੇ ਹਾਂ। ਤੁਹਾਨੂੰ ਕਿਹੜੇ ਸਿੰਗਰ ਦਾ ਕਿਹੜਾ ਗੀਤ ਪਸੰਦ ਆਉਂਦਾ ਹੈਗਾ, ਉਹ ਸਾਨੂੰ ਜਾਂ ਤਾਂ ਸਿੰਗਰ ਦੱਸੋ ਜਾਂ ਕੋਈ ਪਰਟੀਕੁਲਰ ਤੁਸੀਂ ਗੀਤ ਵੀ ਦੱਸ ਸਕਦੇ ਹੋ ਜੋ ਅਸੀਂ ਇਸ ਵੇਲੇ ਆਪਣੇ ਸਰੋਤਿਆਂ ਨੂੰ ਸੁਣਵਾ ਦਈਏ?
0: ਸਰ, ਮੇਰੇ ਸ਼ੁਰੂ ਤੋਂ ਹੀ ਰਾਜਾ ਰਵੀ ਵਰਮਾ ਜੀ ਇੰਸਪੀਰੇਸ਼ਨ ਰਹੇ ਆ। ਉਹਨਾਂ ਨੇ ਓਇਲ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਦੀ ਬਾਇਓਗ੍ਰਾਫੀ ਉੱਤੇ ਇੱਕ ਫਿਲਮ ਆਈ ਸੀਗੀ ਰਾਸ ਰਸਈਆ, ਤੇ ਉਹਦਾ ਹੀ ਗਾਣਾ ਇੱਕ ਅਨਹਦ ਨਾਚ ਜਗਾ ਦੇ।
1: ਜੀ ਬਿਲਕੁਲ। ਸੋ ਅਸੀਂ ਇਸ ਗੀਤ ਤੋਂ ਬਾਅਦ ਮਿਲਦੇ ਹਾਂ।

0: ਗੀਤ ਤੋਂ ਬਾਅਦ ਸਾਥੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਇਹ ਜੋ ਗੀਤ ਸੁਣਿਆ ਰਾਜਾ ਰਵੀ ਵਰਮਾ ਹੋਰਾਂ ਦੀ ਜੀਵਨੀ ਦੇ ਉੱਤੇ ਆਧਾਰਿਤ ਫਿਲਮ ਦੇ ਵਿੱਚੋਂ ਇਹ ਅਸੀਂ ਤੁਹਾਨੂੰ ਸੁਣਵਾਇਆ। ਰਾਜਾ ਰਵੀ ਵਰਮਾ ਹੋਰਾਂ ਦੀ ਇੱਕ ਪੇਂਟਿੰਗ ਪਿੱਛੇ ਜਿਹੇ ਬਹੁਤ ਚਰਚਾ 'ਚ ਸੀਗੀ, ਉਹ ਕਰੋੜਾਂ 'ਚ ਵਿਕੀ, ਉਹ ਕਿਸ ਕਿਸਮ ਦੀ ਪੇਂਟਿੰਗ ਸੀ, ਸਾਨੂੰ ਉਸ ਪੇਂਟਿੰਗ ਬਾਰੇ ਥੋੜਾ ਦੱਸੋ।
1: ਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਜਾ ਰਵੀ ਵਰਮਾ ਜੀ ਨੇ ਓਇਲ ਪੇਂਟਿੰਗ ਦੀ ਸ਼ੁਰੂਆਤ ਕੀਤੀ ਸੀ ਇੰਡੀਆ ਵਿੱਚ, ਬਹੁਤ ਹੀ ਫੇਮਸ ਆਰਟਿਸਟ ਨੇ ਉਹਨਾਂ ਦੀ ਪਿੱਛੇ ਜੇ ਉਹਨਾਂ ਦੀ ਇੱਕ ਓਇਲ ਪੇਂਟਿੰਗ ਸੀਗੀ ਜੋ ਕਿ ਮਦਰ ਉੱਤੇ ਸੀਗੀ, ਉਹ ਬਹੁਤ ਜ਼ਿਆਦਾ ਫੇਮਸ ਹੋਈ, ਕਰੋੜਾਂ ਵਿੱਚ ਗਈ। ਕ੍ਰਿਸ਼ਨਾ ਜੀ ਕੋਲੇ ਬੈਠੇ ਨੇ ਅਤੇ ਯਸ਼ੋਦਾ ਮਾਂ ਨਾਲ ਗੱਲਬਾਤ ਕਰ ਰਹੇ ਨੇ, ਠੀਕ ਹੈ, ਨਾਲ ਇੱਕ ਗਾਏ ਆ ਬੱਚਾ ਛੋਟਾ ਜਿਹਾ, ਅਤੇ ਉਹ ਸੀਨ ਹੈ ਜੋ ਕਿ ਬਹੁਤ ਜ਼ਿਆਦਾ ਫੇਮਸ ਹੋਇਆ ਗਾ, ਠੀਕ ਹੈ, ਬਹੁਤ ਜ਼ਿਆਦਾ ਵੱਡੀ ਰਕਮ ਵਿੱਚ ਗਿਆ ਗਾ।
0: ਜੀ ਬਿਲਕੁਲ, ਹੋਰ ਕਿਸ ਤਰ੍ਹਾਂ ਦੀਆਂ ਪੇਂਟਿੰਗਸ ਹੁੰਦੀਆਂ ਨੇ ਸਾਬੀਆ? ਤੁਸੀਂ ਇਹ ਓਇਲ ਪੇਂਟਿੰਗ ਦੀ ਗੱਲ ਸਾਨੂੰ ਦੱਸੀ ਕਿ ਇਸ ਦੀ ਸ਼ੁਰੂਆਤ ਰਾਜਾ ਰਵੀ ਵਰਮਾ ਹੋਰਾਂ ਨੇ ਕੀਤੀ ਸੀ, ਅਤੇ ਹੋਰ ਤੁਸੀਂ ਕਈ ਨਾਂ ਲਏ ਨੇ, ਇਹਨਾਂ ਦੇ ਵਿੱਚ ਥੋੜਾ ਥੋੜਾ ਸਾਨੂੰ ਸਮਝਾ ਦਿਓ ਕਿ ਕੀ ਕੁਝ ਹੁੰਦਾ ਹੈਗਾ। ਜਿਵੇਂ ਜੋ ਵਾਟਰ ਕਲਰ ਹੁੰਦੇ ਆ ਉਹ ਅਸੀਂ ਪਾਣੀ ਦੇ ਵਿੱਚ ਬੁਰਸ਼ ਭਿਉਂ ਕੇ ਅਤੇ ਉਹ ਰੰਗ ਲਗਾ ਕੇ ਕਰਨੇ ਹੁੰਦੇ ਆ ਕਾਗਜ਼ ਜਾਂ ਕੈਨਵਸ ਦੇ ਉੱਤੇ, ਇਸੇ ਤਰ੍ਹਾਂ ਸਾਨੂੰ ਦੱਸੋ ਬਾਕੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਰੰਗ ਤੇ ਕਿਸ ਤਰ੍ਹਾਂ ਦੇ ਪੇਂਟ ਬ੍ਰਸ਼ ਚੀਜ਼ਾਂ ਵਰਤੀਆਂ ਜਾਂਦੀਆਂ ਨੇ।
1: ਸਰ ਜਿਵੇਂ ਓਇਲ ਪੇਂਟਿੰਗ ਟੋਟਲੀ ਇਸ ਵਿੱਚ ਜਿਵੇਂ ਟਰਪਨਟਾਈਨ ਐਂਡ ਲਿਨਸਿਡ ਓਇਲ ਦਾ ਯੂਜ਼ ਕੀਤਾ ਜਾਂਦਾ, ਅਤੇ ਜੋ ਵਾਟਰ ਬੇਸਡ ਕਲਰ ਹੁੰਦੇ ਜਿਵੇਂ ਐਕਰਾਈਲਿਕ ਕਲਰ ਹੋ ਗਏ, ਵਾਟਰ ਕਲਰਸ ਹੋ ਗਏ, ਇਹਦੇ ਵਿੱਚ ਸਿੰਪਲੀ ਵਾਟਰ ਯੂਜ਼ ਕੀਤਾ ਜਾਂਦਾ।
0: ਜੀ,
1: ਹੋਰ ਜਿਵੇਂ ਓਇਲ ਪੇਸਟਲਸ ਹੋ ਗਏ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੀਡੀਅਮ ਨਹੀਂ ਹੁੰਦਾ, ਇਹ ਸਿਰਫ ਚੋਕ ਬੇਸਡ ਹੁੰਦੇ ਹੈਗੇ। ਓਇਲ ਮੀਡੀਅਮ ਹੋ ਗਿਆ, ਠੀਕ ਹੈ, ਓਇਲ ਮੀਡੀਅਮ ਵਿੱਚ ਟਰਪੈਂਟਾਈਨ ਲਿਨਸਿਡ ਓਇਲ ਦਾ ਯੂਜ਼ ਕੀਤਾ ਜਾਂਦਾ, ਅਤੇ ਐਕਰਾਈਲਿਕ ਅਤੇ ਵਾਟਰ ਕਲਰਸ ਵਿੱਚ ਵਾਟਰ ਹੀ ਯੂਜ਼ ਕੀਤਾ ਜਾਂਦਾ ਤਕਰੀਬਨ। ਹੋਰ ਵੀ ਕਾਫੀ ਤਰ੍ਹਾਂ ਦੇ ਮੀਡੀਅਮਸ ਹੈ ਜਿਵੇਂ ਚਾਰਕੋਲ ਹੋ ਗਿਆ ਐਂਡ ਓਇਲ ਪੇਸਟਲ ਹੋ ਗਿਆ, ਠੀਕ ਹੈ, ਉਹਨਾਂ ਦਾ ਵੀ ਚੋਕ ਬੇਸਡ ਹੁੰਦੇ ਮਤਲਬ ਇਹ ਸਾਰੇ।
0: ਸਾਬੀਆ, ਬਹੁਤ ਵਾਰ ਜੋ ਆਰਟਿਸਟ ਹੁੰਦਾ ਹੈ, ਪੇਂਟਰ ਹੁੰਦਾ ਹੈ, ਬਹੁਤ ਅੱਛੀ ਪੇਂਟਿੰਗ ਕਰ ਰਿਹਾ ਹੁੰਦਾ, ਉਸਨੂੰ ਕੁਦਰਤੀ ਇਹ ਹੁਨਰ ਮਿਲਿਆ ਹੁੰਦਾ, ਪਰ ਉਹ ਅੱਗੇ ਨਹੀਂ ਆ ਪਾਉਂਦਾ, ਅਤੇ ਤੁਸੀਂ ਕਿਸ ਤਰ੍ਹਾਂ ਦੇ ਰਸਤੇ ਜਾਂ ਕਿਸ ਤਰ੍ਹਾਂ ਦੇ ਵੇਜ਼ ਸੋਸ਼ਲ ਮੀਡੀਆ ਨੂੰ ਸ਼ਾਮਿਲ ਕਰਦੇ ਹੋਏ ਕਿਵੇਂ ਸੁਜੈਸਟ ਕਰੋਗੇ ਕਿ ਇੱਕ ਜਿਹੜਾ ਸ਼ਖਸ ਹੈ ਜੋ ਆਰਟਿਸਟ ਹੈ ਪੇਂਟਿੰਗ ਕਰਦਾ ਹੈ ਉਹ ਅੱਗੇ ਕਿਵੇਂ ਵੱਧ ਸਕਦਾ ਹੈ, ਕਿਵੇਂ ਉਹ ਇੰਟਰਨੈਸ਼ਨਲ ਪੱਧਰ ਤੱਕ ਆਪਣੀਆਂ ਪੇਂਟਿੰਗਸ ਲਿਜਾ ਸਕਦਾ ਹੈ, ਕੀ ਤਰੀਕਾ ਹੋਵੇ?
1: ਸਰ, ਆਰਟ ਵਿੱਚ ਇੱਕ ਸੋਸ਼ਲ ਮੀਡੀਆ ਬਹੁਤ ਹੀ ਇੰਪੋਰਟੈਂਟ ਪਾਰਟ ਨਿਭਾਉਂਦਾ, ਠੀਕ ਹੈ। ਹੁਣ ਜਿਵੇਂ ਮੈਂ ਵੀ ਹੁਣ ਜਿਵੇਂ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਅਗਰ ਸਟੂਡੈਂਟ ਚਾਹੀਏ, ਕਸਟਮਰ ਚਾਹੀਏ, ਤਾਂ ਸੋਸ਼ਲ ਮੀਡੀਆ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਇਸ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਆਪਣੀ ਪੇਂਟਿੰਗਸ ਨੂੰ ਸ਼ੋਅ ਕਰੋ ਜ਼ਿਆਦਾ ਤੋਂ ਜ਼ਿਆਦਾ, ਰੀਲਸ ਬਣਾ ਕੇ, ਠੀਕ ਹੈ, ਇੰਸਟਾਗ੍ਰਾਮ, ਤੁਹਾਡੇ ਹਰ ਚੈਨਲ ਉੱਤੇ ਤੁਹਾਡੇ ਪੇਜਸ ਵਗੈਰਾ ਹੋਣੇ ਚਾਹੀਦੇ ਹੈ, ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਓਪਰਚੁਨਿਟੀ ਹੀ ਸੋਸ਼ਲ ਮੀਡੀਆ ਤੋਂ ਮਿਲੇਗੀ।
0: ਜੀ, ਕਿਸ ਤਰ੍ਹਾਂ ਦੇ ਇੰਸਟੀਚਿਊਟ ਨੇ ਜਿੱਥੇ ਇਸ ਤਰ੍ਹਾਂ ਦੀ ਪੜ੍ਹਾਈਆਂ ਕੀਤੀਆਂ ਜਾ ਸਕਦੀਆਂ, ਕਿਸ ਤਰ੍ਹਾਂ ਦੇ ਮੰਚ ਨੇ, ਕਿਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਨਾਲ ਜੁੜਿਆ ਜਾ ਸਕਦਾ ਹੈ? ਸਾਬੀਆ, ਸਾਨੂੰ ਇਸ ਬਾਰੇ ਵੀ ਦੱਸੋ, ਕਿਸ ਤਰ੍ਹਾਂ ਦੀਆਂ ਨੁਮਾਇਸ਼ਾਂ ਲੱਗਦੀਆਂ ਨੇ, ਐਗਜ਼ੀਬਿਸ਼ਨਸ ਜਿੱਥੇ ਅਸੀਂ ਇਹ ਸ਼ੋਅ ਕਰ ਸਕਦੇ ਹਾਂ ਆਪਣੀ ਪੇਂਟਿੰਗਸ, ਥੋੜ੍ਹਾ ਉਸ ਬਾਰੇ ਵੀ ਦੱਸੋ, ਸਥਾਨਕ ਪੱਧਰ ਤੋਂ ਲੈ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ।
1: ਸਰ, ਜਿਵੇਂ ਅਗਰ ਫਾਈਨ ਆਰਟ ਦੀ ਗੱਲ ਕਰੀਏ ਲੋਕਲੀ, ਬਠਿੰਡਾ ਵਿੱਚ ਵੀ ਹੁਣ ਇਸ ਟਾਈਮ 3-4 ਯੂਨੀਵਰਸਿਟੀ ਇਸ ਤਰ੍ਹਾਂ ਦੀ ਹੈ ਜੋ ਕਿ BFA MFA ਕਰਵਾ ਰਹੀ ਹੈ। ਜੇ ਤੁਸੀਂ 12th ਤੋਂ ਬਾਅਦ ਤੁਹਾਡਾ ਇੰਟਰਸਟ ਹੈ ਐਜ਼ ਅ ਆਰਟ ਫੀਲਡ ਵਿੱਚ ਜਾਣ ਦਾ, ਤੁਸੀਂ BFA MFA ਅੱਗੇ ਜੇ ਤੁਸੀਂ ਕੋਈ ਜੋਬ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ MFA ਤੋਂ ਬਾਅਦ ਇੱਕ ਟੀਚਿੰਗ ਦੀ ਹੁੰਦਾ, ਇਗਜ਼ਾਮ ਹੁੰਦਾ ਫਾਈਨ ਆਰਟਸ ਵਿੱਚ, ਤੁਸੀਂ ਉਹ ਦੇ ਕੇ ਤੁਸੀਂ ਕਰ ਸਕਦੇ ਹੋ। ਅਤੇ ਜੇ ਆਪਾਂ ਥੋੜ੍ਹੇ ਵੱਡੇ ਲੈਵਲ ਦੀ ਗੱਲ ਕਰੀਏ, JJ ਕਾਲਜ ਆਫ ਆਰਟ ਹੈ, ਬਹੁਤ ਹੀ ਅੱਛਾ ਸਪੈਸ਼ਲੀ ਫਾਈਨ ਆਰਟਸ ਦਾ ਕਾਲਜ ਮੰਨਿਆ ਜਾਂਦਾ ਜੋ ਕਿ ਮੁੰਬਈ ਵਿੱਚ ਹੈ, ਠੀਕ ਹੈ, ਦਿੱਲੀ ਵਿੱਚ ਹੈ ਇੱਕ ਆਰਟ ਕਾਲਜ, ਬਹੁਤ ਹੀ ਫੇਮਸ ਹੈ, No. 1 ਕਾਲਜ ਹੈ, ਚੰਡੀਗੜ੍ਹ ਵਿੱਚ ਹੈ ਆਰਟ ਕਾਲਜ ਚੰਡੀਗੜ੍ਹ, ਠੀਕ ਹੈ, ਜਿਸ ਦੀ ਪ੍ਰੈਪਰੇਸ਼ਨ ਮੈਂ ਖੁਦ ਕਰ ਰਹੀ ਹਾਂ, ਅਤੇ ਉੱਥੇ ਤਾਂ ਇੱਕ ਅਲੱਗ ਹੀ ਲੈਵਲ ਹੈ ਫਾਈਨ ਆਰਟਸ ਦਾ, ਅਤੇ ਤੁਸੀਂ ਉੱਥੇ ਤੁਸੀਂ ਕਰ ਸਕਦੇ ਹੋ ਪ੍ਰੈਪਰੇਸ਼ਨ। ਉਸ ਤੋਂ ਬਾਅਦ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਓਪਰਚੁਨਿਟੀਜ਼ ਲਈ ਤੁਸੀਂ ਡਿਫਰੈਂਟ ਡਿਸਟ੍ਰਿਕਟ ਵਿੱਚ ਜਦੋਂ ਵੀ ਕੋਈ ਐਗਜ਼ੀਬਿਸ਼ਨਸ ਵਗੈਰਾ ਲੱਗਦੀਆਂ ਤੁਸੀਂ ਆਪਣੀ ਪੇਂਟਿੰਗਸ ਭੇਜੋ, ਅਤੇ ਉਹਨਾਂ ਵਿੱਚ ਬਹੁਤ ਹੀ ਅੱਛੇ ਅਵਾਰਡਸ, ਕੈਸ਼ ਅਵਾਰਡ ਰੱਖੇ ਜਾਂਦੇ ਹੈਗੇ ਜੋ ਤੁਹਾਨੂੰ ਜ਼ਿਆਦਾ ਇੰਸਪਾਇਰ ਕਰਦਾ।
0: ਸਾਬੀਆ, ਕਈ ਵਾਰ ਇਹ ਹੁੰਦਾ ਕਿ ਬਹੁਤ ਸਾਰੇ ਨੌਜਵਾਨ ਸਾਥੀ

0: ਹਾਇਰ ਸਟੱਡੀਜ਼ ਲਈ ਨਹੀਂ ਜਾ ਸਕਦੇ ਪਰ ਉਹ ਆਪਣੇ ਸ਼ੌਂਕ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਖਾਰਨਾ ਚਾਹੁੰਦੇ ਹੈ ਤਾਂ ਉਹ ਕਿੱਥੋਂ ਸਿੱਖ ਸਕਦੇ ਹੈ, ਕਿਹੜੀਆਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਾਡੇ ਕੋਲ ਇੰਟਰਨੈਟ ਦੇ ਉੱਤੇ ਕਿਹੜੀਆਂ ਕੋਈ ਸਾਈਟਸ ਜਾਂ ਅਜਿਹੀਆਂ ਚੀਜ਼ਾਂ ਹੋ ਸਕਦੀਆਂ, ਅਜਿਹੀਆਂ ਔਨਲਾਈਨ ਕਲਾਸਿਸ ਜੇਕਰ ਕੁਛ ਮੈਂਸ਼ਨ ਕਰ ਸਕੋ ਤਾਂ?
1: ਜਿਵੇਂ ਛੋਟੇ ਬੱਚੇ ਹੈ ਤਾਂ ਉਹਨਾਂ ਨੂੰ ਜੇ ਕੋਈ ਵੀ ਜਿਵੇਂ ਕੋਈ ਹੋਲੀਡੇਜ਼ ਵਗੈਰਾ ਤਾਂ ਉਹਨਾਂ ਨੂੰ ਆਰਟ ਕੋਰਸਿਸ ਵਿੱਚ ਜ਼ਰੂਰ ਐਨਰੋਲ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੀ ਕ੍ਰੀਏਟਿਵਿਟੀ, ਠੀਕ ਹੈ, ਉਹ ਕਿਸ ਮੀਡੀਅਮ ਵਿੱਚ ਅੱਗੇ ਜਾਣਾ ਚਾਹੁੰਦੇ ਨੇ, ਠੀਕ ਹੈ। ਅਤੇ ਬਾਕੀ ਅੱਜ ਕੱਲ੍ਹ ਤੁਹਾਨੂੰ ਪਤਾ ਜਿਵੇਂ ਯੂਟਿਊਬ ਸਭ ਤੋਂ ਵੱਡਾ ਮੀਡੀਅਮ ਬਣਦਾ ਜਾ ਰਿਹਾ, ਯੂਟਿਊਬ ਵਿੱਚ ਬੇਸਿਕ ਟੂ ਐਡਵਾਂਸ ਸਭ ਕੁਛ ਪਿਆ, ਠੀਕ ਹੈ। ਇਸ ਕਰਕੇ ਬੱਚੇ ਕਹਿੰਦੇ ਕਿ ਜ਼ਿਆਦਾ ਵੀ ਫੋਨ ਵਗੈਰਾ ਵਿੱਚ ਗੇਮਾਂ ਖੇਡਣ ਨਾਲੋਂ ਜ਼ਿਆਦਾ ਬੈਟਰ ਇਹ ਹੈਗਾ ਕਿ ਉਹ ਕੁਛ ਲਰਨਿੰਗ ਦਾ ਮੀਡੀਅਮ ਬਣਾਉਣ, ਠੀਕ ਹੈ। ਤੁਹਾਨੂੰ ਪਤਾ ਆਉਣ ਵਾਲੇ ਟਾਈਮ ਵਿੱਚ ਫੋਨ ਵਗੈਰਾ ਤੋਂ ਯੂਜ਼ ਹੋਣਗੇ ਹੀ, ਠੀਕ ਹੈ, ਬਟ ਫੋਨ ਵਗੈਰਾ ਦਾ ਥੋੜ੍ਹਾ ਬੈਟਰ ਵੇ ਵਿੱਚ ਯੂਜ਼ ਕੀਤਾ ਜਾ ਸਕਦਾ ਕਿ ਗੇਮਸ ਵਗੈਰਾ ਫਾਲਤੂ ਕੰਮਾਂ ਨਾਲੋਂ ਵਧੀਆ ਕਿ ਤੁਸੀਂ ਫੋਨ ਵਿੱਚ ਹੀ ਲਰਨਿੰਗ ਦਾ ਮੀਡੀਅਮ ਬਣਾਓ।
0: ਸਾਬੀਆ, ਅਮਰਜਿੰਗ ਆਰਟਸ ਦੀ ਗੱਲ ਕਰਾਂਗੇ, ਆਰਟ ਦੇ ਵਿੱਚ ਪੇਂਟਿੰਗ ਦੀ ਕਲਾ ਦੇ ਵਿੱਚ ਵੀ ਰੁਝਾਨ ਜਿਹੜੇ ਹੈ ਉਹ ਬਦਲਦੇ ਰਹਿੰਦੇ ਹੈ, ਅੱਗੇ ਦੀ ਅੱਗੇ ਡਿਵੈਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ, ਅੱਜ ਕੱਲ ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ ਹੈ ਪੇਂਟਿੰਗ ਦੇ ਵਿੱਚ?
1: ਸਰ, ਪੇਂਟਿੰਗ ਵਿੱਚ ਜਿਵੇਂ ਅੱਜ ਕੱਲ ਥੋੜਾ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਰਿਹਾ, ਠੀਕ ਹੈ, ਜਿਵੇਂ ਐਬਸਟ੍ਰੈਕਟ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਚੱਲ ਰਿਹਾ, ਲੋਕ ਆਪਣੇ ਡਰਾਇੰਗ ਰੂਮ ਵਿੱਚ ਐਬਸਟ੍ਰੈਕਟ ਪੇਂਟਿੰਗ ਚਾਹੁੰਦੇ ਨੇ, ਠੀਕ ਹੈ। ਉਸ ਕਰਕੇ ਆਰਟਿਸਟਾਂ ਦਾ ਵੀ ਥੋੜਾ ਜ਼ਿਆਦਾ ਵੱਧ ਰਿਹਾ ਕਿ ਆਰਟਿਸਟਾਂ ਨੂੰ ਵੀ ਉਸ ਕਰਕੇ ਥੋੜਾ ਜ਼ਿਆਦਾ ਕੰਮ ਵਗੈਰਾ ਮਿਲ ਰਿਹਾ, ਬਟ ਜੋ ਕਿ ਆਪਾਂ ਸੁਣਦੇ ਹਾਂ ਕਿ AI ਕਰਕੇ, ਠੀਕ ਹੈ, AI ਤੋਂ ਬਾਅਦ ਥੋੜਾ ਜੋ ਡਿਜੀਟਲ ਆਰਟਿਸਟ ਨੇ, ਗ੍ਰਾਫਿਕ ਡਿਜ਼ਾਈਨਰ ਨੇ, ਉਹਨਾਂ ਦਾ ਕੰਮ ਥੋੜਾ ਘਟਿਆ, ਕਿਉਂਕਿ ਕੁਛ ਪੋਸਟਰ ਵਗੈਰਾ ਜੋ ਵੀ ਆਰਟ ਫੀਲਡ ਵਿੱਚ ਆਉਂਦਾ, ਜੋ ਕਿ ਅਪਲਾਈਡ ਆਰਟਸ ਵਿੱਚ ਆਉਂਦਾ, ਉਹ ਆਪਾਂ ਕਿੱਥੋਂ ਨਾ ਕਿੱਥੋਂ ਖੁਦ ਬਣਾਉਣ ਲੱਗ ਪਏ ਨੇ, ਠੀਕ ਹੈ, ਜਿਵੇਂ ਜੈਮੀਨਾਏ ਵਗੈਰਾ ਦਾ ਯੂਜ਼ ਕਰਕੇ। ਇਸ ਕਰਕੇ ਕੁਛ ਬੈਨੀਫਿਟਸ ਵੀ ਨੇ ਇਸ ਫੀਲਡ ਵਿੱਚ, ਠੀਕ ਹੈ, ਆਉਣ ਵਾਲੇ ਟਾਈਮ ਵਿੱਚ ਤੇ ਘੱਟ ਵੀ ਸਕਦਾ ਹੈ AI ਵਗੈਰਾ ਕਰਕੇ।
0: ਸਾਡੀ ਗੱਲਬਾਤ ਸੁਣ ਕੇ ਜੇ ਕੋਈ ਸਾਥੀ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕੀ ਆਖੋਗੇ, ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਹੈ?
1: ਸਰ, ਸ਼ੁਰੂਆਤ ਤੋਂ ਸਕੈਚਿੰਗ ਤੋਂ ਹੀ ਕੀਤੀ ਜਾ ਸਕਦੀ ਹੈ, ਕਿਉਂਕਿ ਸਕੈਚਿੰਗ ਬਿਲਕੁਲ ਇੱਕ ਬੇਸਿਕ ਹੈ, ਜੜ ਹੈ ਇਸ ਪੇੜ ਦਾ। ਤੇ ਤੁਸੀਂ ਸਕੈਚਿੰਗ ਤੋਂ ਸ਼ੁਰੂਆਤ ਕਰੋ, ਤੁਸੀਂ ਆਪਣੇ ਆਸ ਪਾਸ ਓਬਜ਼ਰਵ ਕਰੋ, ਬਾਹਰ ਨਿਕਲੋ, ਜਾ ਕੇ ਦੇਖੋ ਕਿ ਫਿਗਰਸ ਕਿਵੇਂ ਹੈ, ਅਸਲੀ ਚਿਹਰੇ ਕਿਵੇਂ ਬਣਦੇ ਨੇ, ਠੀਕ ਹੈ, ਇਹ ਬਿਲਡਿੰਗਸ ਕਿਵੇਂ ਨੇ, ਠੀਕ ਹੈ, ਅਤੇ ਤੁਸੀਂ ਓਬਜ਼ਰਵ ਕਰੋ ਵੱਧ ਤੋਂ ਵੱਧ। ਅਤੇ ਤੁਹਾਨੂੰ ਜਦੋਂ ਵੀ ਟਾਈਮ ਮਿਲਦਾ ਤੁਸੀਂ ਕੋਈ ਕੋਰਸ ਵਗੈਰਾ ਜ਼ਰੂਰ ਜੁਆਇਨ ਕਰੋ ਆਪਣੇ ਆਰਟ ਨੂੰ, ਠੀਕ ਹੈ, ਆਪਣੇ ਸਕਿੱਲਸ ਨੂੰ ਪੋਲਿਸ਼ ਕਰੋ।
0: ਜੀ, ਪ੍ਰੋਫੈਸ਼ਨਲੀ ਸਾਬੀਆ, ਇੱਕ ਆਰਟਿਸਟ ਲਈ, ਇੱਕ ਪੇਂਟਰ ਲਈ ਕੀ ਮੌਕੇ ਹੋ ਸਕਦੇ ਆ, ਸਕੋਪ ਕੀ ਹੈ ਇਸ ਦਾ?
1: ਸਰ, ਆਰਟ ਵਿੱਚ ਸਕੋਪ ਤਾਂ ਇਹੀ ਹੈਗਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਆਰਟ ਨੂੰ ਸੇਲ ਕਰੋ, ਠੀਕ ਹੈ। ਹੁਣ ਸੇਲ ਕਰਨ ਦਾ ਜ਼ਰੀਆ ਸੋਸ਼ਲ ਮੀਡੀਆ ਹੀ ਹੈ, ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਵਗੈਰਾ ਪਾਓ, ਰੈਗੂਲਰ ਕੰਟੈਂਟ ਪਾਓ, ਤੁਸੀਂ ਸਿੱਖੋ ਕਿ ਤੁਸੀਂ ਆਪਣਾ ਪੇਂਟਿੰਗ ਨੂੰ ਕਿਸ ਤਰ੍ਹਾਂ ਸ਼ੋ ਕਰ ਸਕਦੇ ਹੋ, ਠੀਕ ਹੈ, ਦੂਜਿਆਂ ਦੇ ਸਾਹਮਣੇ ਕਿਸ ਤਰ੍ਹਾਂ ਪ੍ਰਜੈਂਟ ਕਰ ਸਕਦੇ ਹੋ। ਤੁਸੀਂ ਅਲੱਗ ਅਲੱਗ ਮੌਕਿਆਂ ਦਾ ਫਾਇਦਾ ਉਠਾਓ, ਐਗਜ਼ੀਬਿਸ਼ਨ ਵਿੱਚ ਪਾਰਟਿਸਿਪੇਟ ਕਰੋ ਜ਼ਿਆਦਾ ਤੋਂ ਜ਼ਿਆਦਾ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੋਗੇ ਤੁਸੀਂ ਉੱਥੇ।
0: ਸਾਡੀ ਗੱਲਬਾਤ ਜਿਹੜੀ ਆ ਉਹ ਬਹੁਤ ਵਧੀਆ ਰਹੀ ਸਾਬੀਆ, ਅਖੀਰ 'ਚ ਤੁਸੀਂ ਆਪਣੇ ਦਿਲ ਦੀ ਗੱਲ ਸਾਡੇ ਸਰੋਤਿਆਂ ਨੂੰ ਆਰਟ ਨੂੰ ਲੈ ਕੇ, ਜ਼ਿੰਦਗੀ ਨੂੰ ਲੈ ਕੇ ਕਹਿਣਾ ਚਾਹੋ?
1: ਸਰ, ਮੈਂ ਕਹਿਣਾ ਚਾਹੂੰਗੀ ਕਿ ਜਿਸ ਤਰ੍ਹਾਂ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਉਵੇਂ ਹੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਪੋਰਟ ਕਰੋ। ਤੁਸੀਂ ਕੋਈ ਜ਼ਬਰਦਸਤੀ ਨਾ ਕਰੋ ਕਿ ਤੂੰ ਇੰਜੀਨੀਅਰ ਹੀ ਬਣਨਾ ਹੈ, ਡਾਕਟਰ ਹੀ ਬਣਨਾ ਹੈ। ਜੇ ਤੁਹਾਡੇ ਬੱਚੇ ਵਿੱਚ ਉਹ ਸਕਿੱਲਸ ਉਹਨੂੰ ਦਿਖ ਰਿਹਾ ਤਾਂ ਤੁਸੀਂ ਪੋਲਿਸ਼ ਕਰਨ ਲਈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਸਨੂੰ ਫੋਕਸ ਕਰੋ ਉਸ ਹੀ ਲਾਈਨ ਵਿੱਚ।
0: ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਬੀਆ।
1: ਸਰ, ਬਹੁਤ ਬਹੁਤ ਸ਼ੁਕਰੀਆ ਮੈਨੂੰ ਤੁਸੀਂ ਇਨਵਾਈਟ ਕਰਨ ਲਈ।
2: ਜੀ, ਤੇ ਸਾਥੀਓ, ਇਹ ਸੀ ਪ੍ਰੋਗਰਾਮ ਯੁਵਾਨੀ। ਪੇਂਟਿੰਗ ਆਰਟਿਸਟ ਸਾਬੀਆ ਅਗਰਵਾਲ ਜੀ ਸਨ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੋਰਾ ਜੀ। ਤੇ ਇਸੇ ਦੇ ਨਾਲ ਪ੍ਰੋਗਰਾਮ ਯੁਵਾਨੀ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਆਰਟਿਸਟ ਸਾਬੀਆ ਅਗਰਵਾਲ ਨੂੰ। ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਮਨਦੀਪ ਰਜੌਰਾ, ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਿਤਿਸ਼ ਠਾਕੁਰ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
1: ਪੇਸ਼ ਹੈ ਸਭ ਕਾ ਫੇਵਰੇਟ।

0: अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: पेश है सबका फेवरेट
2: मौज बहार।
0: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
3: जी श्रोतियो प्रोग्राम चल रहे युवानी ते युवानी दे विच गल करदे आ जी जिंदगी दी। जिंदगी दा ओ सोहना पड़ा हुंदा है जवानी जिथे सपने भी वड्डे हुंदे ने ते उहनां नूं पूरा करन दा जज्बा भी। जवानी सिर्फ उम्र दा नाम नहीं हुंदा सगों उम्मीदां हौसलिया अते नवीआं सोचां दा दूजा नाम है। जदों नौजवान अपनी ताकत नूं सही दिशा विच लगाउंदे हन ਤਾਂ ਉਹ ਨਾ ਸਿਰਫ਼ ਆਪਣੀ ਕਿਸਮਤ ਬਦਲਦੇ ਨੇ ਸਗੋਂ ਸਮਾਜ ਅਤੇ ਦੇਸ਼ ਦੀ ਤਸਵੀਰ ਵੀ ਬਦਲ ਸਕਦੇ ਹੈ। ਅੱਜ ਦੇ ਇਸ ਸਮੇਂ ਦੇ ਵਿੱਚ ਜਿੱਥੇ ਨੌਜਵਾਨਾਂ ਨੂੰ ਚਾਹੀਦਾ ਸਹੀ ਸੋਚ ਦੇ ਨਾਲ ਸਹੀ ਦਿਸ਼ਾ ਵੱਲ ਕਦਮ ਵਧਾਉਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ, ਕਿਉਂਕਿ ਜਵਾਨੀ ਦੀ ਰਾਹ ਅਜਿਹੀ ਰਾਹ ਹੁੰਦੀ ਹੈ ਜਿੱਥੇ ਜ਼ਿੰਦਗੀ ਦੇ ਭਟਕਣ ਅਤੇ ਭਟਕਾਉਣ ਦੇ ਰਸਤੇ ਵੀ ਬਹੁਤ ਜ਼ਿਆਦਾ ਨਿਕਲਦੇ ਨੇ ਅਤੇ ਨਾਲ ਹੀ ਨਾਲ ਹੌਸਲਿਆਂ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਜਵਾਨੀ ਦੀ ਰਾਹ 'ਚ ਹੌਸਲਿਆਂ ਦੇ ਦੀਵੇ ਜਗਦੇ ਨੇ, ਜੋ ਸੁਪਨੇ ਵੇਖਣ ਦੀ ਹਿੰਮਤ ਕਰਦੇ ਨੇ ਉਹੀ ਮੰਜ਼ਿਲਾਂ ਤੱਕ ਪਹੁੰਚਦੇ ਨੇ। ਸੋ ਇਹ ਜੋ ਦੋ ਲਾਈਨਾਂ ਨੇ ਨਾ, ਇਹ ਜ਼ਿੰਦਗੀ ਦਾ ਨਜ਼ਰੀਆ ਅਤੇ ਜ਼ਿੰਦਗੀ ਦੀ ਸਾਡੀ ਸੋਚ ਬਦਲਣ ਦੇ ਲਈ ਵੱਡਾ ਕੰਮ ਕਰਦੇ ਨੇ। ਅਤੇ ਜੇ ਗੱਲ ਕਰੀਏ ਯੁਵਾ ਸਾਥੀਆਂ ਦੀ, ਅਤੇ ਯੁਵਾ ਸਾਥੀਆਂ ਦਾ ਜੋ ਯੁਵਾਪਨ ਹੁੰਦਾ, ਜੋ ਉਹਨਾਂ ਦੀ ਜਵਾਨੀ ਹੁੰਦੀ ਹੈ, ਉਹ ਹਮੇਸ਼ਾ ਹੀ ਵਧੀਆ ਸੁਪਨੇ ਵੇਖਦੇ ਨੇ। ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਹਰ ਇੱਕ ਖੁਸ਼ੀ, ਹਰ ਇੱਕ ਸਹੂਲੀਅਤ ਚਾਹੀਦੀ ਹੈ, ਲੇਕਿਨ ਉਸ ਸਹੂਲੀਅਤ ਨੂੰ ਪਾਉਣ ਦੇ ਲਈ ਉਸ ਤਰ੍ਹਾਂ ਦੀ ਮਿਹਨਤ ਵੀ ਜ਼ਰੂਰੀ ਹੈ। ਕਹਿੰਦੇ ਜਵਾਨੀ ਦੇ ਵਿੱਚ ਸਹੀ ਕਦਮ, ਸਹੀ ਸੋਚ, ਸਹੀ ਸ਼ੌਂਕ ਅਤੇ ਸਹੀ ਰਾਹ 'ਤੇ ਜਾਣਾ ਹੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਪਹਿਲੀ ਸੀੜੀ ਹੈ। ਸੋ ਯੁਵਾ ਸਾਥੀ ਸੁਣ ਰਹੇ ਨੇ ਪ੍ਰੋਗਰਾਮ ਯੁਵਾਣੀ।
4: ਹੈਲੋ
5: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
4: ਫਿਰ ਤੋਂ
5: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
4: 10 ਲੱਖ ਦਿਓ, ਬਚ ਜਾਓਗੇ। ਸਰ ਇਹਨਾਂ ਕਿੱਥੋਂ ਲਿਆਵਾਂ? ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
5: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
4: ਸਰ 2 ਲੱਖ
6: ਕੀ ਹੋਇਆ ਪਾਪਾ?
4: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
5: ਓਏ
4: ਕੱਟ ਦਿੱਤਾ।
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
4: ਫਰੌਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
4: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
7: ਜਾਣਕਾਰ ਬਣੋ, ਸੁਚੇਤ ਰਹੋ।

ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:59:25 ਹੁਣ ਤੋਂ ਥੋੜੀ ਦੇਰ ਬਾਅਦ ਠੀਕ 7 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ ਆਕਾਸ਼ਵਾਣੀ ਜਲੰਧਰ ਤੋਂ।

0: નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਸ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਸਮੁੱਚੇ ਦੁਆਲੇ ਸਬੰਧਾਂ ਦੀ ਸਮੀਖਿਆ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿਚ ਲਿਆ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਨਿਤਿਨ ਗਡਕਰੀ ਵੱਲੋਂ ਅੱਜ ਭਾਰਤ ਦੀ ਪਹਿਲੀ ਫਲੈਕਸ ਫਿਊਲ ਮੁਸਾਫਿਰ ਕਾਰ ਲਾਂਚ ਕੀਤੀ ਗਈ। ਸਰਕਾਰ ਨੇ ਕਾਰਜਸ਼ੀਲ ਕੁਸ਼ਲਤਾ ਨੂੰ ਮਜ਼ਬੂਤ ਕਰਨ ਲਈ ਫੀਲਡ ਕਮਾਂਡਰਾਂ ਲਈ ਮਾਲੀ ਸ਼ਕਤੀਆਂ ਵਧਾਈਆਂ ਤੇ ਭਾਰਤੀ ਮੁੱਕੇਬਾਜ਼ ਵਿਸ਼ਵ ਰੈਂਕਿੰਗ ਤੇ ਹਾਵੀ ਜੈਸਮੀਨ ਔਰਤਾਂ ਦੇ 57 ਕਿਲੋਗ੍ਰਾਮ ਵਿਚ ਦੁਨੀਆਂ ਦੀ ਪਹਿਲੇ ਨੰਬਰ ਦੀ ਮੁੱਕੇਬਾਜ਼ ਬਣੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਸਮੁੱਚੇ ਦੁਆਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਊਰਜਾ, ਵਪਾਰ, ਨਿਵੇਸ਼, ਸਿਹਤ ਸੰਭਾਲ ਤੇ ਆਟੋਮੋਬਾਈਲ ਸਮੇਤ ਹੋਰ ਖੇਤਰਾਂ ਵਿਚ ਸਹਿਯੋਗ ਦੇ ਨਵੇਂ ਰਾਹਾਂ ਦੀ ਘੋਖ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਖੇਤੀਬਾੜੀ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਸਹਿਯੋਗ ਵਧਾਉਣ ਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲਾਤਿਨ ਅਮਰੀਕਾ ਵਿਚ ਇਕ ਵਡਮੁੱਲਾ ਭਾਈਵਾਲ ਹੋਣ ਦੇ ਨਾਂ ਤੇ ਵੈਨੇਜ਼ੁਏਲਾ ਨਾਲ ਭਾਰਤ ਦਾ ਨੇੜਲਾ ਸਹਿਯੋਗ ਆਲਮੀ ਹਿੱਤ ਲਈ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਲਈ ਇਕੱਠੇ ਕੰਮ ਕਰਦੇ ਰਹਿਣਗੇ। ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪੂਰਬ ਬਾਰੇ ਸਕੱਤਰ ਰੁਦਰੇਂਦਰ ਟੰਡਨ ਨੇ ਕਿਹਾ ਕਿ ਅੱਜ ਦੋਵਾਂ ਧਿਰਾਂ ਵਿਚਕਾਰ ਹੋਈ ਚਰਚਾ ਦੋਵਾਂ ਦੇਸ਼ਾਂ ਵਿਚਕਾਰ ਊਰਜਾ ਭਾਈਵਾਲੀ ਬਣਾਉਣ ਤੇ ਕੇਂਦਰਿਤ ਸੀ ਕਿਉਂਕਿ ਵੈਨੇਜ਼ੁਏਲਾ ਦਾ ਊਰਜਾ ਖੇਤਰ ਇਕ ਬੁਨਿਆਦੀ ਤਬਦੀਲੀ ਵਿਚੋਂ ਗੁਜ਼ਰ ਰਿਹਾ ਹੈ।
1: आर्थिक सहयोग को सिर्फ ऊर्जा क्षेत्र तक सीमित न रखकर खनन, पशुपालन, परिवहन, कृषि उपकरण, ऑटोमोबाइल और दवा उद्योग जैसे क्षेत्रों तक विस्तारित करने पर चर्चा हुई। चर्चा का उद्देश्य ऐसे अवसर और तरीके तलाशना है जिनसे भारतीय कंपनियां वेनेजुएला के बाजार में सफलतापूर्वक अपना कारोबार बढ़ा सकें।
2: कैन एंटर द वेनेजुएलन मार्केट सक्सेसफुली।
0: ਗੱਲਬਾਤ ਦੌਰਾਨ ਨੇਤਾਵਾਂ ਨੇ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਦੋਵਾਂ ਧਿਰਾਂ ਨੇ ਦਵੱਲੀ ਭਾਈਵਾਲੀ ਨੂੰ ਡੂੰਘਾ ਕਰਨ ਅਤੇ ਆਲਮੀ ਦੱਖਣ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਡਾਇਰੈਕਟਰ ਰੋਹਿਤ ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਵਾਬਾਜ਼ੀ ਈਂਧਣ ATF ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ 10,000 ਕਰੋੜ ਰੁਪਏ ਦੀ ਇਕ ਮੁਸ਼ਤ ਬਜਟ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਆਮ ਜਨਤਾ ਦੇ ਹਿੱਤ ਵਿਚ ਲਿਆ ਗਿਆ ਤਾਂ ਜੋ ਪੱਛਮੀ ਏਸ਼ੀਆ ਟਕਰਾਅ ਕਾਰਨ ਯਾਤਰੀਆਂ ਤੇ ਈਂਧਣ ਦੀਆਂ ਕੀਮਤਾਂ ਵਿਚ ਅਸਧਾਰਨ ਵਾਧੇ ਦਾ ਬੋਝ ਨਾ ਪਵੇ। ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਵਿਚ ਸ੍ਰੀ ਰੋਹਿਤ ਰਾਜ ਨੇ ਕਿਹਾ ਕਿ ਇਹ ਕਦਮ ਟਿਕਟਾਂ ਦੀਆਂ ਕੀਮਤਾਂ ਵਿਚ ਬੇਲੋੜੇ ਵਾਧੇ ਨੂੰ ਰੋਕੇਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ, ਡੀਜ਼ਲ, LPG ਅਤੇ ਕੁਦਰਤੀ ਗੈਸ ਦੇ ਢੁਕਵੇਂ ਭੰਡਾਰ ਨੇ। ਉਨ੍ਹਾਂ ਕਿਹਾ ਕਿ 99% LPG ਸਿਲੰਡਰ ਬੁਕਿੰਗ ਹੁਣ ਆਨਲਾਈਨ ਏ ਅਤੇ 96% ਤੋਂ ਵੱਧ OTP ਰਾਹੀਂ ਡਿਲੀਵਰ ਕੀਤੇ ਜਾ ਰਹੇ ਨੇ। ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਰੋਕਣ ਲਈ ਨਿਗਰਾਨੀ ਅਤੇ ਕਾਰਵਾਈ ਜਾਰੀ ਏ।
3: I will request all the citizens.
4: मैं सभी नागरिकों से अपील करती हूं कि वे ऊर्जा की बचत करें और उसका सोच समझकर उपयोग करें। सरकार पेट्रोल, डीजल और LPG के पर्याप्त उपलब्धता सुनिश्चित करने के लिए लगातार प्रयास कर रही है, इसलिए घबराहट

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦਾ ਵਿਸ਼ੇਸ਼ ਪ੍ਰਸਾਰਣ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬਹਿਣ 1.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:45 ਤੇ 5 ਸਕਿੰਟ ਦਾ ਹੋ ਰਿਹਾ। ਅਵੇਲਾ ਹੋ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ।

0: ਜੀ ਇੱਕ ਸ੍ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜਿਆ ਹੈ, ਕਰਦੇ ਹਾਂ ਜੀ ਅਸੀਂ ਇਹਨਾਂ ਨਾਲ ਗੱਲ ਤੇ ਦੇਖਦੇ ਹਾਂ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਦਰਸ਼ਨ ਸਿੰਘ ਜੀ।
0: ਜੀ ਦਰਸ਼ਨ ਜੀ, ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਰਾਜਾ ਸਿੱਧੂ ਜੀ।
0: ਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਰਾਜਾ ਸਿੱਧੂ ਦੀ ਆਵਾਜ਼ ਦੇ ਵਿੱਚ। ਗੀਤ ਪ੍ਰੋਗਰਾਮ ਫੋਨ ਕੀਤਾ, ਸ਼ੁਕਰੀਆ।

ਜੀ ਸੁਤਿਓ, ਸਟੂਡੀਓ ਦਾ ਨੰਬਰ ਡਾਇਲ ਕਰਕੇ ਤੁਸੀਂ ਵੀ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਫੋਨ ਮਿਲਾ ਸਕਦੇ ਹੋ ਅਤੇ

0: ਜੀ ਪ੍ਰੋਗਰਾਮ ਸ਼ਾਮ ਸੋਨੇ ਦੇ ਵਿੱਚ ਹੋਰ ਕਾਲਰ ਸਾਡੇ ਨਾਲ ਜੁੜਿਆ ਕਰਦੇ ਆ ਗੱਲ ਹੈਲੋ
1: ਹੈਲੋ ਭੈਣ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਮੇਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਲੇ ਬੋਲੋ ਕੌਣ ਬੋਲਦੇ ਹੋ
1: ਹਾਂਜੀ ਭੈਣ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਗੱਲ ਕਰ ਰਿਹਾ ਜੀ
0: ਭਾਜੀ ਫੋਨ ਤੋਂ ਥੋੜਾ ਜਿਹਾ ਦੂਰ ਹੋ ਕੇ ਬੋਲੋ ਤੁਸੀਂ ਤਾਂ ਐਂ ਲੱਗਦਾ ਜਿਵੇਂ ਅੱਜ ਰੇਡੀਓ ਤੋਂ ਬਾਹਰ ਆ ਜਾਓਗੇ
1: ਨਹੀਂ ਰੇਡੀਓ ਤਾਂ ਬੰਦ ਹੁੰਦਾ ਮੇਰਾ ਬੰਦ ਆ ਜੀ ਫੋਨ ਤੋਂ ਗੱਲ ਕਰ ਰਿਹਾ
0: ਬਸ ਫਿਰ ਫੋਨ ਤੋਂ ਬਾਹਰ ਆ ਜਾਓਗੇ ਅੱਜ ਐਂ ਲੱਗ ਰਿਹਾ ਹੈਗਾ
1: ਹਾਂ ਆ ਗਿਆ ਜੀ ਬਾਹਰ ਆ ਗਿਆ ਜੀ
0: ਬਾਹਰ ਆ ਗਏ ਅੱਛਾ
1: ਹਾਂਜੀ
0: ਚਲੋ ਠੀਕ ਹੈ ਗੀਤ
1: ਗੀਤ ਸੁਣਾ ਦਿਓ ਜੀ ਕੁਲਦੀਪ ਮਾਂ ਸਤਿੰਦਰ ਬੀਬਾ ਸੁਣਾ ਦਿਓ ਮਿੱਤਰਾਂ ਦੀ ਜੈਕਟ
0: ਚਲੋ ਆ ਗਿਆ ਜੀ ਮਿੱਤਰਾਂ ਦੀ ਜੈਕਟ ਬਹੁਤ ਬਹੁਤ ਸ਼ੁਕਰੀਆ
1: ਸ਼ੁਕਰੀਆ ਧੰਨਵਾਦ ਭੈਣ ਜੀ

0: ਲਓ ਜੀ ਸਰੋਤਿਓ, ਕਹਿੰਦੇ ਆ ਨਾ ਜ਼ਿੰਦਗੀ ਦੇ ਵਿੱਚ ਜਦੋਂ ਮੌਕਾ ਮਿਲੇ ਤੇ ਫਿਰ ਬੰਦੇ ਨੂੰ ਮਾਰ ਦੇਣਾ ਚਾਹੀਦਾ ਜੀ ਚੌਕਾ, ਕਿਉਂਕਿ ਕਾਲਰ ਇੱਕ ਸਾਡੇ ਨਾਲ ਜੁੜੇ ਸੀ ਲੇਕਿਨ ਉਹਨਾਂ ਦੀ ਜਿਹੜੀ ਕਾਲ ਹੈ ਉਹ ਕਨੈਕਟ ਨਹੀਂ ਹੋਈ, ਅਤੇ ਮੈਂ ਸੋਚਿਆ ਕਿਉਂ ਨਾ ਫਿਰ ਆਪਣਾ ਉਦਿਤ ਨਾਰਾਇਣ ਅਤੇ ਅਲਕਾ ਯਗਨੀਕ ਦੀ ਆਵਾਜ਼ ਦੇ ਵਿੱਚ ਥੋੜ੍ਹਾ ਜਿਹਾ ਗੀਤ ਮੈਂ ਆਪਣਾ ਚਲਾ ਦੇਵਾਂ, ਪਰ ਹੁਣ ਕਾਲਰ ਜੁੜੇ ਨੇ ਸਾਡੇ ਨਾਲ, ਪ੍ਰੋਗਰਾਮ ਸ਼ਾਮ ਸੋਨੇ ਦੇ ਵਿੱਚ ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਮੈਂ ਮਲਕੀਤ ਘੜੀ ਸਾਰੀ ਗੋਲਿਆਂ ਨੇ ਮੰਡੀ ਦੇ ਬਣੇ
0: ਜੀ। ਮਲਕੀਤ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ ਨੇ ਤੁਹਾਡੇ?
1: ਹਾਲ ਬਹੁਤ ਵਧੀਆ ਭੈਣੇ, ਮੀਂਹ ਪੈ ਗਿਆ ਮਾੜਾ ਜਿਹਾ ਗੋਲਿਆਂ ਨੇ
0: ਪੈ ਗਿਆ।
1: ਹਾਂ ਜੀ,
0: ਥੋੜਾ ਇਧਰ ਭੇਜ ਦੋ,
1: ਕਹਿਣਾ ਕਰਦੇ ਇੰਦਰ ਦੇਵਤਾ ਨੂੰ ਫੋਨ ਤੇ ਆ ਜਾਣਗੇ ਤੁਹਾਡੇ ਕਣੇ ਵੀ ਕਣੇ।
0: ਨਹੀਂ ਨਹੀਂ ਨਹੀਂ, ਸਾਡੇ ਵੇਲੇ ਤਾਰਾਂ ਬਿਜ਼ੀ ਹੁੰਦੀਆਂ ਨੇ ਇੰਦਰ ਦੇਵਤਾ ਦੀਆਂ, ਉਹ ਕਹਿੰਦੇ ਆਪ ਜਿਸ ਨੰਬਰ ਤੇ ਕਾਲ ਕਰ ਰਹੇ ਹੈ ਵੋ ਵੀ ਔਰ ਨੰਬਰ ਪੇ ਵਿਅਸਤ ਹੈ। ਹਨੇਰੀ ਦਾ ਪਤਾ ਨਹੀਂ ਕਿਉਂ ਇੰਨਾ ਸਿਆਪਾ ਜਿਹਾ ਪਿਆ ਰਹਿੰਦਾ ਹੈਗਾ, ਮਿੱਟੀ ਘੱਟਾ ਹੋ ਜਾਂਦਾ, ਯਾਨੀ ਕਿ ਹਨੇਰੀ ਤਾਂ ਬਹੁਤ ਬਹੁਤ ਜ਼ਿਆਦਾ ਆ ਗਈ ਹੈ ਤੇ
1: ਰਸੋਈਆਂ।
0: ਫਿਰ ਹੁਣ ਹਨੇਰੀਆਂ ਦੇ ਆ ਉਹ ਹੋਊਗਾ, ਸਵੇਰੇ ਉਹਨਾਂ ਨੇ ਸਫਾਈਆਂ ਕਰਦੇ ਹੋਏ ਥੋੜਾ ਬੁੜ ਬੁੜ ਬੁੜ ਬੁੜ ਬੁੜ ਬੁੜ ਕਰਨਾ। ਦੇਖੋ ਸਹਿਣਾ ਤੁਹਾਨੂੰ ਸਾਡੇ ਵੀਰਾਂ ਨੂੰ ਹੀ ਪੈਣਾ।
1: ਕੁਲਦੀਪ
0: ਮਾਨਕ ਦੀ ਆਵਾਜ਼ ਦੇ ਵਿੱਚ ਤੁਸੀਂ ਫਰਮਾਇਸ਼
1: ਕੀਤੀ
0: ਆ ਗਿਆ ਜੀ ਗੀਤ ਤੁਹਾਡੀ ਪਸੰਦ ਤੇ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਫੋਨ ਕੀਤਾ।
1: ਹਾਂ ਧੰਨਵਾਦ।

0: ਸੋਹਣੀ ਜੀ ਸ਼ਾਮ ਤੇ ਮਿੱਠੀਆਂ ਜੀਆਂ ਗੱਲਾਂ ਹੋਣ, ਦਿਲ ਵਿੱਚ ਪਿਆਰ ਵਸੇ ਤੇ ਚਿਹਰਿਆਂ ਤੇ ਮੁਸਕਾਨ ਹੋਣ। ਜੀ ਹਾਂ, ਪ੍ਰੋਗਰਾਮ ਸ਼ਾਮ ਸੁਹਾਣੀ, ਸ਼ਾਮ ਸੁਹਾਣੀ ਦੇ ਵਿੱਚ ਵਿਜੇ ਲਕਸ਼ਮੀ ਤੇ ਕਾਲਰ ਇੱਕ ਨਾਲ ਮੇਰੇ ਟੈਲੀਫੋਨ ਲਾਈਨ ਤੇ। ਹੈਲੋ ਹੈਲੋ ਹੈਲੋ
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭੈਣ ਜੀ,
0: ਕੌਣ ਬੋਲ ਰਹੇ ਹੋ ਜੀ?
1: ਮੈਂ ਜੀ ਜਸਵੀਰ ਫੌਜੀ ਬੋਲ ਰਿਹਾ ਜੀ, ਟੇਲਰ ਮਾਸਟਰ ਰਾਮਪੁਰਾ ਫੂਲ ਸਿਲਵਰਾ ਦੇ ਬਾਬਾ ਸਿੱਧ ਸਥਾਨ ਤੋਂ ਬੋਲਦਾ ਜੀ।
0: ਜੀ ਜਸਵੀਰ ਜੀ, ਪ੍ਰੋਗਰਾਮ 'ਚ ਸਵਾਗਤ ਹੈ, ਕਿਹੜਾ ਗੀਤ ਸੁਣੋਗੇ?
1: ਧੰਨਵਾਦ ਜੀ, ਮੈਨੂੰ ਜੀ ਪਾਟੋ ਦੀ ਮਾਲਕੀ ਦਾ ਗੀਤ ਸੁਣਾ ਦਿਓ, ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਜੀ।
0: ਜੀ ਜ਼ਰੂਰ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ 'ਚ ਫੋਨ ਕੀਤਾ।
1: ਧੰਨਵਾਦ ਜੀ, ਬਹੁਤ ਧੰਨਵਾਦ
0: ਜੀ। ਤੁਸੀਂ ਰਾਮਪੁਰਾ ਤੋਂ ਬੋਲ ਰਹੇ ਹੋ?
1: ਰਾਮਪੁਰਾ ਫੂਲ ਦੇ ਨੇੜੇ ਆ ਜੀ, ਪਿੰਡ ਸਿਲਵਰਾ।
0: ਅੱਛਾ, ਅੱਜ ਹਨੇਰੀ ਹਨੂਰੀ ਦਾ ਉੱਥੇ ਕੀ ਸੀਨ ਰਿਹਾ ਜੀ?
1: ਅੱਜ ਹਨੇਰੀ ਵੱਧ ਜੀ ਭੈਣ ਜੀ, ਕਮਲ ਲਾਇਆ ਪਿਆ, ਹਜੇ ਕਲੀਆਂ ਪਾਈਆਂ ਨੀ, ਤਾਂ ਚੰਗੀ ਤਰ੍ਹਾਂ ਆਵਾਜ਼ ਨੀ ਆਉਣ ਦੀ, ਮੈਂ ਦੁਕਾਨ ਸਾਫ਼ ਕਰੀ ਜਾਂਦਾ ਜੀ, ਤਿਲ ਮਸਤੀ ਦਾ ਕੰਮ ਕਰਦਾ ਬਾਬਾ ਸਿੱਧੇ ਸਥਾਨ ਤੇ ਜੀ, ਗੁਰੂ ਘਰ ਦੇ ਵਿੱਚ ਆ ਜੀ।
0: ਚਲੋ ਬਹੁਤ ਅੱਛੀ ਗੱਲ ਹੈ ਜੀ, ਚਲੋ ਆ ਗਿਆ ਗੀਤ ਤੁਹਾਡਾ, ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।
1: ਧੰਨਵਾਦ ਜੀ।

ਸੋਹਣੀ ਜੀ ਸ਼ਾਮ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ, ਸ਼ਾਮ ਦੇ ਰੰਗਾਂ 'ਚ ਕੁਝ ਯਾਦਾਂ ਘੁਲ ਜਾਂਦੀਆਂ ਨੇ, ਦਿਲ ਦੀਆਂ ਖਾਮੋਸ਼ ਗੱਲਾਂ ਵੀ ਅੱਜ ਆਪਣਿਆਂ ਦੇ ਨਾਲ ਖੁੱਲ੍ਹ ਜਾਂਦੀਆਂ ਨੇ। ਜੀ ਹਾਂ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਣੀ ਇੱਥੇ ਖਤਮ ਹੁੰਦਾ ਹੈ। ਅਤੇ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ।

ਸਟੂਡੀਓ ਦੀ ਘੜੀ 'ਤੇ ਸਮਾਂ ਰਾਤ ਦੇ 8:15 ਅਤੇ 5 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ, ਜੋ ਕਿ ਸਪੋਂਸਰ ਹੋਏਗਾ NCERT, ਔਰ ਅੱਜ ਤੁਸੀਂ ਇਸ 1299 ਘੜੀ ਸੁਣੋਗੇ। ਆਓ ਸੁਣਦੇ ਹਾਂ ਪ੍ਰੋਗਰਾਮ ਉਮੰਗ, ਸਪੋਂਸਰਡ ਬਾਈ NCERT।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 10:59 ਅਤੇ 25 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਖਤਮ ਹੁੰਦੇ ਹੈ। ਕੱਲ੍ਹ ਸਵੇਰੇ 5:55 'ਤੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਜੈ ਹਿੰਦ।